FM band ਸਾਰੇ 2 MHz ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਅੱਜ ਸੋਮਵਾਰ ਸ਼ਕ ਸੰਵਤ 1948 ਤੇ ਆਸ਼ਾੜ ਮਹੀਨੇ ਦੀ 15 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 29 ਤਰੀਕ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਤੋਂ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ। ਆਕਾਸ਼ਵਾਣੀ ਸੁਣ ਰਹੇ ਸਾਰੇ ਸਰੋਤਿਆਂ ਦਾ ਸਾਡੀ ਅੱਜ ਦੀ ਸਭਾ 'ਚ ਸਵਾਗਤ ਹੈ।

ਪਰਮਾਤਮਾ ਦੀ ਉਸਤਤ ਦਾ ਪ੍ਰੋਗਰਾਮ ਅੰਮ੍ਰਿਤ ਵਾਣੀ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਇਸ ਪ੍ਰੋਗਰਾਮ ਤਹਿਤ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ, ਅਤੇ ਉਹ ਇਸ ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰਦੇ ਹਾਂ ਭਾਈ ਗੁਰਮੀਤ ਸਿੰਘ ਜੀ ਅਤੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ।

0: FM ਬੈਂਡ 7.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਵੇਰ ਦੇ 6:30 ਵੱਜ ਚੁੱਕੇ ਨੇ ਹੁਣ ਤੋਂ ਲੈ ਕੇ 6:50 ਤੱਕ ਤੁਸੀਂ ਸੁਣੋਗੇ ਸਾਡੇ ਜਲੰਧਰ ਕੇਂਦਰ ਦੇ ਪ੍ਰੋਗਰਾਮ।
1: ਮੀਡੀਅਮ ਵੇਵ 343.6 ਮੀਟਰ ਯਾਨੀ 800 ਤੇ ਆਕਾਸ਼ਵਾਣੀ ਦਾ
2: ਕਹੋ ਨਾਲ
1: ਖੇਤੀਬਾੜੀ ਪ੍ਰੋਗਰਾਮ।
3: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ
1: ਜੇ? ਵਧੀਆ, ਚੌਲ ਘਰ ਚ ਬਣਦੇ ਹੋਣ ਦੇ, ਆਂਢੀ ਗੁਆਂਢੀ ਪਤਾ ਲੱਗ ਜਾਂਦਾ।
0: ਸਹੀ ਗੱਲ,
1: ਬਾਸਮਤੀ ਜਿਹੜੀ ਹੈ ਨਾ,
0: ਖੁਸ਼ਬੂਦਾਰ
1: ਚੀਜ਼ ਹੈਗੀ।
0: ਹੁਣ ਤਾਂ ਸੰਧੂ ਸਾਹਿਬ ਜਿਹੜੀ ਤੁਸੀਂ ਬਾਸਮਤੀ ਦੀ ਗੱਲ ਕੀਤੀ ਹੈ ਨਾ, ਤੇ ਸਾਡੇ ਸਰਕਾਰ ਵੱਲੋਂ ਵੀ ਜ਼ੋਰ ਦਿੱਤਾ ਜਾ ਰਿਹਾ ਹੈ, ਇੱਕ ਤਾਂ ਝੋਨੇ ਦੀ ਸਿੱਧੀ ਬਿਜਾਈ ਤੇ ਇੱਕ ਬਾਸਮਤੀ ਵੱਲ ਰਕਬਾ।
1: ਹਾਂ, ਪੰਜਾਬ ਦੇ ਕੁਝ ਖਾਸ ਰਕਬੇ ਆ ਜੀ ਰੁਲੀਆ ਰਾਮ ਜੀ,
0: ਬਸ ਇਹੀ ਚੀਜ਼ ਹੈ।
1: ਹਾਂ, ਇਹ ਹਰ ਪਾਸੇ ਨਹੀਂ ਬੀਜਣੀ,
0: ਚਾਹੇ ਮਹਾਰਾਜ ਨੇ ਸਾਨੂੰ ਕਿਸਮਾਂ ਦੇ ਦਿੱਤੀਆਂ ਵੀ ਬਾਸਮਤੀ ਦੀਆਂ ਕਿਸਮਾਂ ਆਪਾਂ ਲਾ ਸਕਦੇ ਹਾਂ, ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਨਾ ਕਿ ਕੁਛ ਇਲਾਕੇ ਹੈ ਕਿ ਜਿਨ੍ਹਾਂ ਦੇ ਵਿੱਚ ਬਾਸਮਤੀ ਦੀ ਕੁਆਲਿਟੀ ਜਿਹੜੀ ਹੈ ਉਹ ਬਹੁਤ ਹੀ ਬਿਹਤਰ ਕੁਆਲਿਟੀ ਦੀ ਬਾਸਮਤੀ ਆਪਾਂ ਪੈਦਾ ਕਰ ਸਕਦੇ ਹਾਂ, ਜਿੱਦਾਂ ਹੁਣ ਆਪਾਂ ਜਾਣਦੇ ਹਾਂ ਗੁਰਦਾਸਪੁਰ ਦਾ ਇਲਾਕਾ ਹੋ ਗਿਆ, ਅੰਮ੍ਰਿਤਸਰ ਦਾ ਇਲਾਕਾ।

0: ਹੁਸ਼ਿਆਰਪੁਰ ਦਾ ਇਲਾਕਾ, ਇਹ ਇਲਾਕੇ ਐਸੇ ਹੈ ਤੇ ਕਿਉਂਕਿ ਇੱਥੇ ਵਾਤਾਵਰਨ ਇੱਦਾਂ ਦਾ ਹੈ ਕਿ ਉਹ ਠੰਡਕ ਜਿਹੜੀ ਬਾਸਮਤੀ ਨੂੰ ਚਾਹੀਦੀ ਆ ਉਹ ਮਿਲ ਜਾਂਦੀ ਹੈ,
1: ਮਿਲ ਜਾਂਦੀ ਹੈ ਜੀ, ਕਿਉਂਕਿ ਇਹਨੂੰ ਜਦੋਂ ਆਪਾਂ ਕਹਿੰਦੇ ਕਿ ਪੱਕਣ ਸਮੇਂ
0: ਹਾਂ
1: ਇੱਕ ਖਾਸ ਵਾਤਾਵਰਨ ਦੀ ਲੋੜ
0: ਪੈਂਦੀ ਹੈ, ਪੈਂਦੀ ਹੈ
1: ਤਾਂ ਕਿ ਜਿਹੜਾ ਚੌਲਾਂ ਦਾ ਸਹੀ ਆਕਾਰ ਤੇ ਖੁਸ਼ਬੂ
0: ਖੁਸ਼ਬੂ ਹੀ ਨਹੀਂ ਬਣਦੀ ਜੀ। ਦੇਖੋ ਇਹੀ ਫਰਕ ਹੈ ਵੀ ਜੇ ਹੁਣ ਖੁਸ਼ਕ ਇਲਾਕੇ ਦੇ ਵਿੱਚ ਆਪਾਂ ਬਾਸਮਤੀ ਪੈਦਾ ਕਰਦੇ ਹਾਂ ਤੇ ਇਸ ਇਲਾਕੇ 'ਚ ਪੈਦਾ ਕਰਦੇ ਹਾਂ, ਤੁਸੀਂ ਚੌਲਾਂ ਦੇ ਚੱਕ ਕੇ ਮੁੱਠੀ ਭਰ ਕੇ ਦੇਖ ਲਓ ਖੁਸ਼ਬੂ ਤੋਂ ਪਤਾ ਲੱਗ ਜਾਂਦਾ।
1: ਹਾਂ ਤੇ ਇਹਦੀ ਪਛਾਣ ਹੀ ਖੁਸ਼ਬੂ ਕਰਕੇ ਹੈ ਜੀ,
0: ਬਿਲਕੁਲ।
1: ਤੇ ਬਾਹਰਲੇ ਮੁਲਕਾਂ 'ਚ ਤਾਂ ਬਹੁਤ ਹੀ ਮੰਗ ਹੈ ਜੀ,
0: ਮੰਗ ਹੈ
1: ਜੇ ਅਸੀਂ ਵਧੀਆ ਕਿਸਮ ਦੀ ਬਾਸਮਤੀ ਪੈਦਾ ਕਰੀਏ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਕਿਸਮਾਂ ਦੀ ਦੇਖੋ ਸਿਫਾਰਿਸ਼ ਕੀਤੀ ਹੈ ਕਿ ਢੁਕਵੀਂ ਕਿਸਮ ਦੀ ਚੋਣ ਕਰਕੇ ਆਪਣੇ ਇਲਾਕੇ ਨਾਲ ਵਧੀਆ ਪਨੀਰੀ ਤਿਆਰ ਕਰੀਏ ਅਤੇ ਪੈਸਾ ਪੈਸਾ ਹੈ ਜੀ।
0: ਦੇਖੋ ਜਿਹੜਾ ਕਿਸਮ ਨਾਲ ਸਿਫਾਰਿਸ਼ ਕੀਤੀ ਸੀ ਬੀਜਣੀ ਜਿਹੜੀ ਬਿਲਕੁਲ,
1: ਹਾਂ
0: ਕਿਉਂਕਿ ਅੱਗੇ ਜਾ ਕੇ ਸੰਧੂ ਸਾਹਿਬ ਫਿਰ ਮੰਡੀਕਾਰੀ ਦੇ ਵਿੱਚ ਬੜੀ ਦਿੱਕਤ ਆ ਜਾਂਦੀ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਕਰਕੇ ਜਿਹੜੀਆਂ ਕਿਸਮਾਂ ਸਿਫਾਰਿਸ਼ ਕੀਤੀਆਂ ਜਾਂਦੀਆਂ ਹੈ ਯੂਨੀਵਰਸਿਟੀ ਵੱਲੋਂ, ਸਾਨੂੰ ਉਹਨਾਂ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ। ਕਈ ਵਾਰੀ ਅਸੀਂ ਜਾਂਦੇ ਹਾਂ ਗੁਆਂਢੀ ਰਾਜਾਂ ਚਲੇ ਜਾਂਦੇ ਹਾਂ, ਉੱਥੋਂ ਜਾ ਕੇ ਕਿਸਮ ਲੈ ਆਉਂਦੇ,
1: ਗੈਰ ਪ੍ਰਮਾਣਿਤ ਕਿਸਮਾਂ,
0: ਗੈਰ ਪ੍ਰਮਾਣਿਤ ਕਿਸਮ ਹੋ ਜਾਂਦੇ, ਸਾਡੇ ਇਲਾਕੇ ਲਈ ਉਹ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਸੋ ਇਸ ਕਰਕੇ ਸਾਡੇ ਇਲਾਕੇ ਦੇ ਵਿੱਚ ਉਹਨੂੰ ਨਹੀਂ ਬੀਜਣਾ ਚਾਹੀਦਾ।
1: ਹਾਂ ਦੇਖੋ ਰੁੜਿਆ ਰਾਮ ਜੀ, ਪੰਜਾਬ ਬਾਸਮਤੀ ਨੰਬਰ 7 ਕਿਸਮ ਹੈ ਇੱਕ, ਤੇ ਪੂਸਾ ਬਾਸਮਤੀ 17-18, ਬੜਾ ਸੌਖਾ ਨਾਮ ਹੈ ਦੇਖੋ ਜੀ, 17-18 ਤੇ ਪੂਸਾ ਬਾਸਮਤੀ 16-37 ਹੈਗੀ ਹੈ, ਬਾਸਮਤੀ ਨੰਬਰ 5 ਹੈ, CSR 30 ਨੰਬਰ ਹੈ, ਤੇ ਪੂਸਾ ਬਾਸਮਤੀ 1509 ਬੜੀ ਵਧੀਆ ਪੁਰਾਣੀ ਕਿਸਮ ਹੈ,
0: ਪੁਰਾਣੀ ਕਿਸਮ ਹੈ ਜੀ,
1: ਤੇ 11-21 ਦਾ ਜਵਾਬ ਹੀ ਨਹੀਂ ਜੀ,
0: ਬਿਲਕੁਲ।
1: ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀਏ ਕਿਸਾਨ ਵੀ ਪਸੰਦ ਕਰਦੇ ਜੀ,
0: ਰਕਬਾ ਵੀ ਹੈ 11-21 ਥੱਲੇ, ਜ਼ਿਆਦਾ ਰਕਬਾ ਹੈ,
1: ਵਧੀਆ। ਸੋ ਇਸ ਤਰੀਕੇ ਦੀਆਂ ਇਹ ਕਿਸਮਾਂ ਨੇ ਕਿਸਮ ਦੀ ਚੋਣ ਕਰਕੇ, ਅਤੇ ਦੇਖੋ ਪਨੀਰੀ ਜਦੋਂ ਬੀਜਣੀ ਆ ਨਾ, ਆਹ ਜਿਹੜਾ ਪਹਿਲਾ ਪੰਦਰਵਾੜਾ ਸਭ ਤੋਂ ਢੁਕਵਾਂ ਹੈ ਜੀ,
0: ਬਿਲਕੁਲ।
1: ਪਛੇਤ ਨਾ ਕਰੋ,
0: ਉਹ ਪਛੇਤ ਨਾਲ ਤਾਂ ਫਿਰ ਨੁਕਸਾਨ ਹੋ,
1: ਹਾਂ ਕਿਉਂਕਿ ਜਦੋਂ ਪਛੇਤ ਕਰਾਂਗੇ 25-30 ਦਿਨ ਦੀ ਪਨੀਰੀ ਆਪਾਂ ਪੁੱਟ ਕੇ ਲਾਉਣੀ, ਫਿਰ ਪੁੱਟ ਕੇ ਲਾਉਣ ਵੇਲੇ ਵੀ ਸਮੱਸਿਆ ਆਊਗੀ,
0: ਆਊਗੀ ਜੀ, ਆਊਗੀ ਆਊਗੀ ਪੱਕਾ।
1: ਸੋ ਜਿਹੜੀਆਂ ਕਿਸਮਾਂ ਦੀ ਗੱਲ ਕਰ ਰਹੇ ਸੀ ਨਾ, ਜੇ ਪਹਿਲਾਂ ਪੰਦਰਵਾੜੇ 'ਚ ਬੀਜਣੀਆਂ ਉਹ ਕਿਸਮਾਂ ਵੱਖਰੀਆਂ, ਅਤੇ ਜੇ ਪਛੇਤੀਆਂ ਦੂਜੇ ਪੰਦਰਵਾੜੇ 'ਚ ਬੀਜਣੀਆਂ ਉਹ ਵੱਖਰੀਆਂ ਨੇ, ਰੁਲੀਆ ਰਾਮ ਪੱਕਣ ਦੇ ਹਿਸਾਬ ਨਾਲ ਜਿਹੜਾ ਨਾ ਉਹ ਰੱਖਿਆ ਗਿਆ।
0: ਠੀਕ,
1: ਜਿੱਦਾਂ ਜੇ ਪਹਿਲੇ ਪੰਦਰਵਾੜੇ ਦੀ ਰੁਲੀਆ ਰਾਮ ਜੀ ਗੱਲ ਕਰੋ, ਤਾਂ ਪੰਜਾਬ ਬਾਸਮਤੀ ਨੰਬਰ 7 ਆ, 5 ਪੂਸਾ ਬਾਸਮਤੀ, 11-21, 16-37 ਅਤੇ 17-18
0: ਜੀ
1: ਪਹਿਲਾ ਪੰਦਰਵਾੜਾ,
0: ਠੀਕ,
1: ਬਹੁਤ ਢੁਕਵਾਂ ਇਹਦੀ ਪਨੀਰੀ ਬੀਜਣ ਦਾ। ਅਤੇ CSR 30 ਅਤੇ ਪੂਸਾ ਬਾਸਮਤੀ 1509 ਦੋ ਹੀ ਕਿਸਮਾਂ ਨੇ ਜੀ।
0: ਅੱਛਾ,
1: ਜੇ ਪਛੜ ਜਾਓ
0: ਦੂਜੇ ਪੰਦਰਵਾੜੇ,
1: ਦੂਜੇ ਪੰਦਰਵਾੜੇ 'ਚ, ਅਤੇ ਉਸ ਹਿਸਾਬ ਨਾਲ ਮਹੀਨੇ ਮਹੀਨੇ ਬਾਅਦ ਆਪਾਂ ਨੇ ਪੁੱਟ ਕੇ ਪਨੀਰੀ ਜਾੜੀ ਆਪਣੀ।
0: ਉਹ ਤਾਂ ਦੇਖੋ ਆਪਾਂ ਸਾਰੇ ਜਾਣਨੇ 25-30 ਦਿਨ ਦੀ ਪਨੀਰੀ ਤਿਆਰ ਹੋ ਜਾਂਦੀ, ਗੰਢ ਨਹੀਂ ਬਣਨੀ ਚਾਹੀਦੀ, ਜੇ ਗੰਢ ਪੱਕ ਗਈ ਦੇਖੋ ਉਹ ਤਾਂ ਫਿਰ ਦਿੱਕਤ ਆਊਗੀ। ਹਾਂ,
1: ਬਹੁਤੀ ਜਿਹੜੀ ਵੱਡੀ ਉਮਰ ਦੀ ਪਨੀਰੀ ਜਿਹੜੀ ਹੈ ਨਾ ਉਹ ਨਹੀਂ ਲਾਉਣੀ ਚਾਹੀਦੀ ਜੀ। ਸੋ ਵਧੀਆ ਆਪਾਂ ਦੇਖੋ ਕਿ ਖੇਤ ਨੂੰ ਜਿਹੜਾ ਨਾ ਇੱਕ ਸਮੱਸਿਆ ਆ ਜਾਂਦੀ ਰੁਲੀਆ ਰਾਮ ਜੀ, ਕਿ ਕਈ ਵਾਰ ਨਿਮਾਟੋਡ ਦੀ ਸਮੱਸਿਆ ਆਉਂਦੀ ਆ।
0: ਇਹ ਤਾਂ ਦੇਖੋ ਸੰਧੂ ਸਾਹਿਬ ਜਿਹੜੇ ਤੁਸੀਂ
1: ਪਹਿਲਾਂ ਸੋਧ ਲਓ ਜ਼ਮੀਨ,
0: ਇਹੀ ਇਹੀ
1: ਪਨੀਰੀ ਬੀਜਣ ਤੋਂ ਪਹਿਲਾਂ,
0: ਪਨੀਰੀ ਬੀਜਣ ਤੋਂ ਪਹਿਲਾਂ ਇਹੀ ਅਸ ਕੇ ਜਾਈਏ, ਕਿਉਂਕਿ ਇਹ ਗੱਲ ਬੜੀ ਇੱਕ ਜਿੱਦਾਂ ਕਹਿੰਦੇ ਨਾ ਵੀ ਇਹਦੇ 'ਚ ਸਾਡਾ ਹਜ਼ਾਰਾਂ ਦਾ ਫਾਇਦਾ ਹੈ। ਜੇ ਅਸੀਂ ਜਿੱਥੇ ਪਨੀਰੀ ਲਾਉਣੀ ਆ ਉਹਨੇ ਖੱਤੇ ਨੂੰ ਸੋਧ ਕੇ ਪਨੀਰੀ ਨੂੰ ਬੀਜੀ ਹੈ, ਜਿੱਦਾਂ ਨਿਮਾਟੋਡ ਦੀ ਤੁਸੀਂ ਗੱਲ ਕੀਤੀ ਹੈ, ਅਤੇ ਉਹ ਫਸਲ ਦੇ ਵਿੱਚ ਸਾਡੀ ਸਮੱਸਿਆ ਦਾ ਹੱਲ ਹੋ ਜਾਂਦਾ ਸਾਰੀ ਫਸਲ ਦੇ ਵਿੱਚ।
1: ਅੱਛਾ, ਜਿਹੜੀ ਪਨੀਰੀ ਬੀਜਣੀ ਹੈ ਨਾ ਉਹ ਜਗ੍ਹਾ ਦੀ ਚੋਣ ਦਾ ਵੀ ਖਿਆਲ ਰੱਖੋ।
0: ਹਾਂ, ਇਹ ਤਾਂ
1: ਪਹਿਲਾਂ ਉੱਥੇ ਕੋਈ ਨਾ ਬੀਜੀ ਨਾ ਹੋਵੇ,
0: ਹਾਂ ਦੁਬਾਰਾ ਨਾ ਪਨੀਰੀ ਉੱਥੇ ਬੀਜੋ ਜਿਹੜੀ ਜਗ੍ਹਾ 'ਤੇ ਇੱਕ ਵਾਰੀ ਬੀਜੀ
1: ਬੀਜੀ ਹੋਈ ਆ,
0: ਅਤੇ ਦੂਸਰੀ ਵਾਰ ਪਨੀਰੀ ਦਾ ਉੱਥੇ
1: ਰਲਾ ਹੋ ਜਾਂਦਾ,
0: ਰਲਾ ਹੋ ਜਾਂਦਾ, ਰਲਾ ਹੋ ਜਾਂਦਾ।
1: ਦੇਖੋ ਹੁਣ ਆਪਾਂ ਕੀ ਦੇਖੋ ਰੁੜੀ ਆਰਾਮ ਦੀ ਗੱਲ ਕਰਦੇ ਹਾਂ, ਚਲੋ ਫਸਲ ਦਾ ਪੈਦਾ ਕਰਦੇ ਹੀ ਹਾਂ, ਕਈ ਕਿਸਾਨ ਵੀ ਉਹਨਾਂ ਦਾ ਨਾਮ ਹੈ ਉਹ ਸਿਰਫ ਪਨੀਰੀ ਹੀ ਪੈਦਾ ਕਰਦੇ ਆ ਜੀ,
0: ਬਿਲਕੁਲ ਜੀ,
1: ਕਿਉਂਕਿ ਬੜੀ ਵਿਕਦੀ ਹੈ ਖਾਲਸ ਪਨੀਰੀ ਜਿਹਦੀ ਵਧੀਆ ਤਿਆਰ ਕੀਤੀ ਹੋਵੇ। ਸੋ ਇਸ ਤਰੀਕੇ ਨਾਲ ਜੇ ਬੜੀ ਮਹਿੰਗੀ ਕਈ ਵਾਰ ਲੋੜ ਪੈਣ ਤੇ ਮਿਲਦੀ ਵੀ ਨਹੀਂ ਜੀ,
0: ਮਿਲਦੀ ਨਹੀਂ ਜੀ, ਬੁੱਕ ਕਰਾਉਣੀ ਪੈਂਦੀ ਹੈ।
1: ਹਾਂ,
0: ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਪਨੀਰੀਆਂ ਵਾਲੇ ਕਿਸਾਨ ਹੈ ਉਹਨਾਂ ਕੋਲ ਤਾਂ ਫਿਰ ਪਹਿਲਾਂ ਤੁਹਾਨੂੰ ਬੁੱਕ ਕਰਾਉਣਾ ਪੈਂਦਾ ਜੀ, ਮੈਨੂੰ ਇੰਨੇ ਖੱਤੇ ਦੀ ਪਨੀਰੀ ਚਾਹੀਦੀ ਹੈ,
1: ਹਾਂ ਜੋ
0: ਉਹ ਨਾ ਬਣਾਉਣਾ ਪੈਂਦਾ।
1: ਹਾਂ, ਨਾ ਜੇ ਦੇਖੋ ਵਧੀਆ ਆਪਾਂ ਪੈਦਾ ਕਰਾਂਗੇ ਇੱਕ ਵਾਰੀ,
0: ਹਾਂ
1: ਤੇ ਨਾਮ ਤੁਹਾਡਾ ਬਣ ਗਿਆ ਤਾਂ ਦੂਰ ਦੂਰ ਤੋਂ ਆਪੇ।
0: ਇਹ ਤਾਂ ਹੁਣ ਦੇਖੋ ਜੀ ਪਨੀਰੀਆਂ ਦਾ, ਦੇਖੋ ਪਨੀਰੀਆਂ ਦਾ ਕੰਮ ਜਿਹੜੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਦੇ ਹੈ,
1: ਹਾਂ
0: ਤੇ ਉੱਥੇ ਵੀ ਇਹੀ ਚੀਜ਼ ਹੈ, ਉੱਥੇ ਵੀ ਪੈਸਾ ਬਾਬਾ ਕਮਾਉਂਦੇ ਆ, ਪਰ ਗੱਲ ਉਹੀ ਹੈ ਕਿ ਉਹ ਜਾਤ ਜਿਹੜੀ ਹੈ ਉਹ ਕਿਸੇ ਕਿਸੇ ਨੂੰ ਹੈ ਕਿ ਪਨੀਰੀ ਨੂੰ ਆਪਾਂ ਪੈਦਾ ਕਿੱਦਾਂ ਕਰਨਾ ਹੈ।

0: ਜੋ ਦੇਖੋ ਮਾਹਰ ਆਪਾਂ ਨੂੰ ਸਿਫਾਰਿਸ਼ ਕਰਦੇ ਆ ਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ, ਉਹਨਾਂ ਦੀ ਸਲਾਹ ਲੈ ਲਓ, ਉਹਦੀ ਸਲਾਹ ਦੇ ਮੁਤਾਬਕ ਜੇ ਵਧੀਆ ਆਪਾਂ ਕੰਮ ਕਰਾਂਗੇ ਤੇ ਫਾਇਦੇ ਹੀ ਵਧੀਆ ਹੋਣਗੇ।
1: ਉਹ ਗੱਲ ਤਾਂ ਦੇਖੋ ਜੀ ਨਜ਼ਰ ਹੈ ਕਿ ਜੇ ਬਰੀਕੀ ਦੀ ਨਜ਼ਰ ਦੇ ਨਾਲ ਪਨੀਰੀ ਦਾ ਮਤਲਬ ਇਹੀ ਹੈ ਕਿ ਛੋਟੀਆਂ ਛੋਟੀਆਂ ਮਹੀਨ ਜਿਹੜੀਆਂ ਗੱਲਾਂ ਹੈ ਉਹਨਾਂ ਨੂੰ ਆਪਾਂ ਨੇ ਅਮਲ ਦੇ ਵਿੱਚ ਲੈ ਕੇ ਆਉਣਾ ਹੈ। ਇਹ ਆਲਾ ਸੇਠ ਕੰਮ ਨਹੀਂ ਕਰਨਾ ਫਸਲ ਵਾਲਾ ਵੀ ਚਲੋ ਬੀਜ ਤੀਜੀ ਦੇਖ ਰੇਖ ਨਹੀਂ ਕਰਨੀ, ਇਹ ਤਾਂ ਜਿੱਦਾਂ ਇਹ ਹੈ ਵੀ ਜ਼ਮੀਨ ਦੀ ਸੋਧ ਤੋਂ ਲੈ ਕੇ ਕਾਸ਼ਤਕਾਰੀ ਤੱਕ ਬੀਜ ਦੀ ਮਾਤਰਾ, ਬੀਜ ਬਿਜਾਈ ਦਾ ਢੰਗ, ਜ਼ਮੀਨ ਦੀ ਕਿਸਮ, ਸਾਰੀਆਂ ਚੀਜ਼ਾਂ ਹੀ, ਜਗ੍ਹਾ ਦੀ ਚੋਣ, ਇਹ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਹੈ ਕਾਮਯਾਬ ਪਨੀਰੀ ਉਗਾਉਣ ਲਈ ਬਹੁਤ ਹੀ ਜ਼ਿਆਦਾ
0: ਬਹੁਤ ਜ਼ਰੂਰੀ ਹੈ ਜੀ। ਇਹ ਆਪਾਂ ਹੁਣ ਕਹਿੰਦੇ ਹਾਂ ਦੇਖੋ ਬੀਜ ਨੂੰ ਜੇ ਪਾਣੀ 'ਚ ਭਿਉਂ ਲਓ ਅਤੇ ਕਈ ਗੱਲਾਂ ਹੋ ਜਾਂਦੀਆਂ ਵੀ ਜਿਹੜਾ ਹਲਕਾ ਬੀਜ ਉੱਪਰ ਤਰ ਪੈਂਦਾ ਸੁੱਟ ਦਿਓ ਉਹਨੂੰ,
1: ਬਿਲਕੁਲ
0: ਜਿਹੜਾ ਥੱਲੇ ਬੈਠ ਗਿਆ ਉਹ ਆਪਾਂ ਉਹਨੂੰ ਉਹਦੀ ਪਨੀਰੀ
1: ਕਰਕੇ। ਜਿੱਦਾਂ ਤੁਸੀਂ ਮਾਟਰਾਂ ਦੀ ਗੱਲ ਕਰਦੇ ਹੋ, ਮਾਟਰ ਵੀ ਕਹਿੰਦੇ ਹੁੰਦੇ ਪਾਣੀ ਪੀਏ ਪੁਣ ਕੇ ਅਤੇ ਬੀਜ ਪਾਈਏ ਚੁਣ ਕੇ, ਉਹੀ ਗੱਲ।
0: ਸੋ ਦੇਖੋ ਉਹਦੇ ਨਾਲ ਜੇ ਹੁਣ 8 ਕਿਲੋ ਬੀਜ ਅਸੀਂ ਪਾਉਣਾ ਹੈ ਅਤੇ ਜਿਹੜਾ ਉਹ ਥੱਲੇ ਬੈਠਿਆ ਬੀਜ ਹੀ ਪਾਉਣਾ ਹੈ ਤਾਂ ਕਿ ਜਿਹੜੀ ਹੁੰਦੀ ਨਾ ਰੁਲੀਆ ਰਾਮ ਜੀ ਕਿ ਚਲੋ ਪਨੀਰੀ ਤਿਆਰ ਕਰਨੇ ਬੂਟੇ ਜੋ ਪੁੱਟ ਕੇ ਲਾਉਣੇ ਉਹਨਾਂ ਦੀ ਮਾਤਰਾ ਮਿਕਦਾਰ ਸਹੀ ਹੋਣੀ ਚਾਹੀਦੀ ਹੈ। ਇਹਦੇ ਬੂਟਿਆਂ ਦਾ ਥੋੜ੍ਹਾ ਮਤਾ ਫਰਕ ਪੈ ਗਿਆ ਅਤੇ ਉਹਦੇ ਨਾਲ ਆਪਣੇ ਝਾੜ 'ਤੇ ਸਿੱਧਾ ਅਸਰ ਪੈਂਦਾ
1: ਪੈਂਦਾ ਜੀ ਪੈਂਦਾ। ਇਸ ਕਰਕੇ ਬਿਜਾਈ ਲੁਆਈ ਵੇਲੇ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ,
0: ਪਨੀਰ ਦਾ ਵੀ ਧਿਆਨ ਰੱਖਣਾ,
1: ਪਨੀਰੀ ਪੁੱਟਣ ਦਾ ਧਿਆਨ ਰੱਖਣਾ ਜੀ। ਖਾਸ ਤੌਰ ਦੇ ਉੱਤੇ ਜਦੋਂ ਪਨੀਰੀ ਪੁੱਟਦੇ ਹਾਂ ਉਹਦਾ ਢੰਗ ਤਰੀਕਾ ਕੀ ਹੈ ਉਹ ਵੀ ਬੜਾ ਜ਼ਰੂਰੀ ਹੈ।
0: ਉਹ ਵੀ ਆਪਾਂ ਨੂੰ ਬਹੁਤ ਜ਼ਰੂਰੀ ਹੁੰਦਾ ਕਿ ਆਪਾਂ ਜਿਹੜੇ ਖੇਤ ਤਿਆਰੀ ਕਰਦੇ ਹਾਂ ਨਾ ਵੀ ਇਸ ਤਰੀਕੇ ਦਾ ਵੀ ਰੱਖੋ ਵੀ ਸੌਖੀ ਪੁੱਟੀ ਜਾਏ।
1: ਬਿਲਕੁਲ ਜੀ ਬਿਲਕੁਲ।
0: ਆਪਾਂ ਕਹਿੰਦੇ ਹਾਂ ਵੀ ਜਿਹੜੀ ਰੂੜੀ ਦੀ ਖਾਦ ਨਾ ਵਾਹਵਾ ਪਾਉਂਦੇ ਹਾਂ ਤਾਂ ਕਿ ਜੜ੍ਹਾਂ ਬਹੁਤੀਆਂ ਡੂੰਘੀਆਂ ਨਾ ਜਾਣ, ਫਿਰ ਪੁਟਾਈ ਸਮੇਂ ਫਿਰ ਆਪਾਂ ਨੂੰ ਔਖੇ ਨਹੀਂ ਹੁੰਦੇ ਜੀ ਉਹ।
1: ਬਿਲਕੁਲ ਜੀ, ਇਹ ਤਾਂ ਇਹੀ ਆ ਵੀ ਹੱਥ ਹੀ ਪਾਉਣਾ ਤੁਸੀਂ, ਜ਼ੋਰ ਨਹੀਂ ਲਾਉਣਾ, ਫਿਰ ਤਾਂ
0: ਜੜ੍ਹ ਟੁੱਟ ਗਈ ਤਾਂ ਫਿਰ ਫਾਇਦਾ ਹੀ ਕੋਈ
1: ਨਹੀਂ ਤੇ ਫਿਰ ਕਹਿੰਦੇ ਹੁੰਦੇ ਫਸਲ ਦਾ ਜਿਹੜਾ ਹੈ
0: ਉਹ ਕੋਈ ਫਾਇਦਾ ਹੀ ਨਹੀਂ ਜੀ ਉਹਦਾ।
1: ਫਿਰ ਆਪਾਂ ਦੇਖਾਂਗੇ ਬੂਟੇ ਜਿਹੜੇ ਕੁਕੜੀਆਂ ਨੂੰ ਗਰਦਨਾ ਮਰੋੜੀ ਬੈਠੇ ਹੁੰਦੇ ਆ ਉਹਦਾ ਉਹ ਹਿਸਾਬ ਕਿਤਾਬ ਇਹੀ ਹੁੰਦਾ। ਸੋ ਇਹ ਚੀਜ਼ਾਂ ਜਿਹੜੀਆਂ ਹੈ ਛੋਟੀਆਂ ਛੋਟੀਆਂ ਗੱਲਾਂ ਅਤੇ ਜੇ ਇਹਨਾਂ 'ਤੇ ਆਪਾਂ ਥੋੜ੍ਹਾ ਜਿਹਾ ਨਜ਼ਰਸਾਨੀ ਕਰਦੇ ਹਾਂ ਤਾਂ ਫਾਇਦਾ ਸਾਡਾ ਜਿਹੜਾ ਫਸਲ ਦੇ ਵਿੱਚ ਸਾਨੂੰ ਮਿਲਦਾ। ਚੱਲੀਏ ਆਪਾਂ ਜੀ।
0: ਜੈ ਹਿੰਦ ਜੀ।
1: ਜੈ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਤੇ ਆਓ ਹੁਣ ਮਾਨਸ ਗਾਨ ਦੇ ਤਹਿਤ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦੀ 119ਵੀਂ ਕੜੀ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਰਾਮ ਚਰਿੱਤਰ ਮਾਨਸ ਦਾ ਲੜੀਵਾਰ ਪਾਠ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ
1: FM 100.2 MHz ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਵੇਰ ਦੇ 6:50 ਹੋ ਚੁੱਕੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ।

ਅੱਜ ਸੋਮਵਾਰ ਹੈ। ਸ਼ੱਕ ਸੰਮਤ 1948 ਦੇ ਆਸ਼ਾੜ ਮਹੀਨੇ ਦੀ 15 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 29 ਤਰੀਕ ਹੈ ਅਤੇ ਅੱਜ ਦਾ ਇਹ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਅਤੇ ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਚੰਗੇ ਵਿਚਾਰ ਦੇ ਨਾਲ। ਪਰਮਾਤਮਾ ਦਾ ਨਾਮ ਸੁੱਖਾਂ ਦਾ ਖਜ਼ਾਨਾ ਹੈ ਜੋ ਮਨ ਨੂੰ ਸ਼ਾਂਤੀ, ਦਿਲ ਨੂੰ ਧੀਰਜ ਅਤੇ ਜ਼ਿੰਦਗੀ ਨੂੰ ਸਹੀ ਰਾਹ ਦਿਖਾਉਂਦਾ। ਅਤੇ ਉਹ ਹੁਣ ਇਸ ਪ੍ਰੋਗਰਾਮ ਤਹਿਤ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ। ਅਤੇ ਉਹ ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਭਜਨ ਸਰਵਣ ਕਰਦੇ ਹਾਂ ਹਰੀਹਰਨ ਅਤੇ ਸੱਚ।

ਇਸ ਤੋਂ ਇਲਾਵਾ 8% ਪੋਟਾਸ਼ੀਅਮ ਸਲਫੇਟ ਦੇ ਦੋ ਛਿੜਕਾਅ ਵੀ ਲਾਭਕਾਰੀ ਸਾਬਤ ਹੁੰਦੇ ਨੇ। ਨੈਪਥਾਲੀਨ ਐਸਟਿਕ ਐਸਿਡ ਜਾਂ ਫਿਰ ਜ਼ਿਬਰੈਲਿਕ ਐਸਿਡ ਨੂੰ ਪਾਣੀ ਵਿੱਚ ਘੋਲਣ ਤੋਂ ਪਹਿਲਾਂ 5 ਤੋਂ 10 ਮਿਲੀਲੀਟਰ ਇਥਾਈਲ ਐਲਕੋਹਲ ਵਿੱਚ ਘੋਲੋ। ਗਰਮੀ ਦੀ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਤਣਿਆਂ ਉੱਤੇ ਸਫੇਦੀ ਜ਼ਰੂਰ ਕਰੋ। ਇਸ ਲਈ

0: ਅਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਧਰਮਿੰਦਰ ਸੰਧੂ ਜੀ ਤੋਂ ਗਰਮੀਆਂ ਦੇ ਵਿੱਚ ਨਿੰਬੂ ਜਾਤੀ ਦੇ ਫਲਾਂ ਦੀ ਸਾਂਭ ਸੰਭਾਲ ਬਾਰੇ।
1: ਕਿਸਾਨ ਭੈਣੋ, ਧਰਮਿੰਦਰ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਿਸਾਨ ਵੀਰੋ, ਤੁਸੀਂ ਆਪਣੇ ਖੇਤਾਂ ਦੇ ਵਿੱਚ ਆਪਣੀਆਂ ਮੋਟਰਾਂ ਅਤੇ ਵੱਟਾਂ ਬੰਨਿਆਂ ਦੇ ਉੱਤੇ ਕਈ ਫਲਦਾਰ ਬੂਟੇ ਲਗਾਏ ਹੋਏ ਨੇ। ਇਹਨਾਂ ਬੂਟਿਆਂ ਦੀ ਗਰਮੀ ਦੇ ਵਿੱਚ ਸਾਂਭ ਸੰਭਾਲ ਕਰਨੀ ਬੜੀ ਲਾਜ਼ਮੀ ਹੈ। ਖਾਸ ਤੌਰ ਦੇ ਉੱਤੇ ਗਰਮੀ ਰੁੱਤ ਦੇ ਵਿੱਚ ਨਿੰਬੂ ਜਾਤੀ ਦੇ ਫਲਾਂ ਨੂੰ ਫਟਣ ਤੋਂ ਬਚਾਉਣਾ ਲਾਜ਼ਮੀ ਹੈ। ਗਰਮੀ ਰੁੱਤ ਦੌਰਾਨ ਨਿੰਬੂ ਜਾਤੀ ਦੇ ਫਲਦਾਰ ਬੂਟੇ ਆਪਣੇ ਵਾਧੇ ਅਤੇ ਵਿਕਾਸ ਦੇ ਮਹੱਤਵਪੂਰਨ ਪੜਾਅ ਦੇ ਵਿੱਚ ਹੁੰਦੇ ਨੇ। ਜੂਨ ਜੁਲਾਈ ਮਹੀਨੇ ਦੌਰਾਨ ਉੱਚ ਤਾਪਮਾਨ, ਖੁਸ਼ਕ ਮੌਸਮ

0: ਤੇ ਖੁਸ਼ਕ ਹਵਾਵਾਂ ਫਲਾਂ ਵਿੱਚੋਂ ਨਮੀ ਦੀ ਘਾਟ ਨੂੰ ਵਧਾਉਂਦੀਆਂ ਨੇ ਜਿਸ ਨਾਲ ਛਿਲਕਾ ਸਖਤ ਹੋ ਜਾਂਦਾ ਹੈ ਤੇ ਫਲ ਫਟ ਸਕਦਾ ਹੈ। ਇਹਦੇ ਨਾਲ ਹੀ ਫਲ ਫਟਣ ਦਾ ਸਭ ਤੋਂ ਵੱਡਾ ਕਾਰਨ ਮਿੱਟੀ ਵਿੱਚ ਨਮੀ ਦਾ ਅਸੰਤੁਲਨ ਹੈ। ਲੰਮੇ ਸਮੇਂ ਤੱਕ ਪਾਣੀ ਨਾ ਮਿਲਣ ਤੋਂ ਬਾਅਦ ਅਚਾਨਕ ਵੱਧ ਸਿੰਚਾਈ ਜਾਂ ਭਾਰੀ ਬਾਰਿਸ਼ ਹੋਣ ਕਾਰਨ ਫਲ ਦਾ ਗੁੱਦਾ ਤੇਜ਼ੀ ਨਾਲ ਫੈਲਦਾ ਹੈ, ਜਦਕਿ ਸਖਤ ਛਿਲਕਾ ਇਸ ਨੂੰ ਸਹਾਰ ਨਹੀਂ ਸਕਦਾ ਅਤੇ ਫਲ ਫਟ ਜਾਂਦਾ ਹੈ। ਬੁਰਾਨ, ਪੋਟਾਸ਼ ਅਤੇ ਹੋਰ ਸੂਖਮ ਤੱਤਾਂ ਦੀ ਘਾਟ ਵੀ ਫਲ ਫਟਣ ਦਾ ਇੱਕ ਅਹਿਮ ਕਾਰਨ ਹੈ। ਹੁਣ ਫਲਾਂ ਨੂੰ ਫਟਣ ਤੋਂ ਬਚਾਉਣ ਲਈ ਉਪਾਅ ਕਿਹੜੇ ਹੋਣੇ ਚਾਹੀਦੇ ਨੇ, ਨੁਕਤੇ ਕਿਹੜੇ ਹੋਣੇ ਚਾਹੀਦੇ ਨੇ, ਉਹਦੇ ਉੱਤੇ ਗੱਲ ਕਰਦੇ ਹਾਂ। ਗਰਮੀ ਦੇ ਦੌਰਾਨ ਨਿਯਮਤ ਅਤੇ ਹਲਕੀ ਸਿੰਚਾਈ ਕਰਦੇ ਰਹੋ। ਇਸ ਨਾਲ ਮਿੱਟੀ ਦਾ ਤਾਪਮਾਨ ਘਟਦਾ ਹੈ ਅਤੇ ਹਵਾ ਦੇ ਵਿੱਚ ਨਮੀ ਵੱਧਦੀ ਹੈ ਅਤੇ ਬੂਟਿਆਂ ਦੇ ਆਲੇ ਦੁਆਲੇ ਦਾ ਸੂਖਮ ਵਾਤਾਵਰਨ ਅਨੁਕੂਲ ਬਣਿਆ ਰਹਿੰਦਾ ਹੈ। ਨਿੰਬੂ ਦੇ 3-4 ਸਾਲ ਪੁਰਾਣੇ ਬੂਟਿਆਂ ਨੂੰ ਹਫ਼ਤੇ ਬਾਅਦ ਅਤੇ ਵੱਡੇ ਬੂਟਿਆਂ ਨੂੰ 15 ਦਿਨਾਂ ਦੇ ਬਾਅਦ ਪਾਣੀ ਦੇਣਾ ਚਾਹੀਦਾ ਹੈ। ਨਿੰਬੂ ਦੇ ਵਿੱਚ 2 ਗ੍ਰਾਮ ਨੈਫਥਾਲੀਨ ਐਸਟਿਕ ਐਸਿਡ ਅਤੇ ਜਾਂ ਫਿਰ 4 ਗ੍ਰਾਮ ਜ਼ਿਬਰੈਲਿਕ ਐਸਿਡ ਨੂੰ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਛਿੜਕਾਅ ਕਰੋ। ਇਸ ਤੋਂ ਇਲਾਵਾ 8% ਪੋਟਾਸ਼ੀਅਮ ਸਲਫੇਟ ਦੇ 2 ਛਿੜਕਾਅ ਵੀ ਲਾਭਕਾਰੀ ਸਾਬਤ ਹੁੰਦੇ ਨੇ। ਨੈਫਥਾਲੀਨ ਐਸਟਿਕ ਐਸਿਡ ਜਾਂ ਫਿਰ ਜ਼ਿਬਰੈਲਿਕ ਐਸਿਡ ਨੂੰ ਪਾਣੀ ਵਿੱਚ ਘੋਲਣ ਤੋਂ ਪਹਿਲਾਂ 5 ਤੋਂ 10 ਮਿਲੀਲੀਟਰ ਇਥਾਈਲ ਐਲਕੋਹਲ ਵਿੱਚ ਘੋਲੋ। ਗਰਮੀ ਦੀ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਤਣਿਆਂ ਉੱਤੇ ਸਫੇਦੀ ਜ਼ਰੂਰ ਕਰੋ। ਇਸ ਲਈ 25 ਕਿਲੋ ਚੂਨਾ ਤੇ 500 ਗ੍ਰਾਮ ਨੀਲਾ ਥੋਥਾ 100 ਲੀਟਰ ਪਾਣੀ ਦੇ ਵਿੱਚ ਘੋਲਿਆ ਜਾਂਦਾ ਹੈ। ਕਿਸਾਨ ਵੀਰੋ, ਨਵਾਂ ਬਾਗ ਲਗਾਉਣ ਤੋਂ ਪਹਿਲਾਂ ਹੀ ਬਾਗਾਂ ਦੇ ਚਾਰੋਂ ਪਾਸੇ ਸਫੈਦਾ, ਅਰਜਣ, ਜਾਮਣ ਅਤੇ ਟਾਹਲੀ ਵਰਗੇ ਉੱਚੇ ਦਰਖਤ ਲਗਾ ਕੇ ਹਵਾ ਰੋਕੂ ਵਾੜ ਬਣਾਈ ਜਾ ਸਕਦੀ ਹੈ। ਇਹ ਵਾੜ ਲੂ ਅਤੇ ਤੇਜ਼ ਹਵਾਵਾਂ ਤੋਂ ਬੂਟਿਆਂ ਦੀ ਸੁਰੱਖਿਆ ਕਰਦੀ ਹੈ। ਬੂਟਿਆਂ ਦੀ ਛਤਰੀ ਹੇਠਾਂ ਪਰਾਲੀ, ਸੁੱਕਾ ਘਾਹ ਜਾਂ ਪੱਤੇ ਵਿਛਾਉਣ ਦੇ ਨਾਲ ਮਿੱਟੀ ਦੀ ਨਮੀ ਲੰਮੇ ਸਮੇਂ ਤੱਕ ਬਣੀ ਰਹਿੰਦੀ ਹੈ। ਨਿੰਬੂ ਵਿੱਚ ਫਲ ਫਟਣ ਦੀ ਸਮੱਸਿਆ ਨੂੰ ਘਟਾਉਣ ਲਈ ਮਲਚਿੰਗ ਵਿਧੀ ਦੀ ਵਰਤੋਂ ਤੁਸੀਂ ਕਰ ਸਕਦੇ ਹੋ। ਇਸ ਤੋਂ ਇਲਾਵਾ ਤਿਆਰ ਫਲਾਂ ਦੀ ਅਗੇਤੀ ਤੁੜਾਈ ਕਰੋ। ਘਰੇਲੂ ਪੱਧਰ 'ਤੇ ਬੂਟਿਆਂ ਨੂੰ ਕਿਸੇ ਦੀਵਾਰ ਜਾਂ ਇਮਾਰਤ ਦੇ ਨੇੜੇ ਜਿੱਥੇ ਜ਼ਿਆਦਾ ਤੇਜ਼ ਧੁੱਪ ਪੈਂਦੀ ਹੋਵੇ ਉੱਥੇ ਨਾ ਲਗਾਓ। ਕਿਸਾਨ ਵੀਰੋ, ਤੁਸੀਂ ਖੇਤੀ ਦੇ ਨਾਲ ਨਾਲ ਹੋਰ ਵੀ ਸਹਾਇਕ ਧੰਦੇ ਅਪਣਾਏ ਹੋਏ ਨੇ। ਜੇਕਰ ਤੁਸੀਂ ਬਾਗਬਾਨੀ ਵੱਲ ਵੱਧਦੇ ਹੋ ਤਾਂ ਤੁਹਾਨੂੰ ਵਧੇਰੇ ਮੁਨਾਫਾ ਹੋ ਸਕਦਾ ਹੈ। ਤੁਸੀਂ ਆਪਣੇ ਗੁਜ਼ਾਰੇ ਜੋਗੇ ਫਲਾਂ ਦੀ ਪੈਦਾਵਾਰ ਵੀ ਕਰ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਖਾਸ ਤੌਰ 'ਤੇ ਇਸ ਮੌਸਮ ਦੇ ਵਿੱਚ ਤੁਹਾਨੂੰ ਫਲਦਾਰ ਬੂਟਿਆਂ ਦਾ ਪ੍ਰਬੰਧ ਕਰਨਾ ਪਵੇਗਾ ਤਾਂ ਜੋ ਤੁਸੀਂ ਚੰਗਾ ਅਤੇ ਵਧੀਆ ਝਾੜ ਲੈ ਸਕੋ। ਵਧੇਰੇ ਜਾਣਕਾਰੀ ਲਈ ਕਿਸਾਨ ਵੀਰੋ, ਤੁਸੀਂ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਅਤੇ ਜਾਂ ਫਿਰ ਬਾਗਬਾਨੀ ਦੇ ਮਾਹਰਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
1: ਖੇਤਾਂ ਵਿੱਚ ਰੁੱਖ ਲਾਉਣ ਤੋਂ ਪਹਿਲਾਂ ਜੇਕਰ ਅਸੀਂ ਵਿਉਂਤਬੰਦੀ ਕਰਨੀ ਸ਼ੁਰੂ ਕਰ ਲਈਏ ਤਾਂ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਕੁਝ ਬਹੁਤ ਛੋਟੇ ਛੋਟੇ ਨੁਕਤੇ ਨੇ ਜਿਨ੍ਹਾਂ ਨੂੰ ਜੇਕਰ ਅਸੀਂ ਗੰਭੀਰਤਾ ਨਾਲ ਵਿਚਾਰੀਏ ਅਤੇ ਅਮਲ ਕਰੀਏ ਤਾਂ ਨਤੀਜੇ ਬਹੁਤ ਬਿਹਤਰ ਹੋ ਸਕਦੇ ਨੇ। ਜਿਵੇਂ ਕਿ ਛੋਟੇ ਰੁੱਖਾਂ ਲਈ ਰੁੱਖ ਤੋਂ ਰੁੱਖ ਦੀ ਦੂਰੀ ਤਕਰੀਬਨ 15 ਤੋਂ 20 ਫੁੱਟ ਹੋਣੀ ਚਾਹੀਦੀ ਹੈ। ਦਰਮਿਆਨੇ ਰੁੱਖਾਂ ਲਈ ਇਹ ਦੂਰੀ 30 ਤੋਂ 40 ਫੁੱਟ ਤੱਕ ਰੱਖੀ ਜਾ ਸਕਦੀ ਹੈ। ਵੱਡ ਆਕਾਰੀ ਰੁੱਖਾਂ ਲਈ ਰੁੱਖ ਤੋਂ ਰੁੱਖ ਦੀ ਦੂਰੀ 50 ਤੋਂ 60 ਫੁੱਟ ਰੱਖਣੀ ਚਾਹੀਦੀ ਹੈ। ਜੇਕਰ ਖੇਤ ਵਿੱਚ ਬਾਗ ਲਾਉਣ ਜਾ ਰਹੇ ਹੋ ਜਾਂ ਫਿਰ ਖੇਤੀ ਜੰਗਲਾਤ ਵਾਲੀਆਂ ਫਸਲਾਂ ਜਿਵੇਂ ਕਿ ਪਾਪੂਲਰ, ਸਫੇਦਾ, ਬਰਮਾਡੇਕ ਆਦਿ ਲਾਉਣੀਆਂ ਨੇ ਤਾਂ ਸੰਬੰਧਿਤ ਵਿਭਾਗ ਨਾਲ ਸੰਪਰਕ ਕਰਕੇ ਹੀ ਸਿਫਾਰਿਸ਼ ਅਨੁਸਾਰ ਪੌਦਿਆਂ ਦਾ ਫਾਸਲਾ ਰੱਖਣਾ ਚਾਹੀਦਾ ਹੈ।
2: ਪ੍ਰੋਗਰਾਮ ਦੇ ਵਿੱਚ ਆਓ ਗੀਤ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ।

0: ਬਰਾਬਰ ਸਰ ਵਿੱਚ ਪਾਣੀ ਚੱਲਦੀ ਤੂੰ ਕਿਉਂ ਮਿੱਤਰਾ ਸੁੱਤਾ ਵੇ ਉੱਠ ਜਾ ਉੱਠ ਜਾ ਵੇ ਪਾਣੀ ਫੜ ਲੈ ਵੇ ਟੱਲੀਆਂ ਫੜ ਲੈ ਵੇ ਸਜਦੇ ਕਰ ਲੈ ਦਿੰਦ ਦਿਨਕ ਦਿਨਾਂ ਦਿੰਦ ਦਿਨਕ ਦਿਨਾਂ ਦਿੰਦ ਦਿਨਕ ਦਿਨਾਂ ਤੁਰੜਦਾ ਤੁਰੜਦਾ
1: ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚ ਆਓ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੀਆਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਨੇ ਜੂਨ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਣ ਨਾਲ ਹਵਾਬਾਜ਼ੀ ਖੇਤਰ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਣ ਸੁਰੱਖਿਆ ਵਿੱਚ ਉਨ੍ਹਾਂ ਦੀ ਅਗਵਾਈ ਲਈ ਸੈਸ਼ੇਲਸ ਦਾ ਸਰਵਉੱਚ ਨਾਗਰਿਕ ਸਨਮਾਨ ਗਾਰਡੀਅਨ ਆਫ਼ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਅਨੀਮੀਆ ਮੁਕਤ ਭਾਰਤ ਮੁਹਿੰਮ ਲਈ ਕਾਰਜਸ਼ੀਲ ਦਿਸ਼ਾ ਨਿਰਦੇਸ਼ ਜਾਰੀ ਕਰਨਗੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਜਾਰੀ ਰੱਖੀ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਉਦੋਂ ਤੱਕ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਜਦੋਂ ਤੱਕ ਉਹਨਾਂ ਦੇ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਕਾਨੂੰਨ ਵਿਰੋਧੀ ਦੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਰ ਦੇ ਵਿੱਚ 500 ਪੇਂਡੂ ਜਿਮ ਲੋਕਾਂ ਨੂੰ ਸਮਰਪਿਤ ਕੀਤੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਮੌਜੂਦਾ ਜੱਜ ਜਸਟਿਸ ਮਹਾਬੀਰ ਸਿੰਘ ਸਿੱਧੂ ਦੇ ਅਚਨਚੇਤ ਅਤੇ ਬੇਵਕਤੀ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਸੂਬੇ ਭਰ ਦੇ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਤਹਿਤ ਪਲਸ ਪੋਲੀਓ ਰੋਧੀ ਬੂੰਦਾਂ ਪਿਲਾਉਣ ਦਾ ਅਮਲ ਜਾਰੀ ਹੈ। ਰਾਵੀ ਦਰਿਆ ਦੇ ਵਿੱਚ ਅਚਾਨਕ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ ਦੇ ਮਕੌੜਾ ਪੱਤਣ ਵਿਖੇ ਪਲੂਟਨ ਪੁਲ ਦਾ ਅੱਧਾ ਹਿੱਸਾ ਤੇਜ਼ ਪਾਣੀ ਦੇ ਵਹਾਅ 'ਚ ਰੁੜਿਆ। ਨੇੜਲੇ ਕਈ ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਪੂਰੀ ਤਰ੍ਹਾਂ ਬੰਦ ਹੋਇਆ। ਭਾਰਤ ਨੇ ਅਹਿਮਦਾਬਾਦ ਵਿੱਚ ਮਰਦਾਂ ਦੇ ABC ਵਾਲੀਬਾਲ ਕੱਪ ਦੇ ਵਿੱਚ ਬਹਿਰੀ ਨੂੰ 3-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਅਤੇ ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨਲ ਮੇਸੀ ਲਗਾਤਾਰ 7 ਵਿਸ਼ਵ ਕੱਪ ਮੈਚਾਂ ਵਿੱਚ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਨੇ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ। ਪ੍ਰੋਗਰਾਮ ਚਾਓ ਗੀਤ ਸੁਣਦੇ ਹਾਂ ਫਿਲਮ ਕੇਦਾਰਨਾਥ ਵਿੱਚੋਂ।

0: ਸਕੂਲ ਸਕੂਲ ਵਿੱਚ ਪਾਠ ਪੜ੍ਹਾਈਏ, ਪਾਣੀ ਨੂੰ ਗੰਦਾ ਹੋਣ ਤੋਂ ਬਚਾਈਏ, ਪਲਾਸਟਿਕ ਦੀ ਵਰਤੋਂ ਘਟਾਓ, ਪਾਣੀ ਨੂੰ ਗੰਦਲਾ ਹੋਣ ਤੋਂ ਬਚਾਓ, ਦੇਸ਼ ਵਿੱਚ ਜਾਗ੍ਰਿਤੀ ਫੈਲਾਓ, ਪਾਣੀ ਬਚਾਓ, ਦੇਸ਼ ਬਚਾਓ।
1: ਤੇ ਆਓ ਹੁਣ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਸਿਹਤ ਸੰਬੰਧੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਡਾਕਟਰ ਨੀਰਜ ਗੋਇਲ ਜੀ ਪਾਸੋਂ। ਡਾਕਟਰ ਸਾਹਿਬ ਤੋਂ ਪੁੱਛਦੇ ਹਾਂ, ਗਰਮੀਆਂ ਦੇ ਵਿੱਚ ਆਪਣੇ ਸਰੀਰ ਨੂੰ ਹਾਈਡਰੇਟ ਰੱਖਣ ਦੇ ਲਈ ਕੀ ਕਰਨਾ ਚਾਹੀਦਾ?
2: ਮੈਂ ਡਾਕਟਰ ਨੀਰਜ ਗੋਇਲ, ਪਟਿਆਲਾ ਹਸਪਤਾਲ। ਗਰਮੀਆਂ ਵਿੱਚ ਸਰੀਰ ਨੂੰ ਹਾਈਡਰੇਟ ਰੱਖਣ ਲਈ ਆਪਾਂ ਨੂੰ ਵੱਧੋ ਵੱਧ ਪਾਣੀ ਪੀਣਾ ਚਾਹੀਦਾ ਅਤੇ ਜਿਹੜੇ ਪੀਕ ਆਦਤ ਨੇ ਸੁਬਹਾ 10 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਗਰਮੀ ਵਿੱਚ ਨਹੀਂ ਨਿਕਲਣਾ ਚਾਹੀਦਾ। ਫਰੀਕੁਐਂਟਲੀ ਵਾਟਰ, ਜਿਵੇਂ ਜਿਨ੍ਹਾਂ ਵਿੱਚ ਇਲੈਕਟ੍ਰੋਲਾਈਟ ਬੈਲੈਂਸ ਜਿਵੇਂ ਜ਼ਿਆਦਾ ਹੁੰਦਾ, ਕੋਕੋਨਟ ਵਾਟਰ ਹੋ ਗਿਆ, ਲੈਮਨ ਵਾਟਰ ਹੋ ਗਿਆ, ਜਾਂ ਲੱਸੀ ਲੈ ਲਓ ਆਪਾਂ ਆਪਣੀ ਸਰੀਰਕ ਅਨੁਸਾਰ। ਜਿਵੇਂ ਸ਼ੂਗਰ ਹੈ ਤਾਂ ਮਿੱਠਾ ਨਹੀਂ ਲੈਣਾ, ਸੋ ਉਸ ਅਨੁਸਾਰ ਆਪਾਂ ਆਪਣੇ ਆਪ ਨੂੰ ਹਾਈਡਰੇਸ਼ਨ ਰੱਖਣੀ ਚਾਹੀਦੀ ਹੈ। ਅਤੇ ਜਿਵੇਂ ਕੈਫੀਨ ਹੈ, ਅਲਕੋਹਲ ਹੈ, ਇਹ ਸਰੀਰ ਦੀ ਰਿਕੁਆਇਰਮੈਂਟ ਨੂੰ ਵਧਾਉਂਦੀ ਹੈ, ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਅਤੇ ਫਰੀਕੁਐਂਟ ਪਾਣੀ ਪੀਂਦੇ ਰਹਿਣਾ ਚਾਹੀਦਾ। ਕੋਈ ਐਕਸਰਸਾਈਜ਼ ਤੋਂ ਪਹਿਲਾਂ ਆਪਾਂ ਨੂੰ ਘੱਟੋ ਘੱਟ 1 ਲੀਟਰ ਤੋਂ 1.5 ਲੀਟਰ ਪਾਣੀ ਪਹਿਲਾਂ ਪੀ ਲੈਣਾ ਚਾਹੀਦਾ ਹੈ ਅਤੇ ਐਕਸਰਸਾਈਜ਼ ਪ੍ਰੈਫਰੇਬਲੀ ਸੁਬਹਾ ਜਾਂ ਸ਼ਾਮ ਨੂੰ ਕਰਨੀ ਚਾਹੀਦੀ ਹੈ।
1: ਅਤੇ ਡਾਕਟਰ ਸਾਹਿਬ, ਗਰਮੀਆਂ ਦੇ ਵਿੱਚ ਭੁੱਖ ਘੱਟ ਲੱਗਣ ਦੇ ਕੀ ਕਾਰਨ ਹੋ ਸਕਦੇ ਨੇ?
2: ਹਾਂ, ਆਪਾਂ ਇਹ ਦੇਖਿਆ ਕਿ ਗਰਮੀਆਂ ਵਿੱਚ ਆਪਣੀ ਭੁੱਖ ਘੱਟ ਜਾਂਦੀ ਹੈ। ਆਪਾਂ ਨੂੰ ਛੋਟੇ ਛੋਟੇ ਮੀਲਸ ਫਰੀਕੁਐਂਟਲੀ ਲੈਣੇ ਚਾਹੀਦੇ ਹਨ। 3 ਵੱਡੇ ਮੀਲਸ ਨਾਲੋਂ ਆਪਾਂ 5 ਤੋਂ 6 ਛੋਟੇ ਮੀਲਸ, ਅਤੇ ਉਹਨਾਂ ਵਿੱਚ ਉਹ ਵਾਲਾ ਫੂਡ ਜਿਹੜਾ ਰਿਫਰੈਸ਼ਿੰਗ ਹੋਵੇ, ਕੂਲ ਹੋਵੇ, ਜਿਵੇਂ ਆਪਾਂ ਫਰੂਟਸ 'ਚ ਲੈ ਲਈਏ, ਵਾਟਰਮੈਲਨ ਹੋ ਗਿਆ, ਖੀਰਾ ਹੋ ਗਿਆ, ਲੱਸੀ ਹੋ ਗਈ, ਨਿੰਬੂ ਪਾਣੀ ਹੋ ਗਿਆ, ਕੋਕੋਨਟ ਵਾਟਰ ਹੋ ਗਿਆ, ਇਹ ਆਪਾਂ ਨੂੰ ਲੈਣਾ ਚਾਹੀਦਾ। ਸੈਲਡ ਹੋ ਗਿਆ, ਖੀਰਾ ਬਹੁਤ ਅੱਛਾ ਹੈ, ਸੋ ਇਹ ਚੀਜ਼ਾਂ ਆਪਾਂ ਨੂੰ ਫਰੀਕੁਐਂਟਲੀ ਲੈਣੀਆਂ ਚਾਹੀਦੀਆਂ ਨੇ। ਹੈਵੀ ਮੀਲਸ ਅਵੋਇਡ ਕਰਨੇ ਚਾਹੀਦੇ ਹੈ, ਕੈਫੀਨ ਜਾਂ ਅਲਕੋਹਲ ਅਵੋਇਡ ਕਰਨੀ ਚਾਹੀਦੀ ਹੈ, ਅਤੇ ਠੰਡੇ ਇਨਵਾਇਰਮੈਂਟ 'ਚ ਜਿਵੇਂ ਕਿ ਕੂਲਰ ਨੀਚੇ, ਏਸੀ ਨੀਚੇ, ਪੱਖੇ ਨੀਚੇ ਜਾਂ ਛਾਂ 'ਚ ਬਹਿ ਕੇ ਖਾਣਾ ਖਾਓ, ਉਹਦੇ ਨਾਲ ਭੁੱਖ ਵੱਧਦੀ ਹੈ। ਅਤੇ ਫਰੀਕੁਐਂਟ ਪਾਣੀ ਪੀਓ, ਆਪਣੇ ਆਪ ਨੂੰ ਹਾਈਡਰੇਟ ਰੱਖੋ, ਤੋ ਇਹ ਚੀਜ਼ਾਂ ਨਾਲ ਭੁੱਖ ਬਣੀ ਰਹਿੰਦੀ ਹੈ।
1: ਅਤੇ ਡਾਕਟਰ ਸਾਹਿਬ, ਡੀਹਾਈਡਰੇਸ਼ਨ ਦੇ ਕੀ ਲੱਛਣ ਨੇ?
2: ਗਰਮੀਆਂ ਵਿੱਚ ਡੀਹਾਈਡਰੇਸ਼ਨ ਦੇ ਲੱਛਣ ਪਤਾ ਹੋਣੇ ਬਹੁਤ ਜ਼ਰੂਰੀ ਹਨ, ਜਿਵੇਂ ਕਿ ਬਹੁਤ ਜ਼ਿਆਦਾ ਪਿਆਸ ਲੱਗਣਾ, ਮੂੰਹ ਦਾ ਸੁੱਕਣਾ, ਪਿਸ਼ਾਬ ਦਾ ਗਾੜੇ ਰੰਗ ਆਉਣਾ, ਥਕਾਵਟ ਮਹਿਸੂਸ ਹੋਣਾ, ਕਈ ਵਾਰੀ ਚੱਕਰ ਵੀ ਆਉਣੇ ਲੱਗ ਜਾਂਦੇ ਨੇ, ਜਾਂ ਬਹੁਤ ਜ਼ਿਆਦਾ ਗਰਮੀ ਵਿੱਚ ਜੇ ਇੱਕੋਦਮ ਸਕਿਨ ਠੰਡੀ ਪੈ ਜਾਵੇ, ਤੁਹਾਡੇ ਹੱਥ ਪੈਰ ਠੰਡੇ ਹੋਣ ਲੱਗ ਜਾਣ, ਜਾਂ ਧੜਕਣ ਵੱਜ ਜਾਵੇ, ਜਾਂ ਤੁਹਾਨੂੰ ਯੂਰਿਨ ਘੱਟ ਆਉਣਾ ਸ਼ੁਰੂ ਹੋ ਜਾਵੇ, ਤਾਂ ਇਹ ਸਾਰੇ, ਜਾਂ ਥਕਾਵਟ, ਜਾਂ ਕਈ ਵਾਰੀ ਆਪਣੇ ਮਸਲ ਕਰੈਂਪਸ ਜਿਵੇਂ ਨਸਾਂ ਚੜ੍ਹਨੀਆਂ ਸ਼ੁਰੂ ਹੋ ਜਾਂਦੀਆਂ ਨੇ, ਇਹ ਸਾਰੇ ਡੀਹਾਈਡਰੇਸ਼ਨ ਦੇ ਲੱਛਣ ਹਨ।
1: ਤੇ ਡਾਕਟਰ ਸਾਹਿਬ, ਇਸ ਤੋਂ ਕਿਵੇਂ ਬਚਿਆ ਜਾ ਸਕਦਾ ਜੀ?
2: ਡੀਹਾਈਡਰੇਸ਼ਨ ਤੋਂ ਬਚਣ ਲਈ ਉਹੀ, ਆਪਾਂ ਨੂੰ ਫਰੀਕੁਐਂਟਲੀ ਪਾਣੀ ਪੀਣਾ ਚਾਹੀਦਾ ਹੈ, ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ, ਅਤੇ ਜਿਹੜੇ ਇਲੈਕਟ੍ਰੋਲਾਈਟ ਰਿਚ ਹੈ, ਕੋਕੋਨਟ ਵਾਟਰ ਹੈ, ਸ਼ਿਕੰਜਵੀ ਹੈ, ਲੱਸੀ ਹੈ, ਖੀਰਾ ਹੈ, ਇਹ ਚੀਜ਼ਾਂ ਆਪਾਂ ਇਨਕੋਰਪੋਰੇਟ ਕਰਨੀਆਂ ਚਾਹੀਦੀਆਂ ਨੇ। ਅਤੇ ਆਪਾਂ ਨੂੰ ਲਾਈਟ ਕਲਰ ਦੇ ਕੱਪੜੇ ਪਾਉਣੇ ਚਾਹੀਦੇ ਹੈ, ਲੂਜ਼ ਕੱਪੜੇ ਪਾਉਣੇ ਚਾਹੀਦੇ ਹੈ ਤਾਂ ਕਿ ਪਸੀਨਾ ਸੁੱਕੇ। ਦੂਸਰਾ, ਆਪਾਂ ਨੂੰ ਜੇ ਪਾਣੀ ਫਰੀਕੁਐਂਟ ਮੀਲਸ ਲਓ, ਅਤੇ ਜਿਹੜੇ ਪੀਕ ਆਵਰਸ ਨੇ ਜਿਵੇਂ 10 ਵਜੇ ਤੋਂ ਲੈ ਕੇ 4 ਵਜੇ ਤੱਕ, ਉਹਨਾਂ 'ਚ ਆਪਣੇ ਆਊਟਡੋਰ ਐਕਟੀਵਿਟੀਜ਼ ਅਵੋਇਡ ਕਰੋ। ਅਤੇ ਜਿਹੜੇ ਫਰੂਟਸ ਹੈ, ਵਾਟਰਮੈਲਨ, ਸਟ੍ਰੋਬਰੀ, ਕੁਕੰਬਰ, ਖੀਰਾ, ਇਹ ਚੀਜ਼ਾਂ ਜ਼ਿਆਦਾ ਲਓ, ਅਤੇ ਜਿਹੜੀ ਐਕਸੈਸ ਆਫ ਅਲਕੋਹਲ ਜਾਂ ਕੈਫੀਨ ਹੈ, ਇਹ ਅਵੋਇਡ ਕਰੋ।
1: ਅਤੇ ਡਾਕਟਰ ਸਾਹਿਬ, ਅੰਤ ਦੇ ਵਿੱਚ ਆਕਾਸ਼ਵਾਣੀ ਸੁਣਨ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਗਰਮੀਆਂ ਵਿੱਚ ਸਭ ਤੋਂ ਮਹੱਤਵਪੂਰਨ ਸੁਨੇਹਾ ਇਹੀ ਹੈ ਕਿ ਆਪਣੇ ਆਪ ਨੂੰ ਹਾਈਡਰੇਟ ਰੱਖੋ, ਪਾਣੀ ਦੀ ਮਾਤਰਾ ਵਧਾਓ, ਕੋਈ ਵੀ ਐਕਸਰਸਾਈਜ਼ ਤੋਂ ਪਹਿਲਾਂ 1 ਤੋਂ 1.5 ਲੀਟਰ ਪਾਣੀ ਲਓ, ਪ੍ਰੈਫਰੇਬਲੀ ਐਕਸਰਸਾਈਜ਼ ਅਰਲੀ ਮਾਰਨਿੰਗ ਜਾਂ ਸ਼ਾਮ ਨੂੰ ਕਰੋ। ਅਤੇ ਜਿਹੜੇ ਇਲੈਕਟ੍ਰੋਲਾਈਟ ਰਿਚ ਕੋਕੋਨਟ ਵਾਟਰ, ਲਾਈਮ ਜੂਸ ਜਾਂ ਲੱਸੀ, ਇਹ ਚੀਜ਼ਾਂ ਲਓ, ਕੈਫੀਨ ਅਤੇ ਸ਼ੂਗਰ ਸੋਡਾਸ ਜਾਂ ਅਲਕੋਹਲ ਅਵੋਇਡ ਕਰੋ। ਸਕਿਨ ਲਈ, ਪ੍ਰੋਟੈਕਸ਼ਨ ਲਈ ਸਕਿਨ ਸਕਰੀਨ SPF 30 ਉਹ ਯੂਜ਼ ਕਰੋ। ਅਤੇ ਹੈਵੀ ਮੀਲਸ ਜਿਹੜੇ ਆ ਉਹ ਅਵੋਇਡ ਕਰੋ, ਅਤੇ ਘਰ ਦਾ ਬਣਿਆ ਤਾਜ਼ਾ ਖਾਣਾ ਖਾਓ, ਅਤੇ ਜਿਹੜੇ ਖੁੱਲ੍ਹੇ ਜੰਕ ਫੂਡ, ਸਟ੍ਰੀਟ ਫੂਡ, ਇਹ ਅਵੋਇਡ ਕਰੋ, ਕਿਉਂਕਿ ਅੱਜ ਕੱਲ੍ਹ ਗਰਮੀਆਂ ਵਿੱਚ ਖਾਣਾ ਖਰਾਬ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਸੋ ਘਰ ਦਾ ਬਣਿਆ ਫਰੈਸ਼ ਵਾਟਰ ਰਿਚ ਫੂਡ ਲਓ, ਅਤੇ ਠੰਡਾ ਫੂਡ ਲਓ, ਅਤੇ ਠੰਡੇ ਇਨਵਾਇਰਮੈਂਟ ਰਹਿਣ ਦੀ ਕੋਸ਼ਿਸ਼ ਕਰੋ।
1: ਜੀ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਸਰੋਤਿਆਂ ਨੂੰ ਬਹੁਤ ਹੀ ਲਾਹੇਵੰਦ ਜਾਣਕਾਰੀ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਡਾਕਟਰ ਨੀਰਜ ਗੋਇਲ ਜੀ, ਅਤੇ ਪ੍ਰੋਗਰਾਮ 'ਚ ਆਓ ਸੁਣਦੇ ਹਾਂ ਗੀਤ ਸਤਿੰਦਰ ਸਰਤਾਜ ਦੀ ਆਵਾਜ਼।
3: ਇਹ ਗੀਤ ਮੇਰੀ ਜ਼ਿੰਦਗੀ ਉੱਥੋਂ ਦਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜੀ। ਪੇਸ਼ ਹੈ

0: नमस्कार, ए आकाशवाणी है। इस बुलेटिन नाल मैं अमन देव। पहला चोणवीं खबरां। प्रधानमंत्री नरेंद्र मोदी 46 दी आजादी के 50 साल समारोह में मुख्य मेहमान वजो शामिल हुए ने। श्री मोदी ने मॉरिशस के प्रधानमंत्री डॉक्टर नवीन चंद्र राम गुलाम नाल मुलाकात भी की। राष्ट्रपति द्रौपदी मुर्मू अज शामी राष्ट्रपति भवन विखे साल के दूजे रक्षा सम्मान समारोह में बहादुरी पुरस्कार प्रदान करेंगे। केंद्रीय सेहत ते परिवार भलाई मंत्री जगत प्रकाश नड्डा अज नवी दिल्ली में संपूर्ण बाल सेहत प्रोग्राम की शुरुआत करेंगे। अमरीका ते ईरान जवाबी हमले रोकने ते कतर की राजधानी दोहा विच गलबात मुड़ शुरू करने लई सहमत हो गए ने। भारतीय पुरुष हाकी टीम ने लंडन विच FIH प्रो लीग के मैच में पेनल्टी शूटआउट राही इंग्लैंड नूं 3-2 नाल हरा दिता है। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਸ਼ਲਸ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ਤੇ ਆਯੋਜਿਤ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਭਾਰਤ ਦੀ ਜ਼ਮੀਨੀ ਤੇ ਸਮੁੰਦਰੀ ਫੌਜ ਦੀਆਂ ਟੁਕੜੀਆਂ ਨੇ ਵੀ ਰਸਮੀ ਪਰੇਡ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਭਾਰਤੀ ਸਮੁੰਦਰੀ ਫੌਜ ਦੇ ਜੰਗੀ ਜਹਾਜ਼ INS ਤਰਕਸ਼ ਅਤੇ INS ਇਕਸ਼ਿਕ ਰਾਜਧਾਨੀ ਵਿਕਟੋਰੀਆ ਵਿੱਚ ਤੈਨਾਤ ਰਹੇ, ਜੋ ਭਾਰਤ ਅਤੇ ਸੈਸ਼ਲਸ ਵਿਚਕਾਰ ਮਜ਼ਬੂਤ ਦੋਸਤੀ ਨੂੰ ਦਰਸਾਉਂਦੇ ਨੇ। ਪ੍ਰਧਾਨ ਮੰਤਰੀ ਨੇ ਸੈਸ਼ਲਸ ਦੇ ਲੋਕਾਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਹ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਦੇ ਸੱਦੇ ਤੇ ਸ਼ਨਿਚਰਵਾਰ ਨੂੰ ਸੈਸ਼ਲਸ ਪਹੁੰਚੇ ਸਨ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਨਵੀਨ ਚੰਦਰ ਰਾਮ ਗੁਲਾਮ ਵੀ ਸਮਾਰੋਹ ਵਿੱਚ ਮੌਜੂਦ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੈਸ਼ਲਸ ਹਿੰਦ ਮਹਾਂਸਾਗਰ ਖੇਤਰ ਵਿੱਚ ਭਾਰਤ ਦੇ ਵਿਜਨ ਮਹਾਂਸਾਗਰ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਹੈ ਅਤੇ ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਨਵੀਂ ਗਤੀ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਸ਼ਲਸ ਦੇ ਸਰਵੋੱਚ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨੇ ਉਨ੍ਹਾਂ ਨੂੰ ਵਾਤਾਵਰਣ ਸੁਰੱਖਿਆ, ਨਿਰੰਤਰ ਵਿਕਾਸ ਅਤੇ ਸਮੁੰਦਰੀ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਇਹ ਸਨਮਾਨ ਪ੍ਰਦਾਨ ਕੀਤਾ। ਸਨਮਾਨ ਪ੍ਰਾਪਤ ਕਰਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਸੈਸ਼ਲਸ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਸਨਮਾਨ ਜਲਵਾਯੂ ਤਬਦੀਲੀ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਸਾਰੇ ਦੇਸ਼ਾਂ ਅਤੇ ਚੁਗਿਰਦੇ ਦੀ ਰੱਖਿਆ ਲਈ ਕੰਮ ਕਰਨ ਵਾਲਿਆਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਚੁਗਿਰਦੇ ਦੀ ਰੱਖਿਆ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ।
1: ਮੇਰੀ ਸੈਸ਼ਲ ਦੀ ਯਾਤਰਾ ਦਾ ਸੰਦੇਸ਼ ਸਪਸ਼ਟ ਹੈ। ਭਾਰਤ ਐਸੇ ਹਿੰਦ ਮਹਾਸਾਗਰ ਦੀ ਕਲਪਨਾ ਕਰਦਾ ਹੈ ਜਹਾਂ ਸਮੁੰਦਰੀ ਸੁਰੱਖਿਆ ਕੇ ਸਾਥ ਆਰਥਿਕ ਸਮਰੁੱਧੀ ਵੀ ਬੜੇ, ਜਹਾਂ ਹਮਾਰੀ ਸਾਝੇਦਾਰੀ

0: ਕਾਰਵਾਈ ਰੋਕਣ ਤੇ ਗੱਲਬਾਤ ਨੂੰ ਅੱਗੇ ਤੋਰਨ ਲਈ ਰਾਜ਼ੀ ਹੋਏ ਨੇ। ਸਾਊਦੀ ਅਰਬ ਵਿਚ ਦੇਸ਼ ਦੀ ਤੇਲ ਕੰਪਨੀ ਅਰਾਮਕੋ ਨਾਲ ਸਬੰਧਤ ਹੈਲੀਕਾਪਟਰ ਹੋਰਮੂਜ਼ ਸਟੇਟ ਦੇ ਪੱਛਮ ਵਿਚ ਰਾਸ ਤਨੂਰਾ ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ ਹੈ। ਖੇਡ ਜਗਤ ਦੀਆਂ ਕੁਝ ਖਬਰਾਂ। ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿਚ ਐਫ ਆਈ ਐਚ ਹਾਕੀ ਪ੍ਰੋ ਲੀਗ ਦੇ ਮੈਚ ਵਿਚ ਪੈਨਲਟੀ ਸ਼ੂਟ ਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਨਿਯਮਤ ਸਮੇਂ ਦੇ ਅੰਤ ਤੱਕ ਦੋਵੇਂ ਟੀਮਾਂ 0-0 ਨਾਲ ਬਰਾਬਰ ਸਨ। ਭਾਰਤ ਵੱਲੋਂ ਅਭਿਸ਼ੇਕ ਸ਼ੀਲਾਨੰਦਨ ਲਾਕੜਾ ਅਤੇ ਹਾਰਦਿਕ ਸਿੰਘ ਨੇ ਪੈਨਲਟੀ ਸ਼ੂਟ ਆਊਟ ਵਿਚ ਗੋਲ ਕੀਤੇ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਦੰਬੀ ਸ੍ਰੀਕਾਂਤ ਨੇ ਯੂ ਐਸ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਪੁਰਸ਼ ਸਿੰਗਲ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਉਨ੍ਹਾਂ ਨੇ ਕੈਲੀਫੋਰਨੀਆ ਵਿਚ ਸੈਮੀਫਾਈਨਲ ਮੈਚ ਵਿਚ ਜਾਪਾਨ ਦੇ ਯੁਦਾਈ ਓਕੀਮੋਤੋ ਨੂੰ 22-20, 15-21, 21-19 ਨਾਲ ਹਰਾਇਆ। ICC ਮਹਿਲਾ 2020 ਵਿਸ਼ਵ ਕੱਪ ਚ ਬੀਤੀ ਰਾਤ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਲੰਡਨ ਦੇ ਲਾਰਡਸ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿਚ 4 ਵਿਕਟਾਂ ਤੇ 170 ਦੌੜਾਂ ਬਣਾਈਆਂ। ਜਵਾਬ ਵਿਚ ਆਸਟ੍ਰੇਲੀਆ ਨੇ 19 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ਤੇ ਟੀਚਾ ਹਾਸਲ ਕਰ ਲਿਆ। ਪੁਰਸ਼ ਕ੍ਰਿਕਟ ਵਿਚ ਆਇਰਲੈਂਡ ਨੇ ਦੂਜੇ ਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਵਿਚ ਭਾਰਤ ਨੂੰ 1 ਦੌੜ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਆਇਰਲੈਂਡ ਨੇ 2 ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ ਹੈ। ਅੰਤ ਵਿਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ਲਸ ਦੀ ਆਜ਼ਾਦੀ ਦੇ 50 ਸਾਲਾ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਮੋਦੀ ਨੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮ ਗੁਲਾਮ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਅਮਰੀਕਾ ਤੇ ਇਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿਚ ਐਫ ਆਈ ਐਚ ਪ੍ਰੋ ਲੀਗ ਦੇ ਮੈਚ ਵਿਚ ਪੈਨਲਟੀ ਸ਼ੂਟ ਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਸਵੇਰ ਦੇ ਠੀਕ 8:40 ਹੋ ਚੁੱਕੇ ਨੇ।
2: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਹੁਣ ਪੇਸ਼ ਹੈ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਇਸ ਪ੍ਰੋਗਰਾਮ ਤਹਿਤ ਤੁਸੀਂ ਪੰਜਾਬੀ ਫਿਲਮੀ ਗੀਤ ਸੁਣੋਗੇ ਅਤੇ ਆਓ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ, ਕਿਸਮਤ 1 ਵਿੱਚੋਂ ਬੀ ਪ੍ਰਾਗ ਦੀ ਆਵਾਜ਼ 'ਚ।

0: ਸਾਫ ਸੁਥਰਾ ਵਾਤਾਵਰਣ ਕੁਦਰਤ ਦੀ ਵਡਮੁੱਲੀ ਦਾਤ ਹੈ, ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਧਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਧਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ ਹੈ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।
1: ਬਲਿਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ।
2: ਪ੍ਰੋਗਰਾਮ ਦੇ ਵਿੱਚ ਤੁਸੀਂ ਅਗਲਾ ਗੀਤ ਸੁਣੋਗੇ ਫਿਲਮ ਸੁਰਖੀ ਬਿੰਦੀ ਵਿੱਚੋਂ।

FM ਬੈਂਡ 107.2 MHz ਦੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ ਸਵੇਰ ਦੇ 9 ਵਜੇ ਨੇ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

ਹੁਣ ਤੱਕ ਤੁਸੀਂ ਸੁਣੇ ਸੀ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ ਤੇ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸਵੇਰ ਦੇ ਠੀਕ 10 ਵਜੇ ਨੇ। ਆਓ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੇ ਹਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ੇਲਸ ਦੀ ਆਜ਼ਾਦੀ ਦੇ 50 ਸਾਲਾ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ਼੍ਰੀ ਮੋਦੀ ਨੇ ਮੋਰੀਸ਼ੀਅਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮ ਗੁਲਮ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਦੇ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਅਮਰੀਕਾ ਅਤੇ ਈਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਦੇ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਕਿਸਾਨਾਂ ਦੀ ਆਮਦਨ ਵਧਾਉਣ, ਪੇਂਡੂ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਏ। ਵੈਨੇਜ਼ੁਏਲਾ 'ਚ ਬੁੱਧਵਾਰ ਨੂੰ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,450 ਹੋ ਗਈ ਹੈ ਅਤੇ 3,200 ਤੋਂ ਵੱਧ ਲੋਕ ਜ਼ਖਮੀ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਅਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ 3 ਦਿਨਾਂ ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਦੇ ਪਹਿਲੇ ਦਿਨ 28 ਜੂਨ ਨੂੰ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਸਫਲਤਾਪੂਰਵਕ ਪੋਲੀਓ ਦੀ ਖੁਰਾਕ ਦਿੱਤੀ ਗਈ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਏ ਅਤੇ ਪੁਰਸ਼ ਭਾਰਤੀ ਹਾਕੀ ਟੀਮ ਨੇ ਲੰਡਨ ਦੇ ਵਿੱਚ FIH ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ। ਹੁਣ ਤੁਸੀਂ ਸੁਣੋਗੇ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ।

ਪ੍ਰੋਗਰਾਮ ਹੈਲੋ ਫਰਮਾਇਸ਼ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਦੀਪ ਮਸੌਣ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਕਿ ਸਾਰੇ ਜਿਹੜੇ ਸਰੋਤੇ ਹੈਗੇ ਆ ਚੜ੍ਹਦੀਆਂ ਕਲਾ ਦੇ ਵਿੱਚ ਹੋਣਗੇ ਅਤੇ ਜ਼ਿੰਦਗੀ ਦੀਆਂ ਇੰਨਾ ਉਥਲ ਪੁਥਲ ਰਾਹਾਂ ਦੇ ਉੱਪਰ ਜਿਹੜੇ ਹੈਗੇ ਆ ਜੀ ਡਟ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਰਹੇ ਹੋਣਗੇ। ਤਾਂ ਪ੍ਰੋਗਰਾਮ ਹੈਲੋ ਫਰਮਾਇਸ਼ ਤਾਂ ਤੁਸੀਂ ਕੀ ਕਰਨਾ ਜੀ, ਤੁਸੀਂ ਡਾਇਲ ਕਰਨਾ ਸਾਡੇ ਸਟੂਡੀਓ ਦਾ ਨੰਬਰ 0175-22-4-94। ਜੀ ਹਾਂ, 0175-22-8-04-94 ਦੋਸਤੋ, ਤੁਸੀਂ ਡਾਇਲ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਮਨਪਸੰਦ ਜਿਹੜਾ ਹੈਗਾ ਜੀ ਪੰਜਾਬੀ ਗੀਤ ਸੁਣ ਸਕਦੇ ਹੋ।

0: ਪ੍ਰੋਗਰਾਮ ਹੈਲੋ ਫਰਮਾਇਸ਼ ਦੀ ਕਾਲਰ ਸਾਡੇ ਨਾਲ ਬਣੀ ਹੋਈ ਹੈ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਹਾਂਜੀ ਮੈਡਮ, ਨਮਸਕਾਰ ਜੀ।
0: ਨਮਸਕਾਰ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ, ਨਾਮ ਦੱਸਿਓ ਜੀ ਆਪਣਾ।
1: ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਹਾਂਜੀ,
1: ਮੈਂ ਰਿਸ਼ਪਾਲ ਸਿੰਘ ਬੋਰਾ, ਪਿੰਡ ਖਰਕੜਾ, ਜ਼ਿਲ੍ਹਾ ਕੈਥਲ,
0: ਹਾਂਜੀ,
1: ਔਰ ਪਾਲਾ ਰਾਮ ਬੈਰਾਗੀ ਦੋਗੁਨਾ
0: ਜੀ। ਗੀਤ
1: ਮੈਂ
0: ਦੱਸਿਓ ਜੀ।
1: ਗਾਣਾ ਸੁਖਜਿੰਦਰ ਸਿੰਘ ਦਾ ਜੀ, ਜਾਣ ਜਾਣ ਵੰਗਾ ਛਣਕਾ ਕੇ ਮਿੱਤਰਾਂ ਦਾ ਨਾਂ ਪੁੱਛਦੀ
0: ਜੀ। ਗੀਤ ਤੁਹਾਨੂੰ ਜਿਹੜਾ ਹੈਗਾ ਤੁਹਾਡੀ ਪਸੰਦ ਦਾ ਚਲਾ ਦਿੰਦੇ ਹਾਂ ਜੀ। ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਲਈ।
1: ਬਹੁਤ ਬਹੁਤ

0: ਪ੍ਰੋਗਰਾਮ ਦੇ ਵਿੱਚ ਇੱਕ ਕਾਲਰ ਸਰ ਨਾਲ ਬਣੇ ਹੋਏ ਆ, ਕਰਦੇ ਹਾਂ ਆਪਾਂ ਉਹਨਾਂ ਨਾਲ ਗੱਲ। ਹੈਲੋ,
1: ਮਨਦੀਪ ਭੈਣ ਜੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ, ਨਾਮ ਦੱਸਿਓ ਜੀ।
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆ ਰਹੀ ਹਾਂ ਨਵੀਂ ਵਾਸੀ ਬਠਿੰਡੇ ਦੇ ਬੋਲਦਾ। ਮੇਰਾ ਪਿੰਡ ਹੈ ਜੀ ਘੜਿਆਣਾ ਜੀ, ਅਤੇ ਮੈਂ ਤੁਹਾਡੇ ਪ੍ਰੋਗਰਾਮ ਐਪ 'ਤੇ ਸੁਣ ਲਿਆ।
0: ਜੀ, ਐਪ 'ਤੇ ਵਧੀਆ ਚੱਲਦੇ ਆ ਜੀ ਪ੍ਰੋਗਰਾਮ।
1: ਹਾਂਜੀ, ਚੱਲ ਰਿਹਾ ਜੀ, ਵਧੀਆ ਚੱਲ ਰਿਹਾ ਜੀ।
0: ਠੀਕ ਹੈ ਜੀ, ਤਾਂ ਕਿਹੜਾ ਮਨਪਸੰਦ ਪ੍ਰੋਗਰਾਮ ਕਿਹੜਾ ਤੁਹਾਡਾ?
1: ਮੈਂ ਪਹਿਲਾਂ ਜੀ ਆਪਣੇ ਸੁਣਨ ਵਾਲਿਆਂ ਨੂੰ ਦੱਸਣਾ ਚਾਹੁੰਦਾ ਜੀ, ਮੇਰਾ 5 ਜੀ ਨੂੰ ਫੋਨ ਲੱਗਿਆ ਸੀ ਜੀ, ਮੈਂ ਨੋਟ ਕਰਕੇ ਰੱਖਦਾ ਜੀ। ਠੀਕ ਹੈ ਜੀ,
0: ਸ਼ੁਕਰੀਆ ਜੀ। ਦੱਸੋ ਗੀਤ ਕਿਹੜਾ ਸੁਣਾ ਦਈਏ?
1: ਹਾਂ ਜੀ, ਮੈਂ ਹਰਭਜਨ ਮਾਨ ਦਾ ਸੁਣਨਾ ਜੀ, ਉਹ ਹੀ ਸੁਣਾ ਦਿਓ।
0: ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ।
1: ਚੰਗਾ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ।

ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਸੇਸਿਲਸੀ ਆਜ਼ਾਦੀ ਦੀ 50 ਸਾਲਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ਼੍ਰੀ ਮੋਦੀ ਨੇ ਮੌਰੀਸ਼ਸੀ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮ ਗੁਲਾਮ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਸ਼੍ਰੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਸੰਪੂਰਨ ਬਾਲ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਅਮਰੀਕਾ ਤੇ ਇਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਕਿਸਾਨਾਂ ਦੀ ਆਮਦਨ ਵਧਾਉਣ, ਪੇਂਡੂ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

ਵੈਨਜੁਏਲਾ ਵਿੱਚ ਬੁੱਧਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,450 ਹੋ ਗਈ ਅਤੇ 3,200 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਰੇ ਮੰਤਰੀ, ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਅਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਜਲੰਧਰ ਦੇ ਡਿਪਟੀ ਕਮਿਸ਼ਨਰ ਬਰਜੀਤ ਵਾਲੀਆ ਨੇ ਦੱਸਿਆ ਕਿ 3 ਦਿਨਾਂ ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਦੇ ਪਹਿਲੇ ਦਿਨ 28 ਜੂਨ ਨੂੰ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਸਫਲਤਾਪੂਰਵਕ ਪੋਲੀਓ ਦੀ ਖੁਰਾਕ ਦਿੱਤੀ ਗਈ। ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਸ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ। ਇਸ ਸਮੇਂ ਦੀਆਂ ਕੁਝ ਖਾਸ ਨਿਊਜ਼ ਹੈਡਲਾਈਨਸ।

ਐਫ ਐਮ 106.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ ਤੇ ਹੁਣ ਪੇਸ਼ ਹੈ ਜੀ ਹਿੰਦੀ ਗੀਤਾਂ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ ਇਸ ਪ੍ਰੋਗਰਾਮ ਤਹਿਤ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਸ਼ਾਮਿਲ ਹੋਣ ਵਾਸਤੇ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਸਾਡਾ ਸਟੂਡੀਓ ਦਾ ਨੰਬਰ ਹੈ 94650026268 ਇਸ ਨੰਬਰ 'ਤੇ ਤੁਸੀਂ ਆਪਣਾ ਨਾਮ ਸ਼ਹਿਰ ਦਾ ਨਾਮ ਅਤੇ ਫਰਮਾਇਸ਼ ਸਿਰਫ ਤਿੰਨ ਚੀਜ਼ਾਂ ਹੀ ਲਿਖਣੀਆਂ ਨੇ ਅਤੇ ਹੋਰ ਕੁਝ ਨਹੀਂ ਲਿਖਣਾ ਅਤੇ ਆਓ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਫਿਲਮ ਹੈਪੀ ਨਿਊ ਈਅਰ 'ਚੋਂ ਸ਼੍ਰੇਆ ਘੋਸ਼ਾਲ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ

ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ, ਅਤੇ ਇਸ ਪ੍ਰੋਗਰਾਮ ਤਹਿਤ ਸ਼ਾਮਲ ਹੋਣ ਵਾਸਤੇ ਸਾਨੂੰ ਮੈਸੇਜ ਭੇਜਦੇ ਨੇ ਗੱਜੜੂ ਡਵਾਰਾ ਤੋਂ ਸ਼ਮਸੁਲ ਕਮਰ, ਸ਼ਾਹੀਨ, ਅਦਨਾਨ, ਫੈਜ਼ਾਨ, ਅਨੂ ਖਾਨ, ਉਸਮਾਨ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਦਾਦਾ ਬਾਬੂ ਰੋਡ, ਗਿਰੀਟੀ, ਝਾਰਖੰਡ ਤੋਂ ਮੁਹੰਮਦ ਯਾਸੀਨ, ਸਾਈਮਾ, ਹਸਨ, ਬਾਬੂ ਅਹਦ, ਮਿਫਰਾ ਨਵਾਸ, ਚਾਹਤ ਅਤੇ ਸਾਦੀਆ। ਮੋੜ ਮੰਡੀ ਤੋਂ ਗੁਰਦੇਵ ਸਿੰਘ, ਸੁਰਜੀਤ, ਗੁਰਮੀਤ, ਬਲਜਿੰਦਰ ਅਤੇ ਗਵੀ ਕਨੇਡਾ ਤੋਂ। ਪਿੰਡ ਅਤੇ ਡਾਕਖਾਨਾ ਲੋਹਗੜ੍ਹ, ਠਾਕੁਰਾਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ, ਗੁਰਨੂਰ, ਰਾਮ ਕੁਮਾਰ ਅਤੇ ਬਲਦੇਵ ਸਿੰਘ। ਪਿੰਡ ਜਾਖੋਦ, ਰਾਜਸਥਾਨ ਤੋਂ ਸ਼ੰਭੂਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਦੀਪਕ ਅਤੇ ਕੁਮਾਰੀ ਪੂਜਾ। ਤਿਰੂਪਤੀ ਨਗਰ, ਨੰਦੂਰਾ ਤੋਂ ਸੰਤੋਸ਼ ਵਸਾਨੇ, ਊਸ਼ਾ, ਰਿਸ਼ੀਕੇਸ਼, ਅਨਿਕੇਸ਼, ਅਨਿਕੇਤ ਅਤੇ ਸਾਗਰ। ਅਤੇ ਇਹਨਾਂ ਦੇ ਨਾਲ ਨੇ ਨਾਸ਼ਿਕ ਤੋਂ ਵਿਸ਼ਾਲ, ਸੋਨਾਲੀ, ਸਮਰਪਣ ਅਤੇ ਭਗਤੀ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਆ, ਬਠਿੰਡਾ ਤੋਂ ਪ੍ਰੇਮ ਸਿੰਘ, ਮਨਜੀਤ, ਕਰਨਵੀਰ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ ਅਤੇ ਅਭਿਜੋਤ। ਹਨੂੰਮਾਨਗੜ੍ਹ, ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ, ਇਰਫਾਨ ਅਤੇ ਜੀਸ਼ਾਨ ਖਾਨ। ਆਜ਼ਾਦ ਨਗਰ, ਲਕਸ਼ਰ, ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਬੀਰ ਅਤੇ ਮਹਿਰਾਜ ਜਹਾਂ। ਦਤਰੇਗੀ, ਬਾਟਾਪਾਰਾ, ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਸਮਣੀ, ਪੁਸ਼ਪਿੰਦਰ ਅਤੇ ਨੌਖੇਲਾਲ ਵਰਮਾ। ਕੋਟਾਵਾ, ਨਰਾਇਣਪੁਰ, ਬਾਬਾ ਭੱਟੀ ਬਲੀਆਂ ਤੋਂ ਓਮ ਪ੍ਰਕਾਸ਼, ਊਸ਼ਾ, ਅਮਿਤ ਅਤੇ ਹੈਪੀ। ਦੁਬੀਹਾ, ਨਿਵਾਦਾ, ਜ਼ਿਲ੍ਹਾ ਗਾਜੀਪੁਰ ਤੋਂ ਪ੍ਰਤੀਕ, ਰੋਸ਼ਨੀ ਅਤੇ ਪ੍ਰਾਂਜਲ ਲਾਏ। ਕੋਕਾ ਪਿਲਾਈ ਤੋਂ ਉੱਤਮ ਸਿੰਘ, ਮੋਰਸ, ਅਨਿਲ, ਅਜੀਤ, ਆਯੁਸ਼ ਅਤੇ ਨੰਦਨੀ। ਡੁਮਰਾਓ ਬਿਹਾਰ ਤੋਂ ਡਬਲਿਊ ਅੰਸਾਰੀ ਅਤੇ ਸੋਨਮ ਦਾਨਿਸ਼। ਬਕਸਰ ਬਿਹਾਰ ਤੋਂ ਸ਼ਰਾਫੁਦੀਨ ਅੰਸਾਰੀ, ਫਾਤਿਮਾ ਖਾਤੂਨ ਅਤੇ ਸੁਰੀਤ ਰਮੇਸ਼। ਗੋਲਾਬਜ਼ਾਰ ਬਕਸਰ ਤੋਂ ਸ਼ਰਧਾਨੰਦ, ਅਭਿਆਨੰਦ ਅਤੇ ਪਰਮਾਨੰਦ। ਸੰਦੀਪ ਮੱਕੜ, ਜੋਤੀ, ਮੰਨਤ, ਭਰਤ, ਕਮਲ, ਸਾਨੀ, ਪਿੰਗਾਵਾਲਾ ਚੌਂਕ, ਗੁਰਾਇਆ, ਜਲੰਧਰ ਤੋਂ। ਅਤੇ ਉਹ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ, ਫਿਲਮ ਕਿੱਕ ਵਿੱਚੋਂ ਸਲਮਾਨ ਖਾਨ, ਮੀਤ ਬ੍ਰਦਰ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ, ਅਤੇ ਇਸ ਪ੍ਰੋਗਰਾਮ ਤਹਿਤ ਸ਼ਾਮਲ ਹੋਣ ਵਾਸਤੇ ਸਾਨੂੰ ਅਗਲਾ ਮੈਸੇਜ ਆਇਆ ਜੀ। ਅਰੋੜਾ ਮਹੱਲਾ ਪਟਿਆਲਾ ਤੋਂ ਪਵਨ ਚੰਚਲ ਅਰੋੜਾ ਅਤੇ ਮਨਸ਼ਾ ਸਮਿਤੀ ਅਰੋੜਾ। ਅਗਲਾ ਮੈਸੇਜ ਆਇਆ ਜੀ ਭੋਪਾਲ ਰਾਜਸਥਾਨ ਤੋਂ ਧਰਮਿੰਦਰ ਕਪਿਲ ਇਸ਼ਾਨ ਅਤੇ ਪੂਜਾ ਪਰਿਹਾਰ। ਪਟੇਲ ਨਗਰ ਮਲੋਟ ਤੋਂ

ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ ਆਰਜੂ ਅਤੇ ਗੁੱਡੂ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਅਹੂਜਾ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੁਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਸਮਾਈਲ, ਹਸਮੁਖ ਲਾਲ, ਸੰਜੀਵ, ਸੁਨੀਤਾ, ਬੰਟੀ, ਆਰਜੂ, ਮਹਿਕ ਅਤੇ ਪੂਰਾ ਹੀ ਇਹਨਾਂ ਦਾ ਖੁਸ਼ਦਿਲ ਪਰਿਵਾਰ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਪਿੰਡ ਕੁਮਾਰਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਈਨਾ, ਅਕਸਾ, ਨਾਜ਼ੀਆ, ਇਬਰਾਹਿਮ ਅਤੇ ਅਦਿਬ। ਮਜਨੂ ਦਾ ਟਿੱਲਾ ਤੋਂ ਕਮਲ ਬਲੂਜਾ, ਮਧੂ, ਸਾਗਰ, ਉਮੰਗ, ਆਕਾਂਸ਼ਾ ਅਤੇ ਮਾਹੀ ਮਲਿਕ। ਕਲਾਨੂਰ ਤੋਂ ਨਰਿੰਦਰ ਸ਼ਰਮਾ ਅਤੇ ਕੀਰਨ, ਨਿਤਿਨ ਅਤੇ ਮਿਅੰਕ ਸ਼ਰਮਾ। ਗਮਰੀਆ ਜਮਸ਼ੇਦਪੁਰ ਤੋਂ ਬਿਪਿਨ ਜੈਸਵਾਲ, ਸਵਾਤੀ, ਦੇਵ ਕੁਮਾਰ ਅਤੇ ਆਰਿਆ ਕੁਮਾਰ ਜੈਸਵਾਲ। ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਾ, ਰਤਨਮਾਲਾ, ਆਰਤੀ ਗੋਰੀ ਅਤੇ ਓਮ ਕੁਮਾਰ। ਬੋਸਰ ਖੁਰਦ ਨੇੜੇ ਕਰਤਾਰਪੁਰ ਡਿਸਟ੍ਰਿਕਟ ਪਟਿਆਲਾ ਤੋਂ ਜਸਪਾਲ ਸਿੰਘ, ਗੁਰਚਰਨ, ਹਰਕੀਰਤ, ਰਘਬੀਰ ਅਤੇ ਇਹਨਾਂ ਦੇ ਨਾਲ ਸੁਖਮਨੀ, ਅਮਨਜੋਤ ਅਤੇ ਪ੍ਰਿੰਸ। ਪਿੰਡ ਮੁਰਜੰਡ ਸਿੱਖਾ ਹਨੂੰਮਾਨਗੜ੍ਹ ਤੋਂ ਬਲਵਿੰਦਰ ਸਰਾਂ, ਗੁਣਤਾਸ਼ ਅਤੇ ਰਸਨਦੀਪ। ਝੱਜਰ ਹਰਿਆਣਾ ਤੋਂ ਬਿੱਟੂ ਪਾਟੀਆ, ਰੀਟਾ, ਰਜਤ, ਮਿਅੰਕ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਅਨਾਰਕਲੀ ਬਾਜ਼ਾਰ ਜਗਰਾਓ ਪੰਜਾਬ ਤੋਂ ਸੁਨੀਲ ਪਾਠਕ, ਕਮਲ, ਦੀਪਿਕਾ, ਗਵਿਆ, ਸੁੱਚਾ ਸਿੰਘ ਅਤੇ ਵਿਨੋਦ ਪੁਰੀ। ਵੜਿੰਗਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ। ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ, ਪ੍ਰਮੋਦ ਅਤੇ ਪੁਸ਼ਪੇਂਦਰ ਕੁਮਾਰ। ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ, ਆਲੀਆ ਅਤੇ ਅਯਾਨ ਬਾਬੂ। ਘਮਰੀਆ ਜਮਸ਼ੇਦਪੁਰ ਤੋਂ ਰੋਹਨ ਜੈਸਵਾਲ ਅਤੇ ਆਰਿਆ ਜੈਸਵਾਲ। ਕਬੀਰ ਸੰਧੂ, ਕਮਲਜੀਤ, ਬੰਸੀ ਲਾਲ, ਪਿੰਡ ਮੋਹਰੀ, ਜ਼ਿਲ੍ਹਾ ਅੰਬਾਲਾ ਤੋਂ। ਨਲੇਸ਼ਵਰ ਨਗਰ, ਨਰਵੇਲ, ਮਹਾਰਾਸ਼ਟਰ ਤੋਂ ਪੀ ਐੱਸ ਨਹਾਵਕਰ, ਨਿਰਮਲਾ, ਵਿਸ਼ਾਲ। ਮਲਕਾਪੁਰ ਤੋਂ ਨਰਾਇਣ, ਸੋਪਾਨ ਅਤੇ ਆਸ਼ੀਸ਼। ਮਹਿਸਗੇਟ ਨਾਭਾ ਤੋਂ ਸੋਮਦਾਤ, ਜੋਤੀ ਰਾਣੀ, ਖੈਰ, ਗੁਰਮੰਨਤ। ਬਬਲੂ, ਸ਼ੇਖ ਵਜ਼ੀਰ, ਸੋਹਿਲ ਸ਼ੇਖ, ਮੋਤਾਲਾ ਬਾਜ਼ਾਰ ਤੋਂ। ਚੰਡੀਗੜ੍ਹ ਤੋਂ ਸਤੀਸ਼ ਨੇਜਾ, ਬਿਮਲਾ, ਸ਼ੈਫਾਲੀ, ਸ਼ੈਫੀ ਅਤੇ ਡੇਵਿਸ। ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਵਿਤਰੀ, ਸੁਮਨ ਅਤੇ ਅੰਸ਼ੂ। ਬਹਾਵਲ ਨਗਰ ਤੋਂ ਚੌਧਰੀ ਜ਼ੁਲਫੀਕਾਰ ਅਲੀ। ਰਾਮਗੜ੍ਹ ਕੈਂਟ ਤੋਂ ਮਹਿੰਦਰ ਮੋਦੀ ਅਤੇ ਠਾਕੁਰ ਸਾਹਿਬ। ਪਿੰਡ ਸਾਮਤ ਖੇੜਾ ਤੋਂ ਕ੍ਰਿਸ਼ਨ ਲਾਲ, ਸਿਮਰੀ, ਮਨੋਜ, ਪੁਸ਼ਪਾ ਅਤੇ ਸ਼ੈਲੇਂਦਰ ਕੁਮਾਰ। ਨੱਥ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ, ਗੁਰਪ੍ਰੀਤ ਅਤੇ ਮਹਿੰਦਰ ਪੱਟੀ ਮੰਡੀ ਕਲਾਂ ਤੋਂ। ਸ਼ੌਕਤ ਅਲੀ ਖਾਨ, ਨਵਾਬ ਖਾਨ, ਸਫੀ ਮੁਹੰਮਦ ਖਾਨ। ਪਿੰਡ ਚੀਮਾ ਨੇੜੇ ਮਿਮਸਾ, ਜ਼ਿਲ੍ਹਾ ਸੰਗਰੂਰ ਤੋਂ। ਮਨਾਲੀ ਹਿਮਾਚਲ ਤੋਂ ਹਰਸ਼ ਵਿਨੇ, ਵਿਨੀਤ ਅਤੇ ਰੋਜਸ ਬਾਈ। ਭਾਗਵਤ ਤੋਂ ਸੰਜੇ ਅਤੇ ਨਮਨ ਟਿੰਗੀਆ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬਤਾ, ਨੀਲਮ, ਨਿਤਿਨ, ਪਾਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ਬੱਤਾ। ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨਮਾਲਾ ਅਤੇ ਕੁਮਕੁਮ। ਬ੍ਰੈਂਪਟਨ ਕਨੇਡਾ ਤੋਂ ਨਿਖਿਲ ਭਾਟੀਆ, ਨੀਤੀ ਅਤੇ ਮਹਿਰੀਨ ਭਾਟੀਆ। ਆਦਰਸ਼ ਨਗਰ ਬਠਿੰਡਾ ਤੋਂ ਅਸ਼ੋਕ ਗਰੋਵਰ, ਪ੍ਰਵੀਨ, ਵਿਕਰਮਜੀਤ, ਅਨਮੋਲ ਅਤੇ ਪਵਨੀਤ ਗਰੋਵਰ। ਸੁਖਵਿੰਦਰ, ਰੁਪਿੰਦਰ, ਭੋਲਾ, ਅਮਰਜੀਤ, ਦਰਸ਼ਨ, ਸੁਰਿੰਦਰ, ਸੰਧੂ, ਨੀਰਜ ਅਤੇ ਜਸ਼ਨ। ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ। ਜਗਰਾਓ ਪੰਜਾਬ ਤੋਂ ਬੂਟੀ ਰਾਮ, ਵਿਕਾਸ, ਸੰਜਨਾ, ਅੰਕਿਤ, ਸਿਮਰਨ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਤਾਂ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਆ, ਫਿਲਮ ਕ੍ਰਿਸ਼ 3 ਵਿੱਚੋਂ।

ਤੁਸੀਂ ਆਨੰਦ ਮਾਣ ਰਹੇ ਹੋ ਜੀ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ, ਅਤੇ ਇਸ ਪ੍ਰੋਗਰਾਮ ਤਹਿਤ ਸ਼ਾਮਲ ਹੋਣ ਵਾਸਤੇ ਸਾਨੂੰ ਮੈਸੇਜ ਭੇਜਦੇ ਨੇ ਗਾਂਧੀ ਨਗਰ ਗੁਜਰਾਤ ਤੋਂ ਸੁਰੇਸ਼ ਰਾਠੌੜ, ਮੰਜੁਲਾ ਵਿਸ਼ਾਲ ਅਤੇ ਨੀਸ਼ਾ, ਸਵਰਨ ਸਿੰਘ ਪਿੰਡ ਦੋਲੇਵਾਲਾ ਜ਼ਿਲ੍ਹਾ ਮੋਗਾ ਤੋਂ, ਚੌਟਾਲਾ ਹਰਿਆਣਾ ਤੋਂ, ਦਾਰਾ ਪੰਡਿਤ ਸੰਜੇ ਅਤੇ ਪ੍ਰਿੰਕਾ ਸ਼ਰਮਾ, ਧੰਨਾ ਸਿੰਘ ਰੋਡ ਪਰਮਵੀਰ ਪਿੰਡ ਸਿਉਣਾ ਤੋਂ, ਦਰਸ਼ਨ ਸਿੰਘ ਸੈਣੀ ਭੁਪਿੰਦਰ ਪਿੰਡ ਵੱਡੀਆਂ ਜਾਲਾ ਤੋਂ, ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਰਤਨਾਮਾਲਾ ਅਤੇ ਅਰਾਧਿਆ ਸੁਰਲਕਰ, ਛਤਰਪਤੀ ਸੰਭਾਜੀ ਨਗਰ ਤੋਂ, ਰਾਜੇਸ਼ ਸਾਂਬਲੇ, ਰਾਜਦੀਪ ਰਾਸ਼ੀ ਅਤੇ ਸ਼ੀਤਲ ਰਾਜੇਸ਼, ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰੈਨੀ, ਨੀਤੂ ਜੋਤ ਅਤੇ ਸਜਨੀ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ, ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ, ਪਿੰਡ ਉਂਗਾਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਜਿੰਦਰ ਕੁਮਾਰ, ਮਲਕੀਤ, ਆਰਤੀ, ਰਾਘਵ, ਹਰਮਨ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ, ਕੁਲਵੰਤ ਸਿੰਘ, ਲਵਰਾਜ ਸਿੰਘ ਔਲਖ ਪਿੰਡ ਪਜੋਕੇ ਫਿਰੋਜ਼ਪੁਰ ਤੋਂ, ਪੁਰਾਣਾ ਤਲਾਬ ਡੁਮਰਾਵ ਤੋਂ ਵਲੀਉੱਲਾ ਅੰਸਾਰੀ, ਆਸਮਾਨਾਸ ਅਤੇ ਸ਼ਬਨਮ ਬਾਨੋ, ਜੇਲ ਰੋਡ ਬਕਸਰ ਤੋਂ ਰਾਜ ਐਸ ਟੀ ਅੰਸਾਰੀ ਅਤੇ ਫਾਤਮਾ ਨਾਸ, ਚਮਨ ਪਾਰਕ ਦਿੱਲੀ ਤੋਂ ਸੋਨਮ ਅਤੇ ਅਦੀਬਾ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਥਾਪੁਰ, ਸੁਖਮਨਜੀਤ, ਸਹਿਜਪ੍ਰੀਤ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ, ਡਾਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ, ਸਦਾਨੰਦ ਅਤੇ ਕੁਮਾਰ ਗੌਰਵ, ਦਤਰੇਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਅਤੇ ਰੁਦਰ ਵਰਮਾ, ਜਲਾਲਾਬਾਦ ਵੈਸ਼ ਤੋਂ ਸੁਰੇਸ਼ ਕਕਨੇਜਾ, ਪੂਨਮ, ਵਿਸ਼ਾਲ, ਦਿਸ਼ਾਨੀ, ਨਿਮਿਤ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ, ਪਿੰਡ ਚੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ ਐਸ ਐਸ ਨਗਰ ਤੋਂ, ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਯੈਸਮੀਨ, ਅਰਮਾਨ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ,

ਲਵਪ੍ਰੀਤ ਅਤੇ ਕਰਮਜੀਤ ਕੌਰ, ਪਿੰਡ ਜਲਵੇੜਾ ਤੋਂ ਭੁਪਿੰਦਰ ਸਿੰਘ ਸਿੱਧੂ, ਗਗਨ ਪ੍ਰਜਾਪਤੀ, ਅੰਸ਼ੂ, ਦੇਵਰਾਤ ਕਾਲਾ, ਚਰਨਜੀਤ ਪੂਜਾ ਅਤੇ ਪੂਰਾ ਹੀ ਇਹਨਾਂ ਦੀ ਫੈਮਿਲੀ, ਨਾਭਾ ਪਿੰਡ ਰੋਟੀਪੁਲ ਤੋਂ। ਅਗਲਾ ਮੈਸੇਜ ਆਇਆ ਜੀ ਗ੍ਰਾਮ ਪੰਚਾਇਤ ਬਠਿੰਡਾ ਪਾਟਨ, ਜ਼ਿਲ੍ਹਾ ਦੁਰਗ, ਛੱਤੀਸਗੜ੍ਹ ਤੋਂ। ਬਲਕਰਨ ਵਰਮਾ, ਅੰਜਨੀ ਅਤੇ ਪ੍ਰਹਿਲਾਦ ਰਜਿੰਦਰ ਵਰਮਾ, ਪਿੰਡ ਮੈਸ ਤੋਂ ਹਰਜੀਤ, ਹੈਪੀ, ਲਖਵਿੰਦਰ, ਅੰਮ੍ਰਿਤ, ਰਮਨ, ਮਨਮੀਤ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਸੀਤਾ ਅਤੇ ਗੀਤਾ। ਖੈਲ ਬਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਲਕਸ਼ੇ, ਲਾਡੋ ਕੋਇਲ, ਨਾਨਕ ਚੰਦ। ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ਿਕਾ ਕੋਇਲ ਅਤੇ ਡੁੱਗੂ। ਪਿੰਡ ਤੰਗੇੜਾ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਤੋਂ ਗੁਰਪ੍ਰੀਤ ਸਿੰਘ ਤੰਗੇੜਾ, ਪਰਮਜੀਤ, ਗੁਰਦੀਪ ਅਤੇ ਕਿਰਨਦੀਪ ਕੌਰ। ਅਮਰਗੜ੍ਹ ਜ਼ਿਲ੍ਹਾ, ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ, ਖੁਸ਼ਪ੍ਰੀਤ, ਗੁਰਨੂਰ, ਕੁਲਵਿੰਦਰ, ਹਰਵਿੰਦਰ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਅਤੇ ਉਹ ਇਸ ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਫਿਲਮ ਭਾਗ ਮਿਲਖਾ ਭਾਗ ਵਿੱਚੋਂ।

ਖੇਤਾਂ ਵਿੱਚ ਰੁੱਖ ਲਾਉਣ ਤੋਂ ਪਹਿਲਾਂ ਜੇਕਰ ਅਸੀਂ ਵਿਉਂਤਬੰਦੀ ਕਰਨੀ ਸ਼ੁਰੂ ਕਰ ਲਈਏ ਤਾਂ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਕੁਝ ਬਹੁਤ ਛੋਟੇ ਛੋਟੇ ਨੁਕਤੇ ਨੇ ਜਿਨ੍ਹਾਂ ਨੂੰ ਜੇਕਰ ਅਸੀਂ ਗੰਭੀਰਤਾ ਨਾਲ ਵਿਚਾਰੀਏ ਅਤੇ ਅਮਲ ਕਰੀਏ ਤਾਂ ਨਤੀਜੇ ਬਹੁਤ ਬਿਹਤਰ ਹੋ ਸਕਦੇ ਨੇ। ਜਿਵੇਂ ਕਿ ਬੂਟੇ ਪ੍ਰਾਪਤ ਕਰਨ ਲਈ ਨਰਸਰੀ ਦੀ ਚੋਣ ਵੀ ਬਹੁਤ ਅਹਿਮ ਕੰਮ ਹੁੰਦਾ। ਫੁੱਲਾਂ ਵਾਲੇ ਰੁੱਖ, ਖੇਤੀ ਜੰਗਲਾਤ ਵਾਲੇ ਬੂਟੇ ਹਮੇਸ਼ਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਬਾਗਬਾਨੀ ਵਿਭਾਗ, ਜੰਗਲਾਤ ਵਿਭਾਗ ਦੀਆਂ ਨਰਸਰੀਆਂ ਤੋਂ ਹੀ ਲੈਣੇ ਚਾਹੀਦੇ ਨੇ। ਸਜਾਵਟੀ ਬੂਟੇ ਕਿਸੇ ਵੀ ਭਰੋਸੇਯੋਗ ਪ੍ਰਾਈਵੇਟ ਨਰਸਰੀ ਤੋਂ ਵੀ ਖਰੀਦੇ ਜਾ ਸਕਦੇ ਨੇ। ਬੂਟੇ ਖਰੀਦਣ ਸਮੇਂ ਧੀਰਜ ਰੱਖਣਾ ਲਾਜ਼ਮੀ ਹੁੰਦਾ ਅਤੇ ਇਸ ਕੰਮ ਨੂੰ ਕਈ ਨਰਸਰੀਆਂ ਦੇ ਚੱਕਰ ਵੀ ਲਾਉਣੇ ਪੈ ਸਕਦੇ ਨੇ।

0: ਇਸੇ ਦੇ ਨਾਲ ਹੀ ਅੱਜ ਦਾ ਇਹ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਜਸਵਿੰਦਰ ਸਿੰਘ ਸਹਿਗਲ ਨੂੰ ਦਿਓ ਆ ਗਿਆ ਅਤੇ ਮੈਂ ਉਹਨਾਂ ਤੋਂ ਜਾਂਦੇ ਜਾਂਦੇ ਮਾਫ਼ੀ ਮੰਗਣਾ ਚਾਹੁੰਦਾ ਜਿਨ੍ਹਾਂ ਦਾ ਨਾਮ ਅਸੀਂ ਜਾਂ ਫਰਮਾਇਸ਼ ਇਸ ਪ੍ਰੋਗਰਾਮ ਤਹਿਤ ਸ਼ਾਮਲ ਨਹੀਂ ਕਰ ਸਕਿਆ।
1: ਖਰੀਦੋ ਫਰੋਖਤ ਕਰਦੇ ਸਮੇਂ ਆਨਲਾਈਨ ਜਾਂ ਬੈਂਕ ਧੋਖਾਧੜੀ ਤੋਂ ਬਚੋ। ਆਪਣਾ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਏਟੀਐਮ ਦਾ ਕੋਡ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ। ਕੁਝ ਪੈਸੇ ਬਚਾ ਲੈਣ ਦੇ ਚੱਕਰ ਵਿੱਚ, ਫ੍ਰੀ ਦੇ ਲਾਲਚ ਵਿੱਚ, ਪੈਸੇ ਜਿੱਤਣ ਜਾਂ ਕੈਸ਼ਬੈਕ ਦੇ ਲਾਲਚ ਵਿੱਚ ਆ ਕੇ ਆਪਣੇ ਬੈਂਕ ਦੀ ਕੋਈ ਵੀ ਅਹਿਮ ਜਾਣਕਾਰੀ ਜਾਂ ਓਟੀਪੀ ਕਿਸੇ ਅਣਜਾਣ ਵਿਅਕਤੀ ਨਾਲ ਸਾਂਝਾ ਨਾ ਕਰੋ। ਕਿਸੇ ਅਣਜਾਣ ਲਿੰਕ ਤੇ ਕਲਿੱਕ ਨਾ ਕਰੋ, ਇਹ ਤੁਹਾਡੀ ਆਨਲਾਈਨ ਠੱਗੀ ਜਾਂ ਬੈਂਕ ਫਰਾਡ ਦੀ ਵਜ੍ਹਾ ਬਣ ਸਕਦਾ ਹੈ। ਅਣਜਾਣ ਵਿਅਕਤੀ ਜਾਂ ਅੰਤਰਰਾਸ਼ਟਰੀ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਫੋਨ ਕਾਲਸ ਨੂੰ ਇਗਨੋਰ ਕਰੋ, ਇਹ ਤੁਹਾਡੇ ਅਕਾਊਂਟ ਹੈਕਿੰਗ ਦਾ ਕਾਰਨ ਹੋ ਸਕਦਾ ਹੈ। ਕਿਸੇ ਵੀ ਪ੍ਰਕਾਰ ਦੀ ਸਾਈਬਰ ਧੋਖਾਧੜੀ ਦੀ ਸੂਚਨਾ ਲਈ ਰਾਸ਼ਟਰੀ ਹੈਲਪਲਾਈਨ ਨੰਬਰ 1-55-26-0 ਤੇ ਤੁਰੰਤ ਸੂਚਨਾ ਦਿਓ।
0: ਜੀ, ਤੁਸੀਂ ਜੁੜੇ ਹੋਏ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਫੁਲਕਾਰੀ। ਅਤੇ ਅੱਜ ਦਾ ਇਹ ਪ੍ਰੋਗਰਾਮ ਦੋ ਆਵਾਜ਼ਾਂ 'ਚ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਾਂ ਜਸਵਿੰਦਰ ਸਿੰਘ ਸਹਿਗਲ ਅਤੇ ਮੇਰੇ ਨਾਲ ਨੇ ਜੀ
2: ਮਨਦੀਪ ਮਸਾਨ।
0: ਜੀ ਮਨਦੀਪ ਜੀ, ਕੀ ਹਾਲ ਹੈ?
2: ਬਹੁਤ ਵਧੀਆ ਸਰ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ ਜੀ, ਉਮੀਦ ਕਰਦੇ ਹਾਂ ਸਰੋਤੇ ਵੀ ਠੀਕ ਠਾਕ ਹੋਣਗੇ। ਅਤੇ ਅੱਜ ਜਿਹੜਾ ਮੌਸਮ ਹੈ ਬਹੁਤ ਵਧੀਆ, ਬਾਹਰ
2: ਜੀ
0: ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਜ਼ਰੂਰ ਮਿਲੀ ਹੋਏਗੀ ਸਰੋਤਿਆਂ ਨੂੰ।
2: ਸੁਣਦੇ ਜੀ, ਜਦੋਂ ਮੌਸਮ ਆਪਣਾ ਮਿਜ਼ਾਜ ਬਦਲਦਾ ਨਾ, ਤੇ ਜਦੋਂ ਵੀ ਠੰਡੀ ਜੀ ਹਵਾ ਚੱਲਦੀ ਹੈ ਜਾਂ ਬੱਦਲ ਹੁੰਦੀ ਹੈ, ਤਾਂ ਉਦੋਂ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਹੈ ਵੀ ਰੱਬਾ ਮੀਂਹ ਜ਼ਰੂਰ ਪਾ ਦੇ, ਕਿਤੇ ਇਹ ਨਾ ਹੋਵੇ ਕਿ ਬਸ ਇਹ ਹਵਾ ਹੀ ਚੱਲੇ ਤੇ ਉਸ ਤੋਂ ਬਾਅਦ ਫਿਰ ਕਿਤੇ ਸਾਨੂੰ ਜਿਹੜੀ ਹੈਗੀ ਹੈ ਹਨਾ ਸੂਰਜ ਦੇਵਤਾ ਦਰਸ਼ਨ ਦੇ ਦੇਣ।
0: ਬਿਲਕੁਲ ਜੀ, ਵੀ ਹਵਾ ਕਿਧਰੇ ਬੱਦਲ ਹੀ ਨਾ ਉਡਾ ਕੇ ਲੈ ਜਾਣ,
2: ਤਾਂ ਇਹ ਜ਼ਰੂਰ ਬਣਿਆ ਹੁੰਦਾ ਹੈਗਾ। ਤਾਂ ਇਹੀ ਸਿਚੁਏਸ਼ਨ ਜਿਹੜੀ ਹੈਗੀ ਆ ਅੱਜ ਮੈਂ ਦੇਖ ਰਹੀ ਹਾਂ ਕਿ ਸਵੇਰ ਤੋਂ ਬਣੀ ਹੋਈ ਹੈ ਇੱਥੇ ਪਟਿਆਲਾ ਦੇ ਆਸ ਪਾਸ, ਕਿ ਜਿਹੜਾ ਹੈਗਾ ਲੱਗ ਰਿਹਾ ਕਿ ਸ਼ਾਇਦ ਬਰਸਾਤ ਹੋ ਜੇ।
0: ਜੀ ਬਿਲਕੁਲ ਜੀ, ਅਤੇ ਅੱਜ ਦੇ ਅਸੀਂ ਇਸ ਪ੍ਰੋਗਰਾਮ 'ਚ ਗੱਲ ਕਰ ਰਹੇ ਹਾਂ, ਜਿਸ ਤਰ੍ਹਾਂ ਕਿ ਅਸੀਂ ਛੋਟੇ ਹੁੰਦੇ ਇੱਕ ਕਹਾਣੀ ਸੁਣੀ ਸੀ, ਏਕਤਾ ਦੇ ਵਿੱਚ ਬਲ ਹੈ।
2: ਜੀ
0: ਏਕਤਾ ਦੇ ਵਿੱਚ ਬਲ ਹੈ, ਉਹ ਕਹਾਣੀ ਕਿਤੇ ਨਾ ਕਿਤੇ ਹਰ ਕਿਰਦਾਰ 'ਤੇ ਮੈਨੂੰ ਲੱਗਦਾ ਵੀ ਲਾਗੂ ਹੁੰਦੀ ਹੈ, ਕਿਉਂਕਿ ਅਸਲ ਜ਼ਿੰਦਗੀ ਦੇ ਵਿੱਚ ਕੋਈ ਵੀ ਬੰਦਾ ਇਕੱਲਾ ਜਿਹੜਾ ਹੈਗਾ ਤੁਰ ਕੇ ਜਿਹੜਾ ਹੈਗਾ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ। ਮੈਨੂੰ ਲੱਗਦਾ ਮੇਰੇ ਵਿਚਾਰਾਂ ਦੇ ਵਿੱਚ ਉਹ ਰਾਹ ਜ਼ਰੂਰ ਬਣਾ ਸਕਦਾ, ਪਰ ਜਿੱਤ ਹੈ ਜਿਹੜੀ ਜਾਂ ਸਫਲਤਾ ਜਿਹੜੀ ਆ ਉਹ ਹੋਰ ਬੰਦਿਆਂ
2: ਦੂਸਰਿਆਂ
0: ਨੂੰ
2: ਦੇ
0: ਜਿਹੜਾ
2: ਨਾਲ ਮਿਲ ਕੇ ਹੀ ਜੇਕਰ ਅਸੀਂ ਕੰਮ ਕਰਦੇ ਹੈਗੇ ਤਾਂ ਸਾਨੂੰ ਉਸ ਕੰਮ ਦੇ ਵਿੱਚ ਸਫਲਤਾ ਜਿਹੜੀ ਹੈਗੀ ਹੈ ਉਹ ਆਸਾਨੀ ਨਾਲ ਵੀ ਮਿਲ ਜਾਂਦੀ ਹੈ। ਨਾਲੇ ਇਹ ਵੀ ਹੁੰਦਾ ਜਸਵਿੰਦਰ ਜੀ ਕਿ ਕਈ ਵਾਰੀ ਕੁਝ ਮੁਸ਼ਕਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਹੱਲ ਜਿਹੜੇ ਹੈਗੇ ਉਹ ਸਾਡੇ ਕੋਲ ਨਹੀਂ ਹੁੰਦੇ, ਤੇ ਉਹ ਕਈ ਵਾਰੀ ਕਿਸੇ ਦੀ ਦਿੱਤੀ ਹੋਈ ਸਲਾਹ ਹੀ ਇੰਨੀ ਕਾਰਗਰ ਹੋ ਜਾਂਦੀ ਹੈਗੀ ਹੈ ਕਿ ਅਸੀਂ ਆਪਣੇ ਕੰਮ ਦੇ ਵਿੱਚ ਸਫਲਤਾ ਹਾਸਲ ਕਰ ਲੈਂਦੇ ਹੈਗੇ।
0: ਜੀ ਬਿਲਕੁਲ ਜੀ, ਅਤੇ ਇਸੇ ਦੇ ਨਾਲ ਹੀ ਜਿਹੜਾ ਹੈਗਾ ਸਾਥ ਦੇਣ ਵਾਲੇ ਅਤੇ ਸਾਰਿਆਂ ਦੇ ਨਾਲ ਮਿਲ ਕੇ ਚੱਲਣ ਵਾਲਿਆਂ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ, ਅਤੇ ਇਸੇ ਦੇ ਨਾਲ ਹੀ ਸੰਬੰਧੀ ਅੱਜ ਦਾ ਇਹ ਜਿਹੜਾ ਅਸੀਂ ਵਿਸ਼ਾ ਚੁਣਿਆ, ਸਹਿਯੋਗ ਅਤੇ ਜਿੱਤ।
2: ਜੀ
0: ਕਿਉਂਕਿ ਇਨਸਾਨ ਇਕੱਲਾ ਭਾਵੇਂ ਬਹੁਤ ਕੁਝ ਕਰ ਸਕਦਾ, ਪਰ ਦੂਜਿਆਂ ਦਾ ਜਿਹੜਾ ਸਾਥ ਦੇ ਕੇ ਅਤੇ ਸਭ ਨੂੰ ਨਾਲ ਲੈ ਕੇ ਚੱਲਦਾ ਤਾਂ ਉਸਦੀ ਸਫਲਤਾ ਜਿਹੜੀ ਹੈ ਹੋਰ ਵੀ ਵੱਡੀ ਬਣ ਜਾਂਦੀ ਹੈ, ਸਫਲਤਾ ਨੂੰ ਚਾਰ ਚੰਨ ਲੱਗ ਜਾਂਦੇ ਨੇ। ਜਿਵੇਂ ਕਹਿੰਦੇ ਆ ਵੀ ਖੁਸ਼ੀ ਜਦੋਂ ਮਿਲਦੀ ਹੈ ਤਾਂ ਦੂਸਰਿਆਂ ਦੇ ਨਾਲ ਦੱਸਣ ਦੇ ਨਾਲ ਹੋਰ ਜਿਹੜੀ ਹੈ ਉਹ ਖੁਸ਼ੀ ਵੱਧ ਜਾਂਦੀ ਹੈ। ਜ਼ਿੰਦਗੀ ਦੀ ਅਸਲ ਜਿੱਤ ਜਿਹੜੀ ਸਿਰਫ ਆਪਣੀ ਮੰਜ਼ਿਲ ਹਾਸਲ ਕਰਨਾ ਨਹੀਂ, ਸਗੋਂ ਦੂਜਿਆਂ ਨੂੰ ਵੀ ਨਾਲ ਲੈ ਕੇ ਅੱਗੇ ਵਧਣ ਦੇ ਵਿੱਚ ਹੈ।
2: ਬਿਲਕੁਲ ਜੀ,
0: ਅਤੇ ਇੱਕ ਹੋਰ ਗੱਲ ਵੀ ਨਾਲ ਜ਼ਰੂਰ ਦੱਸਾਂਗਾ ਵੀ ਜੋ ਲੋਕ ਹਰ ਕਿਸੇ ਦੀ ਇੱਜ਼ਤ ਕਰਦੇ ਨੇ, ਮੁਸ਼ਕਲ ਵੇਲੇ ਸਾਥ ਨਿਭਾਉਂਦੇ ਨੇ ਅਤੇ ਇੱਕ ਟੀਮ ਦੀ ਭਾਵਨਾ ਦੇ ਨਾਲ ਜਿਵੇਂ ਕੰਮ ਕਰਦੇ ਨੇ ਤਾਂ ਉਹ ਹਰ ਦਿਲ ਦੇ ਵਿੱਚ ਆਪਣੀ ਜਗ੍ਹਾ ਬਣਾ ਲੈਂਦੇ ਨੇ, ਅਤੇ ਅਜਿਹੇ ਲੋਕ ਹੀ ਸਮਾਜ ਦਾ ਜਿਹੜਾ ਭਰੋਸਾ ਅਤੇ ਸਨਮਾਨ ਪ੍ਰਾਪਤ ਕਰਦੇ ਨੇ। ਜਿੱਥੇ ਏਕਤਾ ਹੁੰਦੀ ਹੈ ਉੱਥੇ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਵੀ ਆਸਾਨ ਹੋ ਜਾਂਦੀਆਂ ਨੇ, ਅਤੇ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਜਿਨ੍ਹਾਂ ਲੋਕਾਂ ਨੇ ਮਿਲ ਕੇ ਕੰਮ ਕੀਤਾ ਉਹ ਕਾਮਯਾਬ ਵੀ ਹੋਏ ਨੇ। ਪਰਿਵਾਰ, ਸਮਾਜ, ਕਾਰੋਬਾਰ ਜਾਂ ਕਿਸੇ ਵੀ ਖੇਤਰ ਦੇ ਵਿੱਚ ਸਫਲਤਾ ਦਾ ਰਾਹ ਜਿਹੜਾ ਆਪਸੀ ਸਹਿਯੋਗ, ਭਰੋਸੇ ਅਤੇ ਇਕੱਠ ਦੇ ਵਿੱਚ ਹੀ ਲੁਕਿਆ ਹੋਇਆ, ਅਤੇ ਇਸੇ ਲਈ ਸਾਨੂੰ ਹਮੇਸ਼ਾ ਦੂਜਿਆਂ ਦਾ ਸਾਥ ਦੇਣਾ ਚਾਹੀਦਾ, ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਅਤੇ ਆਪਸੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਜਿਹੜੀ ਆ ਉਹ ਰੱਖਣੀ ਚਾਹੀਦੀ ਹੈ, ਕਿਉਂਕਿ ਸੱਚਮੁੱਚ ਸਾਥ ਦੇਣ ਵਾਲੇ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲਿਆਂ ਦੀ ਸਦਾ
2: ਜਿੱਤ ਹੁੰਦੀ ਹੈ।
0: ਤਾਂ ਪ੍ਰੋਗਰਾਮ 'ਚ ਇਸੇ ਸੰਬੰਧੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ।

0: ਜੀ ਮਨਦੀਪ ਜੀ, ਪ੍ਰੋਗਰਾਮ 'ਚ ਅਸੀਂ ਗੱਲ ਕਰ ਰਹੇ ਸੀਗੇ ਸਹਿਯੋਗ ਅਤੇ ਜਿੱਤ ਦੀ। ਬਹੁਤੀ ਵਾਰ ਅਜਿਹਾ ਵੇਖਣ ਨੂੰ ਮਿਲਦਾ ਵੀ ਅੱਜ ਕੱਲ੍ਹ ਲੋਕਾਂ ਨੇ ਇੱਕ ਦੂਜੇ ਦਾ ਜਿਹੜਾ ਸਹਿਯੋਗ ਕਰਨਾ ਬੰਦ ਕਰ ਦਿੱਤਾ ਹੈ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਜਿਹੜਾ ਭਰੋਸਾ, ਇਮਾਨਦਾਰੀ, ਸਤਿਕਾਰ, ਸਹਿਯੋਗ, ਸਬਰ ਜਾਂ ਏਕਤਾ, ਇਹਨਾਂ ਦੀ ਕਿਤੇ ਨਾ ਕਿਤੇ ਕਮੀ ਪਾਈ ਜਾ ਰਹੀ ਹੈ। ਰਿਸ਼ਤਿਆਂ ਦੇ ਵਿੱਚ ਜਿਹੜੀ ਦੂਰੀ ਹੈ ਉਹ ਵੱਧਦੀ ਜਾ ਰਹੀ ਹੈ ਅਤੇ ਮਿਠਾਸ ਜਿਹੜੀ ਹੈ ਉਹ ਘੱਟਦੀ ਜਾ ਰਹੀ
1: ਬਿਲਕੁਲ
0: ਹੈ।
1: ਜਸਵਿੰਦਰ ਜੀ, ਸਭ ਤੋਂ ਮੇਨ ਜ਼ਰੂਰੀ ਗੱਲ ਹੈਗੀ ਕਿ ਅੱਜ ਦੀ ਜ਼ਿੰਦਗੀ ਦੇ ਵਿੱਚ ਨਾ ਕੋਈ ਇਨਸਾਨ ਕਿਸੇ ਦੂਸਰੇ ਨੂੰ ਸਫਲ ਹੁੰਦਾ ਨਹੀਂ ਦੇਖ ਸਕਦਾ,
0: ਜੀ
1: ਤਾਂ ਇਹ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਉਹ ਇਹ ਸੋਚ ਕੇ ਚੱਲਦਾ ਕਿ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਖੁਸ਼ੀਆਂ ਹੋਣ ਜਾਂ ਕਾਮਯਾਬੀ ਹੋਵੇ ਜਾਂ ਜ਼ਿੰਦਗੀ ਦੇ ਵਿੱਚ ਚਾਹੇ ਉਹ ਆਪਣੀ ਜੌਬ ਦੇ ਵਿੱਚ ਤਰੱਕੀ ਹੈਗੀ ਹੈ, ਤਾਂ ਉਸ ਹਰ ਕੋਈ ਇਨਸਾਨ ਦਾ ਮੋਟਿਵ ਇਹ ਹੁੰਦਾ ਕਿ ਉਹ ਖੁਸ਼ੀ ਜਿਹੜੀ ਹੈਗੀ ਹੈ ਉਹ ਪਹਿਲਾਂ ਮੇਰੇ ਕੋਲ ਹੋਵੇ ਫਿਰ ਦੂਸਰਿਆਂ ਦੇ ਕੋਲ ਹੋਵੇ।
0: ਜੀ
1: ਸਿਰਫ ਇਹੀ ਕਾਰਨ ਹੈਗੀ ਹੈ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਜਿਹੜਾ ਸਹਿਯੋਗ ਹੈਗਾ ਜਾਂ ਮਿਲਵਰਤਨ ਦੀ ਭਾਵਨਾ ਬਹੁਤ ਜ਼ਿਆਦਾ ਘੱਟ ਗਈ ਹੈ, ਪਰ ਜਦੋਂ ਕਿਸੇ ਇਹੋ ਜਿਹੀ ਸੋਚ ਵਾਲੇ ਇਨਸਾਨ ਨੂੰ ਜਦੋਂ ਉਹਨੂੰ ਇਹ ਮਹਿਸੂਸ ਹੁੰਦਾ ਹੈਗਾ ਜਾਂ ਉਹਦੀ ਕਿਸੇ ਸਮੱਸਿਆ ਦਾ ਹੱਲ ਨਹੀਂ ਮਿਲਦਾ ਹੈਗਾ, ਉਸ ਨੂੰ ਦੂਜਿਆਂ ਦੇ ਸਹਿਯੋਗ ਦੀ ਜ਼ਰੂਰਤ ਮਹਿਸੂਸ ਹੁੰਦੀ ਹੈਗੀ, ਤਾਂ ਉਦੋਂ ਕਿਤੇ ਨਾ ਕਿਤੇ ਉਹ ਰਿਲਾਈਜ਼ ਜ਼ਰੂਰ ਕਰਦਾ ਇਸ ਚੀਜ਼ ਨੂੰ ਕਿ ਜੇਕਰ ਮੈਂ ਕਿਸੇ ਦਾ ਸਹਿਯੋਗ ਦਊਂਗਾ ਤਾਂ ਮੈਨੂੰ ਵੀ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਦੂਸਰਿਆਂ ਦਾ ਸਾਥ ਮਿਲੇਗਾ। ਤਾਂ ਦੂਸਰੀ ਗੱਲ ਇਹ ਵੀ ਹੋ ਜਾਂਦੀ ਹੈ ਕਿ ਕਈ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਪਹਿਲਾ ਕਦਮ ਚੱਕਣ ਤੋਂ ਹੀ ਹਿਚਕਚਾਹਟ ਕਰਦੇ ਹੈਗੇ ਹਾਂ।
0: ਜੀ ਬਿਲਕੁਲ ਜੀ,
1: ਸਾਨੂੰ ਹਮੇਸ਼ਾ ਇਹ ਲੱਗਦਾ ਵੀ ਜਿਹੜੀ ਕਾਮਯਾਬੀ ਹੈ ਵੀ ਮੈਂ ਜੇ ਇਕੱਲਾ ਹੈਗਾ ਜਾਂ ਕੋਈ ਇਕੱਲੀ ਹੈਗੀ ਹੈ, ਤਾਂ ਉਹਨਾਂ ਨੂੰ ਸਮਟਾਈਮਸ ਇਹ ਚੀਜ਼ ਬਹੁਤ ਡਰਾਉਂਦੀ ਹੈ ਕਿਉਂਕਿ ਸਾਡੇ ਜਿਹੜੇ ਡਰ ਹੈਗੇ ਆ ਨਾ ਉਹ ਜਦੋਂ ਅਸੀਂ ਉਹਨਾਂ ਡਰ ਤੋਂ ਜ਼ਿਆਦਾ ਡਰ ਜਾਂਦੇ ਹਾਂ ਤਾਂ ਉਹ ਡਰ ਸਾਡੇ ਸਾਹਮਣੇ ਇਸ ਤਰੀਕੇ ਦੇ ਨਾਲ ਆਉਂਦੇ ਹੈਗੇ ਕਿ ਉਹ ਸਾਨੂੰ ਜ਼ਿੰਦਗੀ 'ਚ ਕਾਮਯਾਬ ਨਹੀਂ ਹੋਣ ਦਿੰਦੇ, ਤਾਂ
0: ਬਿਲਕੁਲ
1: ਉਦੋਂ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਡਰ ਦਾ ਸਾਹਮਣਾ ਕਰਕੇ, ਕਹਿੰਦੇ ਹਾਂ ਨਾ ਵੀ ਤੁਸੀਂ ਪਹਿਲਾ ਕਦਮ ਤਾਂ ਚੱਕੋ ਤਾਂ ਤੁਹਾਨੂੰ ਜ਼ਿੰਦਗੀ 'ਚ ਸਫਲਤਾ ਜਿਹੜਾ ਹੈਗਾ ਤੁਹਾਡਾ ਅੱਧਾ ਕੰਮ ਤਾਂ ਉਦੋਂ ਹੀ ਹੋ ਜਾਂਦਾ ਹੈਗਾ।
0: ਬਿਲਕੁਲ ਜੀ,
1: ਤਾਂ ਇੱਕ ਖੂਬਸੂਰਤ ਜਿਹੀਆਂ ਲਾਈਨਾਂ ਵੀ ਮੈਨੂੰ ਯਾਦ ਆ ਰਹੀਆਂ ਕਿ ਕਿਸੇ ਨੇ ਬੜਾ ਸੋਹਣਾ ਲਿਖਿਆ ਹੈਗਾ ਕਿ ਮੈਂ ਅਕੇਲਾ ਨਿਕਲਾ ਤਾ ਜ਼ਿੰਦਗੀ ਕੀ ਭੀੜ ਮੇਂ ਚਲਤਾ ਗਿਆ ਔਰ ਲੋਕ ਜੁੜਦੇ ਚਲੇ ਔਰ ਕਾਰਵਾਂ ਬਣਦਾ ਗਿਆ। ਤਾਂ ਇਹ ਵੀ ਉਦੋਂ ਹੀ ਹੁੰਦਾ ਹੈਗਾ ਜਦੋਂ ਤੁਸੀਂ ਆਪਣੀ ਮੰਜ਼ਿਲ ਦੇ ਵੱਲ ਵਧਣ ਦੇ ਲਈ ਆਪਣਾ ਪਹਿਲਾ ਕਦਮ ਚੁੱਕਦੇ ਹੋ ਤਾਂ ਲੋਕ ਤੁਹਾਡੇ ਹੌਸਲੇ ਨੂੰ ਦੇਖ ਕੇ, ਤੁਹਾਡੀ ਹਿੰਮਤ ਨੂੰ ਦੇਖ ਕੇ, ਤੁਹਾਡੇ ਵਿਵਹਾਰ ਨੂੰ ਦੇਖ ਕੇ ਤੁਹਾਡੇ ਨਾਲ ਜ਼ਰੂਰ ਜੁੜਦੇ ਹੈ, ਅਤੇ ਜਦੋਂ ਉਹ ਜੁੜਦੇ ਹੈ ਤਾਂ ਜ਼ਿੰਦਗੀ ਦੇ ਵਿੱਚ ਕਾਮਯਾਬੀ ਜਿਹੜੀ ਹੈਗੀ ਉਹ ਤੁਹਾਨੂੰ ਮਿਲ ਹੀ ਜਾਂਦੀ ਹੈਗੀ ਹੈ।
0: ਜੀ ਬਿਲਕੁਲ ਜੀ, ਕਾਮਯਾਬੀ ਜ਼ਰੂਰ ਮਿਲਦੀ ਹੈ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਜਿਸ ਤਰ੍ਹਾਂ ਹੁਣੇ ਤੁਸੀਂ ਪਹਿਲੇ ਦੱਸਿਆ ਸੀਗਾ ਵੀ ਲੋਕ ਤੁਹਾਨੂੰ ਕਾਮਯਾਬ ਜਿਹੜਾ ਦੇਖਣਾ ਤਾਂ ਚਾਹੁੰਦੇ ਨੇ, ਪਰ ਉਹ ਇਹ ਵੀ ਦੇਖਣਾ ਚਾਹੁੰਦੇ ਨੇ ਵੀ ਮੇਰੇ ਵਿਚਾਰਾਂ ਵਿੱਚ ਇਸ ਤਰ੍ਹਾਂ ਲੱਗਦਾ ਵੀ ਉਹ ਆਪਣੇ ਤੋਂ ਉੱਪਰ ਵੱਧਦਾ ਨਹੀਂ ਵੇਖ
1: ਨਹੀਂ ਦੇਖ
0: ਸਕਦੇ,
1: ਸਕਦੇ ਜੀ,
0: ਵੀ ਅਗਲਾ ਕਹਿੰਦਾ ਵੀ ਨਹੀਂ ਯਾਰ ਉਹ ਛੋਟਾ ਹੈ, ਥੋੜ੍ਹਾ ਜਿਹਾ ਵੱਡਾ ਹੋ ਜਾਏ, ਪਰ ਉਹ ਇਹ ਨਹੀਂ ਦੇਖ ਸਕਦੇ ਵੀ ਮੇਰੇ ਤੋਂ ਵੀ ਵੱਡਾ ਹੋ
1: ਹਾਂ,
0: ਜਾਏ ਤਾਂ
1: ਉੱਥੇ
0: ਕਿਤੇ
1: ਫਿਰ
0: ਨਾ ਕਿਤੇ।
1: ਸਾਡੀ ਈਗੋ ਕਲੈਸ਼ਸ ਕਰ ਲੈਂਦੀ ਹੈ, ਸਾਨੂੰ ਐਂ ਲੱਗਦਾ
0: ਬਿਲਕੁਲ
1: ਵੀ ਇਹੋ ਜਿਹਾ ਕਿਹੜਾ ਗੁਣ ਸੀ ਵੀ ਜਿਹੜਾ ਉਹਦੇ ਵਿੱਚ ਜ਼ਿਆਦਾ ਆ ਗਿਆ, ਅਤੇ ਵੀ ਅੱਜ ਤਾਂ ਲੋਕਾਂ ਦੀ ਨਿਗਾਹ ਦੇ ਵਿੱਚ ਵੀ ਮੇਰੇ ਜਿਹੜੇ ਗੁਣ ਹੈਗੇ ਆ ਮੇਰੀ ਕਾਬਲੀਅਤ ਘੱਟ ਸਾਬਿਤ ਹੋ ਗਈ।
0: ਜੀ ਬਿਲਕੁਲ ਜੀ, ਅਸਲ ਸੱਚਾਈ ਇਹ ਹੈ ਵੀ ਜੋ ਦੂਸਰਿਆਂ ਦਾ ਹੱਥ ਫੜ ਕੇ ਅੱਗੇ ਵੱਧਦਾ ਉਹ ਕਦੇ ਇਕੱਲਾ ਨਹੀਂ ਰਹਿੰਦਾ। ਸਾਥ, ਭਰੋਸਾ ਅਤੇ ਏਕਤਾ ਹੀ ਸੱਚੀ ਜਿੱਤ ਦੇ ਜਿਹੜੇ ਨੇ ਵੱਡੇ ਮੰਤਰ ਨੇ। ਆਪਸ ਵਿੱਚ ਏਕਤਾ ਬਣਾ ਕੇ ਰੱਖੋ, ਇੱਕ ਦੂਸਰੇ 'ਤੇ ਵਿਸ਼ਵਾਸ ਰੱਖੋ, ਸਹਿਯੋਗ ਜ਼ਰੂਰ ਦਿੰਦੇ ਰਹੋ। ਅਤੇ ਇੱਕ ਜਿੱਥੇ ਤੁਸੀਂ ਗੱਲ ਕੀਤੀ ਹੈ ਵੀ ਪਹਿਲਾ ਕਦਮ ਬੰਦੇ ਨੂੰ ਚੁੱਕਣਾ ਪੈਂਦਾ, ਤਾਂ ਉਹ ਪਹਿਲਾ ਕਦਮ ਹੀ ਹੈ ਜਿਹੜਾ ਮਨ ਲੱਗਦਾ ਵੀ ਅੱਧੀ ਜਿੱਤ ਦੇ ਬਰਾਬਰ ਹੁੰਦਾ। ਪਹਿਲਾ ਕਦਮ ਚੁੱਕਣ ਦੇ ਲਈ ਹੌਸਲਾ ਚਾਹੀਦਾ ਹੁੰਦਾ ਹੈ, ਵਿਸ਼ਵਾਸ ਚਾਹੀਦਾ ਹੁੰਦਾ। ਜਿਹੜਾ ਆਤਮ ਵਿਸ਼ਵਾਸ ਹੈ ਬੰਦੇ ਨੂੰ ਜਿਹੜਾ ਹੈਗਾ ਉਹ ਸੀੜੀ ਹੈ ਇੱਕ,
1: ਜੀ
0: ਵੀ ਜਿਸ ਤਰ੍ਹਾਂ ਸੀੜੀ ਦੀ ਪਹਿਲੀ ਪੌੜੀ ਹੈ, ਜਦੋਂ ਪਹਿਲੀ ਪੌੜੀ ਚੜ ਗਏ ਤਾਂ ਫਿਰ ਅੱਗੇ ਅੱਗੇ ਪਤਾ ਨਹੀਂ ਚੱਲਦਾ ਵੀ ਜਿਹੜਾ ਉਹ ਤੁਸੀਂ ਜਿਹੜੀ ਕਾਰਵਾਂ ਦੀ ਗੱਲ ਦੱਸੀ ਹੈ ਵੀ
1: ਹਾਂਜੀ
0: ਕਦੋਂ ਕਾਰਵਾਂ ਬਣ ਜਾਣਾ ਅਤੇ ਕਦੋਂ ਕੰਪਨੀ ਬਣ ਜਾਂਦੀ ਹੈ ਅਤੇ ਪਤਾ ਵੀ ਨਹੀਂ ਚੱਲਦਾ। ਜਿਸ ਤਰ੍ਹਾਂ ਕਿ ਅਸੀਂ ਵੇਖਦੇ ਹਾਂ ਹਾਰਡ ਵਰਕ ਕਹਿੰਦੇ ਨੇ ਵੀ ਕਰਨਾ ਜ਼ਰੂਰੀ ਹੈ, ਪਰ ਪੈਸਾ ਜਿਹੜਾ ਕਹਿੰਦੇ ਨੇ ਸਮਾਰਟ ਵਰਕ ਦੇ ਵਿੱਚ ਜ਼ਰੂਰੀ ਹੈ,
1: ਜੀ
0: ਪਰ ਸਮਾਰਟ ਵਰਕ ਜਿਹੜਾ ਹੈਗਾ ਵੀ ਉਹ ਬੰਦਾ ਇਕੱਲਾ ਨਹੀਂ ਕਰ ਸਕਦਾ, ਉਹ ਦੂਸਰੇ ਬੰਦਿਆਂ 'ਤੇ ਡਿਪੈਂਡ ਹੋ ਕੇ ਕਰਵਾਉਂਦਾ।
1: ਬਿਲਕੁਲ
0: ਅਤੇ ਇਸੇ ਤਰ੍ਹਾਂ ਹੀ ਸਮਾਰਟ ਵਰਕ ਦੇ ਵਿੱਚ ਪੈਸਾ ਜ਼ਰੂਰ ਵੱਧਦਾ ਹੈ, ਪਰ ਉਹ ਕਿਤੇ ਨਾ ਕਿਤੇ ਜਿਹੜੀ ਉਹ ਖੁਸ਼ੀ ਹੈ ਉਹ ਤਾਂ ਹੀ ਮਿਲਦੀ ਹੈ ਜਦੋਂ ਤੁਸੀਂ
1: ਹਾਂ,
0: ਦੂਸਰਿਆਂ
1: ਇਹ
0: ਨੂੰ
1: ਵੀ
0: ਨਾਲ
1: ਇੱਕ
0: ਲੈ ਕੇ
1: ਬਹੁਤ
0: ਚੱਲਦੇ
1: ਅੱਛਾ ਪੁਆਇੰਟ ਹੈਗਾ ਜਸਵਿੰਦਰ ਜੀ, ਇਹਦੇ ਵਿੱਚ ਵੀ ਆਪਾਂ ਜ਼ਰੂਰ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕੋਲ ਮੈਂ ਦੇਖਿਆ ਹੈਗਾ ਕਿ ਉਹਨਾਂ ਕੋਲ ਪੈਸਾ ਵੀ ਹੁੰਦਾ, ਉਹਨਾਂ ਕੋਲ ਦਿਮਾਗ ਵੀ ਹੁੰਦਾ, ਪਰ ਕੁਝ ਲੋਕਾਂ ਨੂੰ ਸਮਾਰਟ ਵਰਕ ਨਹੀਂ ਕਰਨਾ ਆਉਂਦਾ ਹੁੰਦਾ, ਉੱਥੇ ਫਿਰ ਸਮੱਸਿਆ ਉਹੀ ਹੋ ਜਾਂਦੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਗਰ ਅਸੀਂ ਦੂਸਰਿਆਂ ਨੂੰ ਜਾਣਕਾਰੀ ਦੇਵਾਂਗੇ, ਦੂਸਰਿਆਂ ਨੂੰ ਨੌਲੇਜ ਦੇਵਾਂਗੇ, ਦੂਸਰਿਆਂ ਤੋਂ ਕੰਮ ਕਰਾਵਾਂਗੇ ਤਾਂ ਹੋ ਸਕਦਾ ਹੈ ਵੀ ਸਾਡੇ ਜਿਹੜੇ ਗੁਣ ਹੈਗੇ ਹੈ ਜਾਂ ਸਾਡੀ ਕਾਮਯਾਬੀ ਘੱਟ ਹੋ ਗਈ। ਇਸੇ 'ਤੇ ਅੱਗੇ ਗੱਲ ਕਰਾਂਗੇ ਅਤੇ ਨਾਲ ਨਾਲ ਪ੍ਰੋਗਰਾਮ 'ਚ ਸੁਣਦੇ ਹਾਂ ਗੀਤ।
0: ਲੋ ਜੀ।

0: ਜੀ ਤਾਂ ਜਸਵਿੰਦਰ ਜੀ, ਅਸੀਂ ਗੀਤ ਸੁਣ ਰਹੇ ਸੀਗੇ ਵੀ ਜ਼ਿੰਦਗੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਤਾਜ ਜੀ ਨੇ ਹੁਣ ਗੱਲ ਕੀਤੀ ਹੈਗੀ ਹੈ ਨਾ, ਵੀ ਇਹ ਸ਼ੋਹਰਤ ਜਿਹੜੀ ਹੈਗੀ ਹੈ ਹਰ ਇੱਕ ਨੂੰ ਪਚਦੀ ਵੀ ਨਹੀਂ ਹੈਗੀ। ਗੱਲ ਜਿੱਥੇ ਮੈਂ ਪਹਿਲਾਂ ਕਰ ਰਹੀ ਸੀ ਕਿ ਕੁਝ ਕੁ ਲੋਕਾਂ ਦੇ ਕੋਲ ਪੈਸਾ ਵੀ ਹੁੰਦਾ, ਦਿਮਾਗ ਵੀ ਹੁੰਦਾ, ਅੱਛੀ ਪੋਸਟ ਵੀ ਹੁੰਦੀ ਹੈ, ਬਟ ਸਮ ਟਾਈਮਸ ਜਿਹੜਾ ਹੈਗਾ ਉਹ ਟੀਮ ਵਰਕ ਜਿਹੜਾ ਹੈਗਾ ਕਰਨਾ ਭੁੱਲ ਜਾਂਦੇ ਆ। ਤਾਂ ਇਹ ਬਹੁਤ ਵਾਰੀ ਦੇਖਣ ਨੂੰ ਮਿਲਿਆ ਕਿ ਉਸ ਇੰਸਟੀਟਿਊਸ਼ਨ, ਚਾਹੇ ਉਹ ਕੋਈ ਵੀ ਇੰਸਟੀਟਿਊਸ਼ਨ ਦੀ ਅਸੀਂ ਗੱਲ ਕਰ ਲਈਏ, ਕੋਈ ਵੀ ਬਿਜ਼ਨਸ ਦੀ ਅਸੀਂ ਗੱਲ ਕਰ ਲਈਏ, ਤਾਂ ਉੱਥੇ ਇਹ ਚੀਜ਼ ਜਿਹੜੀ ਹੈਗੀ ਹੈ ਉਹਨਾਂ ਦੀ ਪੂਰੀ ਜਿਹੜੀ ਕੰਮ ਕਾਰ ਦੇ ਨੂੰ ਪ੍ਰਭਾਵਿਤ ਜ਼ਰੂਰ ਕਰਦੀ ਹੈ। ਕਿਉਂਕਿ ਕੋਈ ਇਨਸਾਨ ਕਈ ਵਾਰੀ ਕਿਸੇ ਕੰਮ ਦੇ ਵਿੱਚ ਜਦੋਂ ਮਾਹਿਰ ਹੁੰਦਾ ਤਾਂ ਉਸ ਨੂੰ ਕੰਮ ਕਰਦੇ ਕਰਦੇ ਇਹ ਚੀਜ਼ ਮਹਿਸੂਸ ਹੋਣ ਲੱਗ ਜਾਂਦੀ ਹੈ ਕਿ ਜਿੰਨੀਆਂ ਵੀ ਡਿਊਟੀਜ਼ ਹੈਗੀਆਂ, ਜਿੰਨਾ ਵੀ ਵਧੀਆ ਕੰਮ ਹੈ, ਜਿੰਨੀ ਵੀ ਪੋਸਟਾਂ ਚੰਗੀਆਂ ਹੈਗੀਆਂ, ਉਹਨਾਂ ਸਾਰਿਆਂ ਦੀ ਰਿਸਪੋਂਸੀਬਿਲਟੀ ਜਾਂ ਉਹਨਾਂ ਦਾ ਜਿਹੜਾ ਕੰਮ ਕਾਰ ਹੈ ਉਹ ਮੈਂ ਖੁਦ ਕਰਾਂ। ਤਾਂ ਇਸ ਚੱਕਰ ਦੇ ਵਿੱਚ ਉਹ ਉਹਨਾਂ ਉਸ ਟੀਮ ਵਰਕ ਨੂੰ ਇਗਨੋਰ ਕਰ ਦਿੰਦਾ, ਆਪਦੇ ਨਾਲਦਿਆਂ ਨੂੰ, ਆਪਦੇ ਜੂਨੀਅਰਸ ਨੂੰ, ਆਪਦੇ ਸਾਥੀਆਂ ਨੂੰ ਉਹ ਜ਼ਿੰਮੇਵਾਰੀਆਂ ਨਹੀਂ ਦਿੰਦਾ ਜਿਹੜੀਆਂ ਕਿ ਹਾਲਾਂਕਿ ਉਹਨਾਂ ਦੀਆਂ ਬਣਦੀਆਂ ਵੀ ਹੁੰਦੀਆਂ ਅਤੇ ਉਹਨਾਂ ਨੂੰ ਦੇਣਾ ਵੀ ਚਾਹੀਦਾ। ਕਿਉਂਕਿ ਜਿੱਥੇ ਉਹ ਇੱਕ ਉਸ ਟੀਮ ਵਰਕ ਦੇ ਰੂਪ ਦੇ ਵਿੱਚ ਜੇ ਕੰਮ ਕਰੇ ਤਾਂ ਮੈਨੂੰ ਲੱਗਦਾ ਉਹਦੀਆਂ ਆਪਦੀਆਂ ਰਿਸਪੋਂਸੀਬਿਲਟੀਜ਼ ਘੱਟ ਜਾਣ ਅਤੇ ਇੰਸਟੀਟਿਊਸ਼ਨ ਜਾਂ ਬਿਜ਼ਨਸ ਜਿਹੜਾ ਵੀ ਹੈਗਾ ਉਹ ਬਹੁਤ ਵਧੀਆ ਤਰੱਕੀ ਕਰੇ। ਪਰ ਉਹ ਇਸ ਚੱਕਰ ਦੇ ਵਿੱਚ ਨਾਲੇ ਤਾਂ ਸਾਰੀਆਂ ਡਿਊਟੀਆਂ ਨਿਭਾਉਣ ਦੇ ਚੱਕਰ 'ਚ ਆਪਣੀ ਸ਼ੋਹਰਤ ਨੂੰ, ਆਪਣੀ ਕੁਰਸੀ ਨੂੰ ਜਾਂ ਆਪਦੀ ਹੋਮੀ ਦੇ ਵਿੱਚ ਉਹਨੂੰ ਇਹ ਲੱਗਦਾ ਕਿ ਹਰ ਇੱਕ ਨੂੰ ਇਹ ਹੋਣਾ ਚਾਹੀਦਾ ਕਿ ਜਿਹੜਾ ਕੰਮ ਹੈ ਨਾ ਉਹ ਮੇਰੇ ਤੋਂ ਬਿਨਾਂ ਹੋ ਹੀ ਨਹੀਂ ਸਕਦਾ।
1: ਜੀ ਬਿਲਕੁਲ ਜੀ, ਇੱਕ ਈਗੋ ਦੀ ਗੱਲ ਹੈ ਵੀ ਇਸ ਕੰਮ ਨੂੰ ਮੈਂ ਹੀ ਕਰ ਸਕਦਾ, ਇਹ ਇੱਕ ਹੰਕਾਰ ਹੈ, ਤੇ ਇਸ
0: ਜੀ
1: ਕੰਮ ਨੂੰ ਮੈਂ ਕਰ ਸਕਦਾ, ਇਹ ਬੰਦੇ ਦਾ ਹੌਸਲਾ ਅਫਜ਼ਾਈ ਵਧਾਉਂਦਾ ਹੈ ਸਰ।
0: ਜੀ
1: ਤੇ ਇੱਕ ਜਿਸ ਤਰ੍ਹਾਂ ਹੁਣ ਤੁਸੀਂ ਦਫ਼ਤਰੀ ਕੰਮ ਦੀ ਗੱਲ ਕੀਤੀ ਹੈ ਤਾਂ ਮੈਨੂੰ ਲੱਗਦਾ ਵੀ ਇੱਕ ਹੋਰ ਗੱਲ ਨਾਲ ਜੁੜਦੀ ਹੈ ਵੀ ਦਫ਼ਤਰ ਦੇ ਵਿੱਚ ਵੀ ਇਕੱਲਾ ਇੱਕ ਬੰਦਾ ਕੰਮ ਨਹੀਂ ਕਰਦਾ, ਦੇਖੋ ਪੂਰੀ ਇੱਕ ਟੀਮ ਵਰਕ ਕੰਮ ਕਰਦੀ ਹੈ, ਪੂਰੀ ਟੀਮ ਵਰਕ ਜਦੋਂ ਮਿਲ ਕੇ ਚੱਲਦੀ ਹੈ ਤਾਂ ਹੀ ਦਫ਼ਤਰ ਜਿਹੜਾ ਹੈਗਾ ਉਹ ਚੱਲਦਾ ਹੈਗਾ।
0: ਚੱਲਦਾ
1: ਤੇ
0: ਹੈਗਾ
1: ਇਸ ਦੇ ਨਾਲ ਹੀ ਇੱਕ ਜਿਹੜੀ ਕਹਾਵਤ ਅਕਸਰ ਸੁਣਨ ਨੂੰ ਮਿਲਦੀ ਹੈ ਵੀ ਇਕੱਲਾ ਬੰਦਾ ਕੀ ਕਰ ਸਕਦਾ, ਪਰ ਇਤਿਹਾਸ ਅਤੇ ਜ਼ਿੰਦਗੀ ਦੱਸਦੀ ਹੈ ਵੀ ਇੱਕ ਦ੍ਰਿੜ ਇਰਾਦੇ ਵਾਲਾ ਇਨਸਾਨ ਬਹੁਤ ਕੁਝ ਕਰ ਸਕਦਾ ਹੈ। ਹਰ ਵੱਡੀ ਤਬਦੀਲੀ ਦੀ ਸ਼ੁਰੂਆਤ ਹੈ ਕਿਸੇ ਇੱਕ ਵਿਅਕਤੀ ਦੇ ਵਿਚਾਰ, ਹਿੰਮਤ ਅਤੇ ਪਹਿਲ ਦੇ ਨਾਲ ਹੀ ਹੋਈ ਹੈ, ਤੇ ਇਕੱਲਾ ਇਨਸਾਨ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ, ਨਵੀਆਂ ਸੋਚਾਂ ਨੂੰ ਵੀ ਜਨਮ ਦੇ ਸਕਦਾ ਹੈ, ਸਮਾਜ ਦੇ ਵਿੱਚ ਜਾਗਰੂਕਤਾ ਫੈਲਾ ਸਕਦਾ ਹੈ, ਦੂਜਿਆਂ ਦੇ ਲਈ ਪ੍ਰੇਰਣਾ ਬਣ ਸਕਦਾ ਹੈ, ਜੇ ਉਸ ਦੇ ਵਿੱਚ ਮਿਹਨਤ, ਸਬਰ ਅਤੇ ਲਗਾਤਾਰ ਜਿਹੜੀ ਹੈ ਸਿੱਖਣ ਦੀ ਲਗਨ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਉਹ ਅਸੰਭਵ ਨੂੰ ਵੀ ਜਿਹੜਾ ਮੈਨੂੰ ਲੱਗਦਾ ਵੀ ਸੰਭਵ ਬਣਾ
0: ਹਾਂ,
1: ਸਕਦਾ।
0: ਤਾਂ ਉਸ ਵਿੱਚ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਸਾਡਾ ਸਾਰਿਆਂ ਦੇ ਨਾਲ ਮਿਲ ਕੇ ਚੱਲਣਾ ਬਹੁਤ ਜ਼ਰੂਰੀ ਹੋ ਜਾਂਦਾ। ਕਿਉਂਕਿ ਜੇ ਇੱਕ ਇਨਸਾਨ ਜਿਹੜਾ ਜ਼ਿੰਦਗੀ ਦੇ ਵਿੱਚ ਨਵੀਆਂ ਪੁਲਾਂਘਾਂ ਪੁੱਟਦਾ ਹੈਗਾ ਤੇ ਬਟ ਨਾਲ ਨਾਲ ਉਹ ਦੂਜਿਆਂ ਨੂੰ ਸਿਖਾਉਂਦਾ ਵੀ ਜਾਂਦਾ, ਉਹਨਾਂ ਨੂੰ ਜੋੜਦਾ ਵੀ ਜਾਂਦਾ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਆਪਣੀ ਤਰ੍ਹਾਂ ਕਾਮਯਾਬ ਹੋਣਾ ਵੀ ਸਿਖਾਉਂਦਾ ਹੈਗਾ, ਤਾਂ ਉਹਦੀ ਜਿਹੜੀ ਆਪਣੀ ਜਿੱਤ ਹੈਗੀ ਹੈ ਉਹ ਦੂਸਰਿਆਂ ਦੇ ਨਾਲ ਦੁੱਗਣੀ ਹੋ ਜਾਂਦੀ ਹੈਗੀ।
1: ਜੀ ਬਿਲਕੁਲ ਜੀ, ਇੱਕ ਗੱਲ ਹੋਰ ਵੀ ਹੈ ਵੀ ਮੰਨਦੇ ਆ ਵੀ ਇਕੱਲਾ ਚੱਲਣਾ ਔਖਾ ਹੁੰਦਾ, ਪਰ ਇਹੀ ਸਫ਼ਰ ਇਨਸਾਨ ਨੂੰ ਮਜ਼ਬੂਤ ਬਣਾਉਂਦਾ, ਜਦੋਂ ਲੋਕ ਉਸਦੇ ਕੰਮ ਦੇ ਨਤੀਜੇ ਵੇਖਦੇ ਨੇ ਤਾਂ ਉਹ ਵੀ ਉਸਦੇ ਨਾਲ ਜੁੜ ਜਾਂਦੇ ਨੇ, ਤਾਂ ਇਸ ਤਰ੍ਹਾਂ ਇੱਕ ਵਿਅਕਤੀ ਦੀ ਸ਼ੁਰੂਆਤ ਇੱਕ ਵੱਡੇ ਕਾਰਵਾਂ ਦੇ ਵਿੱਚ ਜਿਹੜੀ ਹੈ ਦੇਖੋ
0: ਬਦਲ
1: ਬਦਲ
0: ਜਾਂਦੀ
1: ਜਾਂਦੀ
0: ਹੈ,
1: ਹੈ
0: ਬਿਲਕੁਲ ਜੀ।
1: ਤਾਂ ਇਸ ਲਈ ਕਦੇ ਵੀ ਆਪਣੇ ਆਪ ਨੂੰ ਜਾਂ ਕਿਸੇ ਵੀ ਇਨਸਾਨ ਜਿਹੜਾ ਹੈਗਾ ਆਪਣੇ ਆਪ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਉਦਾਹਰਨ ਦੇ ਤੌਰ 'ਤੇ ਇੱਕ ਜਿਹੜਾ ਦੀਵ ਹੈ ਵੀ ਉਹ ਹਨੇਰੇ ਨੂੰ ਵੀ ਚੀਰ ਕੇ ਜਿਹੜਾ ਇੱਕ ਸਹੀ ਕਦਮ ਜਿਹੜਾ ਹੈਗਾ ਕਈਆਂ ਦੀ ਜਿਹੜੀ ਹੈ ਜ਼ਿੰਦਗੀ ਉਹ ਬਦਲ
0: ਬਦਲ
1: ਦਿੰਦਾ।
0: ਦਿੰਦੇ ਜੀ।

0: ਜੀ ਮਨਦੀਪ ਜੀ, ਪ੍ਰੋਗਰਾਮ 'ਚ ਅਸੀਂ ਗੱਲ ਕਰ ਰਹੇ ਸੀ ਆਪਸੀ ਸਹਿਯੋਗ ਅਤੇ ਜਿੱਤ ਦੀ,
1: ਜੀ
0: ਤਾਂ ਬੱਲੇ ਬੱਲੇ ਵੀ ਤਾਂ ਹੀ ਜਿਹੜੀ ਹੈਗੀ ਆ ਉਹ ਖੁਸ਼ਨੁਮਾ ਹੋ ਜਾਂਦੀ ਹੈ, ਚਾਰ ਚੰਨ ਲੱਗ ਜਾਂਦੇ ਨੇ ਜਦੋਂ ਸਾਥ ਦੇਣ ਅਤੇ ਸਾਰਿਆਂ ਨਾਲ ਮਿਲ ਕੇ ਚੱਲਣ ਨਾਲ ਜਿਹੜੀ ਜ਼ਿੰਦਗੀ ਦੀ ਜੀਣ ਦਾ ਜਿਹੜਾ ਆਪਣਾ ਹੀ ਆਨੰਦ ਹੁੰਦਾ ਹੈ ਅਤੇ ਉਹਦੀ ਜਿਹੜੀ ਲੀਹ ਹੈ ਉਹ ਹੋਰ ਵੱਧ ਜਾਂਦੀ ਹੈ, ਕਿਉਂਕਿ ਇਨਸਾਨ ਇਕੱਲਾ ਬਹੁਤ ਕੁਝ ਕਰ ਸਕਦਾ ਪਰ ਜਦੋਂ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਤਾਂ ਉਸਦੀ ਤਾਕਤ ਹੈ ਜਿਹੜੀ ਹੈ ਕਈ ਗੁਣਾ ਵੱਧ ਜਾਂਦੀ ਹੈ। ਸਾਥ ਦੇਣਾ ਸਿਰਫ ਕਿਸੇ ਦੇ ਨਾਲ ਖੜਨਾ ਨਹੀਂ, ਸਗੋਂ ਇੱਕ ਦੂਜੇ ਦਾ ਸਤਿਕਾਰ ਕਰਨਾ, ਮੁਸ਼ਕਿਲ ਵੇਲੇ ਹੌਸਲਾ ਦੇਣਾ ਅਤੇ ਖੁਸ਼ੀਆਂ ਨੂੰ ਮਿਲ ਕੇ ਮਨਾਉਣਾ ਵੀ ਹੁੰਦਾ ਹੈ। ਜੋ ਲੋਕ ਸਾਰਿਆਂ ਨਾਲ ਮਿਲ ਕੇ ਚੱਲਦੇ ਨੇ ਉਹ ਭਰੋਸਾ, ਪਿਆਰ ਅਤੇ ਏਕਤਾ ਦੀ ਵੀ ਮਿਸਾਲ ਬਣਦੇ ਨੇ। ਉਹ ਦੂਜਿਆਂ ਦੀ ਗੱਲ ਸੁਣਦੇ ਵੀ ਨੇ, ਵਿਚਾਰਾਂ ਦਾ ਆਦਰ ਵੀ ਕਰਦੇ ਨੇ ਅਤੇ ਹਰ ਕਿਸੇ ਨੂੰ ਨਾਲ ਲੈ ਕੇ ਅੱਗੇ ਵਧਣ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਵਿਸ਼ਵਾਸ ਰੱਖਣੇ ਦੇ।
1: ਜੀ, ਤਾਂ ਇਹੀ ਆਪਸੀ ਮਿਲਵਰਤਨ ਭਾਈਚਾਰਕ ਸਾਂਝ ਦਾ ਵੀ ਪ੍ਰਤੀਕ ਹੈਗੀ ਹੈ। ਇਸੇ ਹੀ ਤਰੀਕੇ ਦੇ ਨਾਲ ਜ਼ਿੰਦਗੀ ਚੱਲਦੀ ਹੈ ਦੋਸਤੋ, ਕਿਉਂਕਿ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਜਿਹੜੀ ਇਹ ਸਾਂਝੀਵਾਲਤਾ ਜਿਹੜੀ ਹੈਗੀ ਹੈ, ਅਸੀਂ ਆਪਣੇ ਘਰਾਂ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਨਾ ਕਿ ਸਾਡੇ ਪਰਿਵਾਰਾਂ ਦੇ ਮੈਂਬਰ ਦੇ ਵਿੱਚ ਸਾਡਾ ਆਪਸੀ ਮੋਹ ਪਿਆਰ ਹੋਣਾ ਚਾਹੀਦਾ, ਉਸੇ ਹੀ ਤਰੀਕੇ ਦੇ ਨਾਲ ਸਾਡੀ ਸੁਸਾਇਟੀ, ਸਾਡੇ ਕੰਮ ਕਾਰ ਵਾਲੀ ਜਗ੍ਹਾ ਜਾਂ ਅਸੀਂ ਕਹੀਏ ਕਿ ਦੋਸਤਾਂ ਮਿੱਤਰਾਂ ਦੇ ਵਿੱਚ ਵੀ, ਚਾਹੇ ਦੋਸਤਾਂ ਮਿੱਤਰਾਂ ਦੇ ਵਿੱਚ ਕਈ ਵਾਰੀ ਅਸੀਂ ਇਹ ਵੀ ਸੋਚ ਰਹੇ ਹੈਗੇ ਹਾਂ ਕਿ ਸਾਡੇ ਜਿਹੜਾ ਆਪਸੀ ਭਾਈਚਾਰਕ ਸਾਂਝ ਦਾ ਜਿਹੜਾ ਉਹ ਇੱਕ ਕਹੀਏ ਨਾ ਕਿ ਖੇਤਰ ਹੈਗਾ, ਉਹ ਸਿਰਫ ਇੱਥੋਂ ਤੱਕ ਹੀ ਹੈਗਾ, ਪਰ ਨਹੀਂ, ਕਈ ਵਾਰੀ ਕੋਈ ਅਣਜਾਣ ਵਿਅਕਤੀ ਵੀ ਜੇਕਰ ਸਾਡੇ ਤੋਂ ਕੋਈ ਮਦਦ ਮੰਗਦਾ ਹੈਗਾ ਜਾਂ ਸਾਨੂੰ ਇਹ ਲੱਗਦਾ ਹੈਗਾ ਕਿ ਅਸੀਂ ਉਸ ਦੀ ਕਿਸੇ ਮੌਕੇ ਦੇ ਉੱਪਰ ਕਿਸੇ ਤਰੀਕੇ ਨਾਲ ਮਦਦ ਕਰ ਸਕਦੇ ਹਾਂ, ਤਾਂ ਸਾਨੂੰ ਉਸ ਤੋਂ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਕੋਈ ਪਤਾ ਨਹੀਂ ਅੱਜ ਦੀ ਕੀਤੀ ਹੋਈ ਤੁਹਾਡੀ ਜਿਹੜੀ ਉਹਦੀ ਮਦਦ ਹੈਗੀ ਆ ਉਹ ਤੁਹਾਨੂੰ ਕਿਸ ਤਰੀਕੇ ਦੇ ਰੂਪ ਦੇ ਵਿੱਚ ਵਾਪਸ ਮਿਲੇਗੀ ਉਸ ਤੋਂ। ਤਾਂ ਜ਼ਰੂਰੀ ਹੋ ਜਾਂਦਾ ਜੀ ਕਿ ਇੱਕ ਦੂਸਰੇ ਦੇ ਨਾਲ ਮਿਲ ਕੇ ਚੱਲੀਏ ਜ਼ਿੰਦਗੀ ਦੇ ਵਿੱਚ। ਖੁਦ ਕਾਮਯਾਬ ਹੋਣ ਦਾ ਸਭ ਤੋਂ ਵਧੀਆ ਮੰਤਰ ਇਹੀ ਹੈਗਾ ਕਿ ਦੂਸਰਿਆਂ ਨੂੰ ਲੈ ਕੇ ਚੱਲੋ ਅਤੇ ਦੂਸਰਿਆਂ ਦੇ ਨਾਲ ਮਿਲ ਕੇ ਜਿਹੜਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੋ।
0: ਜੀ ਬਿਲਕੁਲ ਜੀ, ਦੂਸਰਿਆਂ ਨਾਲ ਮਿਲ ਕੇ ਚੱਲਣ ਦੇ ਵਿੱਚ ਹੀ ਜਿਹੜੀ ਸਾਡੀ ਵੀ ਅਤੇ ਦੂਸਰਿਆਂ ਦੀ ਹੀ ਭਲਾਈ ਹੈ, ਕਿਉਂਕਿ ਇਸ ਦੇ ਨਾਲ ਔਖੇ ਤੋਂ ਔਖੇ ਕੰਮ ਵੀ ਜਿਹੜੇ ਨੇ ਆਸਾਨ ਹੋ ਜਾਂਦੇ ਨੇ। ਜਿਸ ਤਰ੍ਹਾਂ ਪਰਿਵਾਰ, ਸਕੂਲ, ਦਫ਼ਤਰ ਜਾਂ ਸਮਾਜ, ਹਰ ਥਾਂ ਸਫਲਤਾ ਦਾ ਆਧਾਰ ਆਪਸੀ ਸਹਿਯੋਗ ਅਤੇ ਏਕਤਾ ਹੀ ਹੈ, ਅਤੇ ਜਿੱਥੇ ਇੱਕ ਦੂਜੇ ਦਾ ਸਾਥ ਹੁੰਦਾ ਉੱਥੇ ਭਰੋਸਾ ਵੀ ਵੱਧਦਾ, ਰਿਸ਼ਤੇ ਹੋਰ ਵੀ ਮਜ਼ਬੂਤ ਹੁੰਦੇ ਨੇ। ਇਸ ਲਈ ਸਾਨੂੰ ਹਮੇਸ਼ਾ ਇਹ ਯਤਨ ਕਰਨਾ ਚਾਹੀਦਾ ਵੀ ਕਿਸੇ ਨੂੰ ਪਿੱਛੇ ਨਾ ਛੱਡੀਏ, ਸਗੋਂ ਸਭ ਨੂੰ ਨਾਲ ਲੈ ਕੇ ਚੱਲੀਏ। ਸੱਚੀ ਜਿੱਤ ਉਹੀ ਹੁੰਦੀ ਹੈ ਜੋ ਆਪਣੇ ਨਾਲ ਨਾਲ ਦੂਜਿਆਂ ਨੂੰ ਵੀ ਅੱਗੇ ਵਧਣ ਦਾ ਮੌਕਾ ਦੇਈਏ। ਅਤੇ ਜਾਂਦੇ ਜਾਂਦੇ ਇਹੀ ਕਹਿਣਾ ਚਾਹਾਂਗਾ ਮੈਂ, ਇਕੱਲਾ ਇਨਸਾਨ ਰਸਤਾ ਬਣਾ ਸਕਦਾ ਪਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਇਤਿਹਾਸ ਬਣਾਉਂਦਾ। ਸੋ ਸਾਥ, ਸਹਿਯੋਗ ਅਤੇ ਏਕਤਾ ਹੀ ਅਸਲ ਤਾਕਤ ਹੈ ਅਤੇ ਇਹਨਾਂ ਨਾਲ ਹੀ ਵਿਅਕਤੀ, ਸਮਾਜ ਅਤੇ ਦੇਸ਼ ਦੀ ਤਰੱਕੀ ਸੰਭਵ ਹੁੰਦੀ ਹੈ।
1: ਬਿਲਕੁਲ ਜੀ, ਤਾਂ ਫਿਰ ਪ੍ਰੋਗਰਾਮ ਦੀ ਅਖੀਰ ਦੇ ਵਿੱਚ ਚੱਲਦੇ ਚੱਲਦੇ ਅਖੀਰ 'ਚ ਸੁਣਦੇ ਹਾਂ ਇਹ ਗੀਤ,

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਫੁਲਕਾਰੀ FM ਬੈਂਡ 100.2 ਮੈਗਾਹਰਟਜ਼ 'ਤੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ ਜੀ 11:59 ਅਤੇ 50 ਸਕਿੰਟ ਦਾ ਹੋ ਰਿਹਾ। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: एकमात्र गोल किया। इसके साथ ही ये समाचार बुलेटिन समाप्त हुआ।
1: ਤੁਸੀਂ ਸੁਣ ਰਹੇ ਸੀ ਹਿੰਦੀ ਸਮਾਚਾਰ ਆਕਾਸ਼ਵਾਣੀ ਦੀ ਦਿੱਲੀ ਕੇਂਦਰ ਤੋਂ। FM ਬੈਂਡ 100.2 ਮੈਗਾਹਰਟਜ਼ ਸੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਵੇਲਾ ਹੋ ਰਿਹਾ ਹੈ ਪ੍ਰੋਗਰਾਮ ਨਾਰੀ ਲੋਕ ਦਾ।

ਪ੍ਰੋਗਰਾਮ ਨਾਰੀ ਲੋਕ ਸੁਣਨ ਵਾਲੀਆਂ ਸਾਰੀਆਂ ਹੀ ਭੈਣਾਂ ਨੂੰ ਸਾਰੇ ਸਰੋਤਿਆਂ ਨੂੰ ਮਨਦੀਪ ਮਸੌਣ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ। ਹੋਰ ਭੈਣੋ, ਕੀ ਹਾਲ ਚਾਲ ਹੈ ਤੁਹਾਡੇ? ਅਤੇ ਮੈਂ ਉਮੀਦ ਕਰਦੀ ਹੈਗੀ ਹਾਂ ਕਿ ਸਾਡੀਆਂ ਜਿਹੜੀਆਂ ਭੈਣਾਂ ਹੈਗੀਆਂ ਉਹ ਚੜ੍ਹਦੀਆਂ ਕਲਾ ਦੇ ਵਿੱਚ ਹੋਣਗੀਆਂ, ਨਾਲ ਨਾਲ ਜਿਹੜੀ ਹੈਗੀ ਹੈ ਜੀ ਘਰ ਦੇ ਕੰਮਾਂ ਕਾਰਾਂ ਦੇ ਵਿੱਚ ਵੀ ਲੱਗੀਆਂ ਹੋਣਗੀਆਂ, ਅਤੇ ਆਕਾਸ਼ਵਾਣੀ ਪਟਿਆਲਾ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਉਹ ਵੀ ਉਹ ਜ਼ਰੂਰ ਸੁਣ ਰਹੀਆਂ ਹੋਣਗੀਆਂ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਰਹਿਣਗੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ, ਅਤੇ ਨਾਲ ਹੀ ਸਿਲਸਿਲਾ ਰਹੇਗਾ ਜੀ ਤੇਰੀ ਮੇਰੀ ਇੱਕ ਜਿੰਦੜੀ। ਬਿਲਕੁਲ ਜੀ, ਇਹ ਪ੍ਰੋਗਰਾਮ ਤੁਹਾਨੂੰ ਸੁਣਾਵਾਂਗੇ ਜਿਸ ਵਿੱਚ ਕਿ ਹਰਪ੍ਰੀਤ ਕੌਰ ਅਤੇ ਰਮਨਜੀਤ ਸਿੰਘ ਦੇ ਨਾਲ ਇੱਕ ਮੁਲਾਕਾਤ, ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਰਣਦੀਪ ਪੰਧੀਰ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਇਸ ਗੀਤ ਦੇ ਨਾਲ,

0: प्रोग्राम चल रहा नारी लोग ते हुण सुनदे आ सिलसिला तेरी मेरी इक जिंदड़ी, जिस विच कि अज तुसी सुनोगे हरप्रीत कौर ते रामजीत सिंह जी नाल मुलाकात ते इन्हां नाल गलबात कर रही नी रणदीप पंधेर।
1: ਇੱਕ ਜਿੰਦੜੀ ਪ੍ਰੋਗਰਾਮ ਨਾਰੀ ਲੋਕ ਦਾ ਇਹ ਹਿੱਸਾ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਪੰਧੀਰ। ਇਸ ਪ੍ਰੋਗਰਾਮ 'ਚ ਅਜਿਹੇ ਜੋੜਿਆਂ ਨੂੰ ਮੈਂ ਤੁਹਾਡੇ ਰੂਬਰੂ ਕਰਾਉਂਦੀ ਹਾਂ ਜਿਨ੍ਹਾਂ ਦੀ ਜ਼ਿੰਦਗੀ ਜਿਹੜੀ ਹੁੰਦੀ ਹੈ ਉਹ ਇੱਕ ਦੂਜੇ ਨੂੰ ਸਮਰਪਿਤ ਹੁੰਦੀ ਹੈ। ਅਤੇ ਆਮ ਤੌਰ 'ਤੇ ਸਾਡੇ ਸਮਾਜ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਔਰਤ ਜਿਹੜੀ ਹੈ ਉਹਦੀ ਜ਼ਿੰਦਗੀ ਨੂੰ ਅੱਗੇ ਤੋਰਨ ਲਈ, ਸੁਖਾਵੀਂ ਤੋਰੇ ਤੋਰਨ ਲਈ ਨਾਲ ਇੱਕ ਮਰਦ ਦੀ ਹੱਲਾਸ਼ੇਰੀ ਹੋਣੀ ਬਹੁਤ ਜ਼ਰੂਰੀ ਹੈ। ਅਤੇ ਜਿਸ ਜੋੜੇ ਨੂੰ ਮੈਂ ਅੱਜ ਤੁਹਾਡੇ ਰੂਬਰੂ ਕਰਾਉਣਾ ਉਹ ਨੇ ਹਰਪ੍ਰੀਤ ਕੌਰ, ਜ਼ਿਲ੍ਹਾ ਬਰਨਾਲਾ ਦਾ ਪਿੰਡ ਘੁੰਸ, ਇਹਨਾਂ ਦਾ ਪੇਕਿਆਂ ਦਾ ਪਿੰਡ ਹੈ ਅਤੇ ਸ਼ਹਿਰ ਪਟਿਆਲਾ ਦੇ ਵਿੱਚ ਰਮਨਜੀਤ ਸਿੰਘ ਹੋਰਾਂ ਦੇ ਇਹ ਧਰਮ ਪਤਨੀ ਨੇ। ਭਾਅ ਜੀ ਸਾਡੇ ਜਿਹੜੇ ਨੇ ਉਹ ਫੌਜੀ ਜਵਾਨ ਨੇ। ਤੁਹਾਨੂੰ ਦੋਵਾਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਤੁਸੀਂ ਮੌਕਾ ਦਿੱਤਾ।
3: ਸਤਿ ਸ਼੍ਰੀ ਅਕਾਲ ਜੀ, ਰਮਨਜੀਤ ਸਿੰਘ
1: ਜੀ। ਅੱਛਾ, ਤੁਸੀਂ ਤਾਂ ਦੇਸ਼ ਦੀ ਰਾਖੀ ਕਰਦੇ ਹੋ
3: ਹਾਂਜੀ
1: ਬਾਰਡਰ 'ਤੇ ਤਾਇਨਾਤ ਹੋ, ਘਰ ਦੇ ਵਿੱਚ ਕਿਹਦੀ ਚੱਲਦੀ ਹੈ?
3: ਘਰ 'ਚ ਕਿਸੇ ਦੀ ਨਹੀਂ ਚੱਲਦੀ, ਅਸੀਂ ਤਾਂ ਮਿਲ ਜੁਲ ਕੇ ਰਹਿੰਦੇ ਹਾਂ ਜੀ।
1: ਅੱਛਾ, ਬਰਨਾਲਾ ਅਤੇ ਪਟਿਆਲਾ
2: ਹਾਂਜੀ
1: ਡਿਸਟੈਂਸ ਕਾਫੀ ਹੈ।
2: ਹਾਂਜੀ,
1: ਵਿਚੋਲਾ ਕੌਣ ਸੀ ਤੁਹਾਡਾ?
2: ਮੈਂ ਟੀਚਿੰਗ ਲਾਈਨ 'ਚ ਸੀ ਪਹਿਲਾਂ ਤੋਂ, ਮੈਰਿਜ ਤੋਂ ਪਹਿਲਾਂ 5 ਸਾਲ ਟੀਚਿੰਗ ਲਾਈਨ 'ਚ ਰਹੀ ਹਾਂ। ਤਾਂ ਉੱਥੇ ਮੇਰੇ ਹੈੱਡ ਹੁੰਦੇ ਸੀ ਜੋ
1: ਜੀ
2: ਮੈਡਮ ਸ਼੍ਰੀਮਤੀ ਕੁਸ਼ਮ ਜੀ, ਅਤੇ ਉਹਨਾਂ ਨਾਲ ਮੇਰੇ ਪਰਿਵਾਰਕ ਸੰਬੰਧ ਸੀ। ਇੱਕ ਤਰ੍ਹਾਂ ਉਹਨਾਂ ਦੇ ਪਰਿਵਾਰ ਨਾਲ ਮੇਰਾ ਧੀ ਵਾਲਾ ਹੀ ਰਿਸ਼ਤਾ,
1: ਜੀ
2: ਤਾਂ ਉਹੀ ਇੱਕ ਤਰ੍ਹਾਂ ਜ਼ਰੀਆ ਬਣੇ ਨੇ ਇਹਨਾਂ ਨਾਲ ਮੁਲਾਕਾਤ ਕਰਵਾਉਣ ਦਾ ਹੀ। ਉਹਨਾਂ ਨੇ ਹੀ ਸਾਡਾ ਜਿਹੜਾ ਵਿਆਹ ਗਾ ਉਹਨਾਂ ਦੇ ਥਰੂ ਹੋਇਆ।
1: ਅੱਛਾ, ਤੁਹਾਡੇ ਵਿਚੋਲੇ ਉਹ ਨੇ?
2: ਹਾਂਜੀ, ਉਹ ਵਿਚੋਲੇ ਨੇ ਜੀ ਇੱਕ ਤਰ੍ਹਾਂ
1: ਜੀ। ਅਤੇ ਫਿਰ ਦੇਖ ਦਿਖਾਈ ਹੋਈ?
2: ਹਾਂਜੀ।
1: ਅੱਛਾ, ਤੁਹਾਡੇ ਬਾਰੇ, ਕਿਉਂਕਿ ਤੁਹਾਡੇ ਪੇਕੇ ਘਰ ਦੇ ਵਿੱਚ ਹੈ ਨਾ,
2: ਹਾਂਜੀ,
1: ਪਿਤਾ ਜੀ ਨਹੀਂ ਹੈਗੇ,
2: ਹਾਂਜੀ,
1: ਭਰਾ ਨਹੀਂ ਹੈਗੇ
2: ਜੀ,
1: 3 ਭੈਣਾਂ ਹੋ ਤੁਸੀਂ
2: ਜੀ,
1: ਇੱਕ ਫਿਕਰ ਸੀ ਘਰ ਦੇ ਵਿੱਚ?
2: ਹਾਂਜੀ, ਬਸ ਪਹਿਲਾਂ ਨਾ ਹਾਲਾਤ ਥੋੜ੍ਹੇ ਇੱਦਾਂ ਦੇ ਸੀ ਮੇਰੇ ਪਰਿਵਾਰ ਦੇ, ਵੀ ਜੋ ਮੈਂ ਆਸੇ ਪਾਸੇ ਮਾਹੌਲ ਵੇਖਦੀ ਸੀ ਵੀ ਜ਼ਿਆਦਾਤਰ ਪਿੰਡਾਂ ਦਾ ਕਲਚਰ ਲਗਾ ਲਓ ਜਾਂ ਲਗਾ ਲਓ ਵੀ ਆਪਾਂ ਬੁਰਾਈਆਂ ਕਹਿ ਲਓ, ਤਾਂ ਬੁਰਾਈਆਂ ਕੀ ਹੁੰਦੀਆਂ ਸੀ ਵੀ ਜਿਹੜੇ, ਮੈਂ ਇਹੀ ਦੇਖਿਆ ਸੀ ਵੀ ਹਸਬੈਂਡ ਸ਼ਰਾਬਾਂ ਪੀ ਕੇ ਜਨਾਨੀ ਨੂੰ ਤੰਗ ਹੀ ਕਰਦੇ ਨੇ, ਕੁੱਟਮਾਰ ਹੀ ਕਰਦੇ ਨੇ। ਤਾਂ ਮੇਰਾ ਮਾਈਂਡ ਸੈੱਟ ਇੱਦਾਂ ਦਾ ਬਣ ਚੁੱਕਿਆ ਸੀ ਸ਼ੁਰੂ ਤੋਂ ਹੀ, ਇੱਕ ਘਰ ਦੇ ਵਿੱਚ ਲੜਕਾ ਨਾ ਹੋਣ ਕਾਰਨ ਵੀ ਮੈਂ ਕਦੇ ਜੀਵਨ 'ਚ ਵਿਆਹ ਨਹੀਂ ਕਰਾਊਂਗੀ, ਮੈਂ ਆਪਦੇ ਮਾਤਾ ਜੀ ਬਿਨਾਂ ਇਕੱਲੀ ਨਹੀਂ ਰਹਿ ਸਕੂੰਗੀ।
1: ਅੱਛਾ,
2: ਹਾਂਜੀ। ਤਾਂ ਹੌਲੀ ਹੌਲੀ ਜਿਵੇਂ ਵਿਆਹ ਦੀ ਉਮਰ ਹੋਈ ਤਾਂ ਘਰ ਰਿਸ਼ਤੇ ਆਉਣੇ ਤਾਂ ਮੈਂ ਵਿਆਹ ਤੋਂ ਮਨਾ ਕਰ ਦੇਣਾ, ਬਟ ਮੈਂ ਕਦੇ ਪੜ੍ਹਾਈ ਦਾ ਬਹਾਨਾ ਲਾ ਕੇ ਕਦੇ, ਤਾਂ ਇੱਕ ਸਮਾਂ ਘਰਦਿਆਂ ਕੋਲ ਉਹਨਾਂ ਨੂੰ ਇਹ ਮਹਿਸੂਸ ਹੋਇਆ ਵੀ ਜੇ ਤੇਰੇ ਧਿਆਨ 'ਚ ਕੋਈ ਲੜਕਾ ਹੈਗਾ ਤਾਂ ਦੱਸ ਦੇ। ਮੈਂ ਕਿਹਾ ਵੀ ਜੇ ਇਹੋ ਜਿਹੀ ਕੋਈ ਗੱਲ ਹੁੰਦੀ ਤਾਂ ਉਮਰ 28 ਤੱਕ ਨਹੀਂ ਸੀ ਪਹੁੰਚਣੀ, ਮੇਰਾ ਜਿਹੜਾ ਵਿਆਹ ਹੋਇਆ ਉਹ 28 ਸਾਲ ਦੀ ਉਮਰ 'ਚ ਜਾ ਕੇ ਹੋਇਆ। ਤਾਂ ਜਦੋਂ ਉਹਨਾਂ ਨੂੰ ਹੌਲੀ ਹੌਲੀ ਲੱਗਿਆ ਵੀ ਇਹ ਜਿਹੜੇ ਉਹ ਮੇਰੇ ਹੈੱਡ ਨੇ ਮੈਡਮ ਨੇ ਜਿਹੜੇ, ਇਹ ਉਹਨਾਂ ਦੇ ਜ਼ਿਆਦਾ ਨੇੜੇ ਆ ਅਤੇ ਉਹਨਾਂ ਦੀ ਇਹ ਸੁਣਦੀ ਵੀ ਜ਼ਿਆਦਾ,
1: ਜੀ
2: ਕਿਤੇ ਨਾ ਕਿਤੇ ਆਪਣੇ ਵਿਚਾਰ ਜਿੱਥੇ ਮਿਲਦੇ ਹੋਣ ਆਪਾਂ ਨੂੰ ਉਹਨਾਂ ਲੋਕਾਂ ਦੀਆਂ ਗੱਲਾਂ ਵੀ ਚੰਗੀਆਂ ਲੱਗਦੀਆਂ। ਤਾਂ ਮੇਰੇ ਪਰਿਵਾਰ ਨੇ ਉਹਨਾਂ ਕੋਲ ਗੱਲ ਕਰੀ ਵੀ ਅਸੀਂ ਵਿਆਹ ਕਰਨਾ ਚਾਹੁੰਦੇ ਹਾਂ ਪਰ ਸਾਡੀ ਕੁੜੀ ਵਿਆਹ ਲਈ ਨਹੀਂ ਮੰਨਦੀ। ਤਾਂ ਮੈਂ ਉਸ ਕਲਚਰ ਤੋਂ ਹੀ ਇੰਨਾ ਡਰ ਚੁੱਕੀ ਸੀ ਵੀ ਵਿਆਹ ਦੇ ਵਿੱਚ ਵਿਆਹ ਦਾ ਜੀਵਨ ਖਰਾਬ ਹੀ ਹੁੰਦਾ, ਮੈਨੂੰ ਇਹੀ ਲੱਗਦਾ ਸੀ, ਕਿਉਂਕਿ ਜੋ ਮੈਂ ਓਬਜ਼ਰਵ ਕੀਤਾ ਤਾਂ ਮੈਂ ਉਹੀ ਓਬਜ਼ਰਵ ਕੀਤਾ। ਤਾਂ ਜਦੋਂ ਪਰਿਵਾਰ ਨੇ ਮੈਡਮ ਕੋਲ ਮੇਰੇ ਕੋਲ ਗੱਲ ਕਰੀ ਤਾਂ ਉਹਨਾਂ ਨੇ ਮੇਰੇ ਨਾਲ ਗੱਲ ਕਰੀ ਵੀ ਇਹੋ ਜਿਹਾ ਕੀ ਕਾਰਨ ਆ, ਤੁਸੀਂ ਵਿਆਹ ਤੋਂ ਇੰਨਾ ਭੱਜਦੇ ਕਿਉਂ, ਵੀ ਕਿਹੜੀ ਗੱਲ ਮਨ 'ਚ ਬੈਠੀ ਹੋਈ ਆ? ਤਾਂ ਮੈਂ ਉਹਨਾਂ ਨੂੰ ਸਾਰੀ ਗੱਲ ਸਹੀ ਦੱਸੀ ਵੀ ਇਹ ਚੀਜ਼ ਆ ਵੀ ਜਿਹੜਾ ਵਿਆਹ ਵਾਲਾ ਜੀਵਨ ਆ, ਵੀ ਵਿਆਹ ਤੋਂ ਬਾਅਦ ਕੁੜੀ ਦਾ ਜੀਵਨ ਆਪਦਾ ਕੋਈ ਜੀਵਨ ਨਹੀਂ ਰਹਿੰਦਾ, ਜੇ ਕੁੱਟਮਾਰ ਹੋ ਰਹੀ ਆ ਉਹਨੇ ਉਹ ਵੀ ਸਹਿਣ ਕਰਨਾ, ਜੇ ਜਲੀਲਤਾ ਹੋ ਰਹੀ ਆ ਉਹ ਵੀ ਸਹਿਣ ਕਰਨਾ, ਨੌਕਰੀ ਕਰ ਰਹੀ ਆ ਤਾਂ ਉਦੋਂ ਦਾ ਸਮਾਂ ਵੀ ਇੱਦਾਂ ਸੀ ਤਾਂ ਸਾਹਮਣੇ ਵਾਲੇ ਕਹਿੰਦੇ ਸੀ ਜੀ ਅਸੀਂ ਤਾਂ ਨੌਕਰੀ ਕਰਵਾਉਣੀ ਨਹੀਂ।
1: ਹਾਂਜੀ,
2: ਠੀਕ ਹੈ। ਕੁਛ ਮੇਰਾ ਇਹ ਸੀ, ਮੈਂ ਸ਼ੁਰੂ ਤੋਂ ਲਿਖਦੀ ਸੀ, ਮੈਨੂੰ ਇਹ ਸੀ ਵੀ ਕਿਤੇ ਮੇਰੇ ਲਿਖਣ 'ਤੇ ਰੋਕ ਨਾ ਲੱਗ ਜੇ, ਕਿਤੇ ਮੇਰੇ ਜੀਵਨ 'ਚ ਅੱਗੇ ਵਧਣ 'ਤੇ ਰੋਕ ਨਾ ਲੱਗ ਜੇ, ਜਾਂ ਕੋਈ ਮੈਨੂੰ ਇੱਦਾਂ ਦਾ ਪਰਿਵਾਰ ਨਾ ਮਿਲ ਜੇ ਜਾਂ ਇੱਦਾਂ ਦਾ ਪਤੀ ਨਾ ਮਿਲ ਜਿਹੜਾ ਮੇਰਾ ਸਾਥ ਦੇਣ ਦੀ ਬਜਾਏ ਜਿੰਨਾ ਮੈਂ ਅੱਗੇ ਵੱਧ ਰਹੀ ਹਾਂ ਮੇਰੀ ਉੱਥੇ ਹੀ ਰੋਕ ਲਗਾ ਦੇ, ਵੀ ਆ ਮੇਰਾ ਆਪਦਾ ਕੋਈ ਕਹਿੰਦੇ ਹੁੰਦੇ ਆ ਵਜੂਦ ਰਹੀ ਨਾ,
1: ਕਿਉਂਕਿ ਜਿਹੜੀਆਂ ਕੁੜੀਆਂ ਕਾਗਜ਼ ਕਲਮ ਵਾਲੀਆਂ ਹੁੰਦੀਆਂ,
2: ਹਾਂਜੀ,
1: ਸਮਾਜ ਉਹਨਾਂ ਨੂੰ ਵੈਸੇ ਥੋੜ੍ਹਾ ਜਿਹਾ ਮਤਲਬ ਉਹ ਇਹ ਦੇਖਦਾ ਕਿ ਇਹ ਛੇਤੀ ਐਡਜਸਟਮੈਂਟ ਨਹੀਂ ਕਰਦੀ।
2: ਹਾਂਜੀ, ਬਿਲਕੁਲ। ਤਾਂ ਫਿਰ ਕੁਦਰਤੀ ਇੱਦਾਂ ਦਾ ਸਬੱਬ ਬਣਿਆ। ਹਾਲਾਂਕਿ ਉਹ ਇੱਕ ਆਪਾਂ ਸ਼ਬਦ ਵਰਤ ਲੈਂਦੇ ਹਾਂ ਵਿਚੋਲਾ ਸ਼ਬਦ ਆਪਾਂ ਵਿੱਚ ਵਾਲੇ ਦੇ ਰੂਪ 'ਚ ਵਰਤ ਲੈਂਦੇ ਹਾਂ, ਬਟ ਵਿਚੋਲਾ ਸ਼ਬਦ ਬੜਾ ਛੋਟਾ। ਉਹ ਲੋਕ ਨੇ ਜਿਹੜੇ ਉਹ ਮੇਰੇ ਲਈ ਬਹੁਤ ਜ਼ਿਆਦਾ, ਮਤਲਬ ਉਹ ਤੋਂ ਵੀ ਬਹੁਤ ਜ਼ਿਆਦਾ ਇੱਕ ਪਰਿਵਾਰ ਦੀ ਤਰ੍ਹਾਂ ਨੇ। ਤਾਂ ਚਲੋ ਕੁਦਰਤੀ ਉਹ ਵਿੱਚ ਪਏ, ਤਾਂ ਮਤਲਬ ਸਾਡਾ ਰਿਸ਼ਤਾ ਹੋਇਆ, ਇਹਨਾਂ ਨਾਲ ਗੱਲਬਾਤ ਹੋਈ, ਤਾਂ ਆਹਮੋ ਸਾਹਮਣੇ ਬੈਠੇ, ਤਾਂ ਇਹਨਾਂ ਨਾਲ ਵੀ ਜਿਹੜਾ ਸੀਗਾ ਪੋਜ਼ਿਟਿਵ। ਜਦ ਥੋੜ੍ਹਾ ਜਿਹਾ ਕਿੱਸਾ ਦੱਸਾਂ ਵੀ, ਵੇਖਣ ਆਏ ਤਾਂ ਮੇਰੇ ਛੋਟੇ ਆਨੰਦ ਸਾਹਿਬਾ ਦੇਖਣ ਆਏ ਅਤੇ ਪਤੀ ਦੇਵ ਮੈਨੂੰ ਦੇਖਣ ਆਏ ਸੀ
1: ਜੀ,
2: ਤਾਂ ਉਦੋਂ ਵੀ ਮੈਡਮ ਨੇ ਇੱਕ ਗੱਲ ਰੱਖੀ ਸੀ ਉਹਨਾਂ ਅੱਗੇ ਵੀ ਇਹ ਲੜਕੀ ਵੀ ਲਿਖਦੀ ਹੈ, ਬਾਕੀ ਸਰੀਫ ਵੀ ਹੈ, ਵੀ ਕਿਤੇ ਵੀ ਅਸੀਂ ਇਸ ਲਈ ਡਰ ਰਹੇ ਹਾਂ ਇਹਦੇ ਲਈ ਵੀ ਇਹਨਾਂ ਦੇ ਮਗਰ ਪਿੱਛੇ ਕੋਈ ਇੱਦਾਂ ਹੈ ਨਹੀਂ, ਪਿਤਾ ਹੈ ਨਹੀਂ, ਭਰਾ ਹੈ ਨਹੀਂ, ਵੀ ਕੱਲ੍ਹ ਨੂੰ ਕੋਈ ਸਮੱਸਿਆ ਆਵੇ ਤਾਂ ਇਹਦੀ ਮਾਂ ਲਈ ਵੀ ਬਹੁਤ ਔਖਾ ਹੋਜੂ। ਤਾਂ ਮੇਰੇ ਹਸਬੈਂਡ ਨੇ ਕਿਹਾ ਵੀ ਨਹੀਂ, ਇੱਦਾਂ ਦੀ ਕੋਈ ਸਮੱਸਿਆ ਆਊਗੀ ਨਹੀਂ। ਮੇਰੇ ਨਨਦ ਸਾਹਿਬਾਂ ਨੇ ਕਿਹਾ ਵੀ ਨਹੀਂ, ਇੱਦਾਂ ਦੀ ਸਾਡੇ ਪਰਿਵਾਰ 'ਚ ਕੋਈ ਸਮੱਸਿਆ ਨਹੀਂ, ਵੀ ਬਾਕੀ ਤੁਹਾਨੂੰ ਕਿਸੇ ਇੱਦਾਂ ਦੀ ਅਸੀਂ ਸਮੱਸਿਆ ਆਉਣ ਨਹੀਂ ਦੇਵਾਂਗੇ। ਪਰ ਪਰਮਾਤਮਾ ਦੀ ਮਿਹਰ ਨਾਲ ਤਾਂ ਮੈਨੂੰ ਹਸਬੈਂਡ ਵੱਲੋਂ, ਮੰਨ ਲਓ ਵੀ ਜਿਹੜੀ ਇਹਨਾਂ ਨੇ ਗੱਲ ਕਹੀ ਸੀ, ਜੇ ਲਿਖਦੇ ਆ ਤਾਂ ਅਸੀਂ ਸਪੋਰਟ ਕਰਾਂਗੇ, ਇਹਨਾਂ ਨੇ ਇਹ ਨਹੀਂ ਕਿਹਾ, ਜਦੋਂ ਇਹ ਗੱਲ ਚੱਲੀ ਵੀ ਇਹ ਲਿਖਦੇ ਆ, ਤਾਂ ਇਹਨਾਂ ਨੇ ਇਹ ਨਹੀਂ ਕਿਹਾ ਵੀ ਹਾਂ ਲਿਖਦੇ ਆ ਸਾਨੂੰ ਕੋਈ ਸਮੱਸਿਆ ਨਹੀਂ। ਇਹਨਾਂ ਦਾ ਨਾਲ ਆਨਸਰ ਸੀ ਵੀ ਜੇ ਲਿਖਦੇ ਆ ਬਹੁਤ ਅੱਛੀ ਗੱਲ ਆ, ਤਾਂ ਅਸੀਂ ਤਾਂ ਇਹਨਾਂ ਨੂੰ ਅੱਗੇ ਸਪੋਰਟ ਕਰਾਂਗੇ ਅਤੇ ਕਰ ਵੀ ਰਹੇ ਨੇ
1: ਜੀ। ਅੱਛਾ ਭਾਜੀ, ਤੁਸੀਂ ਆਰਮੀ ਦੇ ਵਿੱਚੋਂ
3: ਹਾਂਜੀ
1: ਦੇਸ਼ ਸੇਵਾ ਕਰ ਰਹੇ ਹੋ, ਆਰਮੀ ਦੇ ਵਿੱਚ ਜਦੋਂ ਅਸੀਂ ਹੁੰਦੇ ਹਾਂ ਘਰ ਛੱਡਣਾ ਪੈਂਦਾ,
3: ਹਾਂਜੀ
1: ਪਰਿਵਾਰ ਤੋਂ ਦੂਰ ਰਹਿਣਾ ਪੈਂਦਾ, ਔਰ ਫਿਰ ਇੰਨਾ ਇੱਕ ਸਮਤੋਲ ਦੇ ਨਾਲ ਰਿਸ਼ਤੇ ਨੂੰ ਚਲਾਉਣਾ ਕਿਸ ਤਰ੍ਹਾਂ ਦਾ ਅਨੁਭਵ ਹੈ ਵਿਆਹਤਾ ਜ਼ਿੰਦਗੀ ਦਾ?
3: ਦੇਖੋ ਜੋ ਆਰਮੀ ਲਾਈਫ ਆ ਬਹੁਤ ਸਟਰਗਲ ਲਾਈਫ ਹੈ, ਹੈ ਨਾ। ਆਰਮੀ 'ਚ ਰਹਿੰਦੇ ਹੋਏ ਅਸੀਂ ਘਰ ਤੋਂ ਦੂਰ ਰਹਿੰਦੇ ਹਾਂ, ਫਿਰ ਉਸ ਤੋਂ ਬਾਅਦ ਉੱਥੇ ਦੀ ਜ਼ਿੰਮੇਵਾਰੀ ਸਾਡੇ ਤੋਂ ਹੁੰਦੀ ਹੈ, ਘਰ ਦੀ ਜ਼ਿੰਮੇਵਾਰੀ ਹੁੰਦੀ ਆ। ਤਾਂ ਬਾਕੀ ਅਸੀਂ ਜਦੋਂ ਫਸਟ ਸਾਡੀ ਮੈਰਿਜ ਹੋਈ ਸੀ, ਅਤੇ ਫਸਟ ਟਾਈਮ ਕਿਉਂਕਿ ਇੱਕ ਆਰਮੀ ਪਰਸਨ ਦਾ ਆਪਣੀ ਵਾਈਫ ਤੋਂ ਦੂਰ ਰਹਿਣਾ ਬਹੁਤ ਔਖਾ ਹੁੰਦਾ, ਉਹ ਵੀ ਜਦੋਂ ਫਿਰ ਅਸੀਂ ਜਦੋਂ ਹੋਏ ਸੀ ਮੈਰਿਜ ਹੋਈ ਤਾਂ 3-4 ਮਹੀਨੇ ਅਸੀਂ ਇਕੱਠੇ ਰਹੇ ਸੀ
1: ਜੀ,
3: ਅਸੀਂ ਇਕੱਠੇ ਰਹੇ। ਉਸ ਤੋਂ ਬਾਅਦ ਫਿਰ ਇਹਨਾਂ ਨੂੰ, ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਇੰਨੀ ਸਟੱਡੀ ਕੀਤੀ ਹੋਈ ਆ ਜਾਂ ਲਿਖਦੇ ਹੋ ਤੁਸੀਂ, ਆਪਾਂ ਇਸ ਸਟੱਡੀ ਦੇ, ਹੈ ਨਾ, ਇੱਥੇ ਨਾ ਰਹੀਏ ਤੁਸੀਂ ਆਪਣੀ ਕੋਈ ਜੋਬ। ਤਾਂ ਫਿਰ ਇਹਨਾਂ ਨੂੰ ਜੋਬ ਮਿਲੀ ਸੀ, ਤਾਂ ਫਿਰ ਇਹ ਜੋਬ 'ਤੇ ਆ
1: ਜੀ। ਅਤੇ ਹਾਂ, ਇਹ ਤੁਹਾਡਾ ਵੀ ਡਿਸੀਜ਼ਨ ਸਹੀ ਸੀ ਕਿ ਇਕੱਲੇ ਨੇ, ਤਾਂ ਉਹ ਟਾਈਮ ਵੀ ਜਿਹੜਾ ਹੈਗਾ ਇਹਨਾਂ ਦਾ ਰੁਝੇਵਿਆਂ 'ਚ ਹੋ ਜਾਏਗਾ।
3: ਹਾਂਜੀ ਹਾਂਜੀ, ਬਾਕੀ ਇੰਨੀ ਸਟੱਡੀ ਹੈ, ਹੁਣ ਜੇ ਆਪਾਂ ਸੋਚੀਏ ਆਪਾਂ ਵਾਈਫ ਨਾਲ ਮੈਰਿਜ ਕਰੀ, ਹੈ ਨਾ, ਤਾਂ ਉਹਨਾਂ ਨੂੰ ਇੰਨੀ ਸਟੱਡੀ ਹੋਣ ਦੇ ਬਾਵਜੂਦ ਆਪਾਂ ਘਰ ਨਹੀਂ ਬਿਠਾ ਸਕਦੇ ਕਿ, ਹੈ ਨਾ, ਕਿ ਹੁਣ ਮੈਰਿਜ ਆ ਕੇ ਘਰ ਬਿਠਾ ਲਈਏ, ਹੈ ਨਾ। ਤਾਂ ਇਹਨਾਂ ਨੇ ਇੰਨੀ ਸਟੱਡੀ ਕੀਤੀ ਸੀ, ਮੈਂ ਇਹਨਾਂ ਨੂੰ ਇਹ ਕਿਹਾ ਸੀ ਜਦੋਂ ਮੈਰਿਜ ਹੋਈ ਸੀ ਕਿ ਫਸਟ ਇਹ ਹੈ ਕਿ ਤੁਹਾਡੀ ਜੋ ਲਿਖਣਾ ਉਹ ਘੱਟ ਨਹੀਂ ਹੋਣਾ ਚਾਹੀਦਾ, ਕਿ ਤੁਹਾਨੂੰ ਸਪੋਰਟ ਇੰਨੀ ਹੋਊਗੀ, ਤੁਸੀਂ ਵਧੀਆ ਲਿਖਣਾ। ਜਿਵੇਂ ਇਹਨਾਂ ਨੇ ਬੁੱਕ ਪਬਲਿਸ਼ ਕੀਤੀ ਦੁਬਾਰਾ, ਫਿਰ ਇਹਨਾਂ ਨੇ, ਮੈਂ ਇਹਨਾਂ ਨੂੰ ਕਿਹਾ ਤੁਸੀਂ ਜੋ ਤੁਹਾਡੇ ਪਹਿਲੀ ਤਰ੍ਹਾਂ ਆਰਟੀਕਲ ਅਖਬਾਰਾਂ 'ਚ ਆਉਂਦੇ ਨੇ, ਜਿਵੇਂ ਨਿਊਜ਼ 'ਤੇ ਜੋ ਆਉਂਦਾ, ਉਹ ਤੁਹਾਡਾ ਇੱਦਾਂ ਹੀ ਚੱਲਣਾ ਚਾਹੀਦਾ, ਉਹ ਤੋਂ ਵੱਧ ਤੁਹਾਡਾ ਹੋਣਾ ਚਾਹੀਦਾ, ਮੈਂ ਤੁਹਾਨੂੰ ਸਪੋਰਟ ਪੂਰੀ ਦੇਵਾਂਗਾ।
1: ਮਤਲਬ ਕੰਮ ਘਟੇ ਨਾ।
3: ਹਾਂਜੀ ਹਾਂਜੀ ਹਾਂਜੀ
1: ਜੀ। ਅੱਛਾ, ਹੁਣ ਤੁਸੀਂ ਰਿਟਾਇਰਮੈਂਟ ਤੁਹਾਡੀ ਹੋ ਚੁੱਕੀ ਆ,
3: ਹਾਂਜੀ,
1: ਆਰਮੀ ਦੇ ਵਿੱਚ ਜਦੋਂ ਅਸੀਂ ਹੁੰਦੇ ਹਾਂ ਲਾਈਫ ਬਹੁਤ ਡਿਸਿਪਲਨ ਦੇ ਵਿੱਚ ਚੱਲਦੀ ਹੈ।
3: ਹਾਂਜੀ ਹਾਂਜੀ,
1: ਆਮ ਤੌਰ 'ਤੇ ਮਤਲਬ ਇਹ ਮੰਨਿਆ ਜਾਂਦਾ ਕਿ ਆਰਮੀ ਜਿੰਨਾ ਅਨੁਸ਼ਾਸਨ ਕਿਤੇ ਵੀ ਨਹੀਂ, ਉਹ ਅਨੁਸ਼ਾਸਨ ਪਿੰਡ ਤੁਹਾਨੂੰ ਘਰੇ ਤਾਂ ਨਹੀਂ ਤੰਗ ਕਰਦਾ?
2: ਨਹੀਂ, ਅਸਲ ਦੇ ਵਿੱਚ ਤੰਗ ਮੈਨੂੰ ਇਸ ਲਈ ਨਹੀਂ ਜੀ ਉਹ ਕਰਦਾ, ਕਿਉਂਕਿ ਮੈਨੂੰ ਨਹੀਂ ਸੀ ਪਤਾ ਵੀ ਮੇਰੀ ਜਿਹੜੀ ਮੈਰਿਜ ਆ ਉਹ ਇੱਕ, ਮੰਨ ਲਓ ਵੀ ਫੌਜੀ ਨਾਲ ਹੋਣ ਵਾਲੀ ਆ, ਪਰ ਮੇਰਾ ਆਪਦਾ ਹੀ, ਮੈਂ ਸ਼ੁਰੂ ਤੋਂ ਆਪ ਹੀ ਅਨੁਸ਼ਾਸਿਤ ਬਹੁਤ ਹਾਂ, ਤਾਂ ਕਰਕੇ ਮੈਨੂੰ ਇਹਨਾਂ ਨਾਲ ਜਾਂ ਇਹਨਾਂ ਦੀ ਫੌਜ ਕਾਰਨ, ਇਹਨਾਂ ਦੇ ਅਨੁਸ਼ਾਸਿਤ ਨੇਚਰ ਦੇ ਕਾਰਨ ਮੈਨੂੰ ਕੋਈ ਕਦੇ ਸਮੱਸਿਆ ਆਈ ਨਹੀਂ। ਮੈਨੂੰ ਮਤਲਬ ਜਾਂ ਇਹਨਾਂ ਨੂੰ ਹਰ ਚੀਜ਼ ਆਪਣੀ ਜਗ੍ਹਾ 'ਤੇ ਪਸੰਦ ਆ, ਉਹ ਮੈਨੂੰ ਪਹਿਲਾਂ ਤੋਂ ਹੀ ਪਸੰਦ ਸੀ
1: ਜੀ,
2: ਤਾਂ ਸਾਡੀਆਂ ਉਹ ਚੀਜ਼ਾਂ ਵੀ ਕੁਦਰਤੀ ਆਪਸ 'ਚ ਮੈਚ ਹੋ ਗਈਆਂ ਜੀ।
1: ਬਲਕਿ ਨਾ ਇਹ ਬਹੁਤੀਆਂ ਭੈਣਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਅਸੀਂ ਮੈਂਟੇਨ ਕਰਕੇ ਰੱਖਦੀਆਂ ਚੀਜ਼ਾਂ,
2: ਹਾਂਜੀ,
1: ਪਰ ਬੰਦਿਆਂ ਦੇ ਵਿੱਚ ਕਿਤੇ ਨਾ ਕਿਤੇ ਆਦਤ ਹੁੰਦੀ ਹੈ ਵੀ ਤੌਲੀਆ ਬੈੱਡ 'ਤੇ ਰੱਖਤਾ ਜਾਂ ਚੀਜ਼ਾਂ ਇੱਧਰ ਉੱਧਰ ਕਰਤੀਆਂ, ਪਰ ਉਹ ਜੋਬ ਤੁਹਾਡੇ 'ਚ ਉਹ ਡਿਸਿਪਲਿਨ ਲੈ ਆਉਂਦੀ ਹੈ।
3: ਹਾਂਜੀ
2: ਹਾਂਜੀ, ਇਹਨਾਂ ਦੇ ਵਿੱਚ ਉਹ ਡਿਸਿਪਲਿਨ ਬਹੁਤ ਜ਼ਿਆਦਾ ਆ, ਮਤਲਬ ਸਾਡੇ ਵਿੱਚ ਘਰ ਦੇ ਕੰਮ ਨੂੰ ਵੀ ਲੈ ਕੇ ਲਗਾ ਲਓ ਜਾਂ ਸਫਾਈ ਦੇ ਮਸਲੇ, ਕਿਸੇ ਵੀ ਕੰਮ ਨੂੰ ਲੈ ਕੇ ਸਾਡੇ ਦੋਹਾਂ ਦੇ ਵਿੱਚ ਇੱਕ ਚੀਜ਼ ਜੋ ਮੈਨੂੰ ਲੱਗਦਾ ਵੀ ਜੀਵਨ 'ਚ ਹਰ ਇੱਕ 'ਚ ਹੋਣੀ ਚਾਹੀਦੀ ਆ, ਸਾਡੇ 'ਚ ਕਦੇ ਸਾਡੇ ਦੋਹਾਂ 'ਚ ਕੋਈ ਵੀ ਕੰਮ ਵੰਡਿਆ ਹੋਇਆ ਨਹੀਂ। ਸਾਡੇ 'ਚ ਇਹ ਨਹੀਂ ਹੈਗਾ ਵੀ ਔਰਤਾਂ ਵਾਲੇ ਕੰਮ ਮੈਂ ਹੀ ਕਰੂੰਗੀ, ਜੋ ਮੰਨੇ ਜਾਂਦੇ ਆ ਔਰਤਾਂ ਵਾਲੇ, ਬਟ ਮੈਂ ਤਾਂ ਇਹ ਮੰਨਦੀ ਹਾਂ ਵੀ ਕੋਈ ਵੀ ਕੰਮ ਔਰਤਾਂ ਜਾਂ ਮਰਦਾਂ ਵਾਲੇ ਨਹੀਂ ਹੁੰਦੇ, ਕੰਮ ਤਾਂ ਕੰਮ ਹੁੰਦੇ ਨੇ, ਅਤੇ ਉਹਨਾਂ ਨੂੰ ਕਰਨ ਵਾਲੇ ਖੂਬਸੂਰਤ ਇਨਸਾਨ, ਠੀਕ ਹੈ ਜੀ,
1: ਜੀ
2: ਜਿਹੜੇ ਕੰਮ ਕਰ ਨੇ, ਜੋ ਕੰਮ ਇਹਨਾਂ ਨੂੰ ਦਿਖ ਗਿਆ ਹੋਣ ਵਾਲਾ ਇਹਨਾਂ ਨੇ ਚੁੱਪ ਚਾਪ ਕਰ ਦੇਣਾ, ਮੈਨੂੰ ਕੁਛ ਦਿਖ ਗਿਆ ਮੈਂ ਕਰ ਦੇਣਾ, ਕੋਈ ਚਾਹੇ ਬਾਹਰਲੇ ਕੰਮ ਨੇ ਚਾਹੇ ਘਰ ਦੇ ਅੰਦਰਲੇ ਕੰਮ ਨੇ, ਕਦੇ ਮੈਂ ਇਹ ਨਹੀਂ ਇਹਨਾਂ ਤੋਂ ਸੋਚਿਆ ਵੀ ਇਹ ਬਾਹਰਲੇ ਕੰਮ ਨੇ ਇਹ ਹੀ ਕਰਨਗੇ ਜਾਂ ਇਹਨਾਂ ਦੀ ਹੀ ਪਤੀ ਹੋਣ ਦੇ ਨਾਂ 'ਤੇ ਜ਼ਿੰਮੇਵਾਰੀ ਆ, ਕਦੇ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਪਤਨੀ ਹੋਣ ਦੇ ਨਾਮ 'ਤੇ ਸਾਰੇ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਹਰਪ੍ਰੀਤ ਦੀ ਆ, ਇਹੀ ਕਰਨਗੇ ਮੈਂ ਕਿਉਂ ਦੇਖਾਂ। ਸਾਡੇ 'ਚ ਉਹ ਚੀਜ਼ ਹੀ ਨਹੀਂ, ਸਾਡੇ ਇਸ ਲਈ ਕੰਮ ਵੰਡੇ ਹੋਏ ਨਹੀਂ, ਜੋ ਕੰਮ ਇਹਨਾਂ ਦੇ ਧਿਆਨ 'ਚ ਆਉਂਦਾ ਇਹ ਕਰ ਲੈਂਦੇ ਆ, ਮੇਰੇ ਧਿਆਨ 'ਚ ਆਉਂਦਾ ਮੈਂ ਕਰ ਲੈਂਦੀ ਹਾਂ, ਬਾਹਰਲੇ ਕੰਮ ਔਫਿਸ 'ਚੋਂ ਮੈਂ ਆਉਂਦੀ ਹਾਂ ਤਾਂ ਮੈਂ ਸਿੱਧਾ ਕਾਲ ਕਰਕੇ ਪੁੱਛਦੀ ਹਾਂ ਜੀ ਬਾਹਰੋਂ ਕੁਛ ਲਿਆਉਣ ਵਾਲਾ, ਤਾਂ ਬਾਹਰਲੇ ਕੰਮ ਮੈਂ ਨਿਪਟਾਉਂਦੀ ਆਉਂਦੀ ਹਾਂ, ਕਈ ਕੰਮ ਮੇਰੇ ਘਰ ਦੇ ਮੇਰੇ ਆਉਂਦੀ ਨੂੰ ਮਤਲਬ ਮੇਰੇ ਬਿਨਾਂ ਕਹੇ ਬਿਨਾਂ ਸੋਚੇ ਵੀ ਨਿਪਟੇ ਪਏ ਹੁੰਦੇ ਆ, ਤਾਂ ਮਨ ਨੂੰ ਬੜੀ ਸ਼ਾਂਤੀ ਮਿਲਦੀ ਆ ਵੀ ਮਿਲ ਕੇ ਅੱਗੇ ਵੱਧ ਰਹੇ ਹਾਂ।
1: ਅੱਛਾ, ਜਿਵੇਂ ਭਾਜੀ ਫੌਜ ਦੇ ਵਿੱਚ ਨੇ,
2: ਹਾਂਜੀ,
1: ਇਕੱਲੀ ਔਰਤ ਨੂੰ ਇਹ ਮੰਨਿਆ ਜਾਂਦਾ ਕਿ ਸਹੁਰੇ ਪਰਿਵਾਰ ਦੇ ਵਿੱਚ ਐਡਜਸਟਮੈਂਟ ਔਖੀ ਹੁੰਦੀ ਆ,
2: ਹਾਂਜੀ,
1: ਤੁਹਾਨੂੰ ਕਦੇ ਉਹ ਔਖ ਲੱਗੀ?
2: ਨਹੀਂ ਜੀ, ਮੈਨੂੰ ਔਖ ਬਿਲਕੁਲ ਵੀ ਨਹੀਂ ਲੱਗੀ, ਕਿਉਂਕਿ ਮੇਰਾ ਜਿਹੜਾ ਸਹੁਰਾ ਪਰਿਵਾਰ ਆ ਉਹ ਵੀ ਸਾਥ ਦੇਣ ਵਾਲੇ ਨੇ, ਮਤਲਬ ਇੱਦਾਂ ਦਾ ਸਾਡੇ ਕੋਈ ਇਸ਼ੂ ਕ੍ਰੀਏਟ ਵਾਲੀ ਕੋਈ ਚੀਜ਼ ਮੈਂ ਮੰਨਦੀ ਨਹੀਂ ਹੈਗੀ। ਜਿਵੇਂ ਚਲੋ ਇਹ ਸੀਗਾ ਵੀ ਮੇਰੀ ਸਟੱਡੀ ਉਸ ਲੈਵਲ ਦੀ ਸੀਗੀ, ਤਾਂ ਅਸਲ ਬੇਸ਼ੱਕ ਮੈਂ ਉੱਥੇ ਸਹੁਰੇ ਪਰਿਵਾਰ 'ਚ ਘੱਟ ਰਹੀ ਹਾਂ, ਕਿਉਂਕਿ ਮੈਰਿਜ ਤੋਂ 3-4 ਮੰਥ ਤੱਕ ਮੈਂ ਰਹੀ, ਇਹ ਤੋਂ ਬਾਅਦ ਮੈਂ ਕੁਆਟਰ 'ਚ ਚਲੀ ਗਈ ਇਹਨਾਂ ਨਾਲ, ਅਸੀਂ 3 ਮੰਨ ਕੇ ਚਲੋ ਮਹੀਨਾ ਡੇਢ ਮਹੀਨਾ ਕੁਆਟਰ 'ਚ ਰਹੇ, ਇਹ ਤੋਂ ਬਾਅਦ ਤੁਰੰਤ ਮੇਰੀ ਮੋਹਾਲੀ ਜੋਬ ਲੱਗ ਗਈ ਅਤੇ ਮੈਂ ਮੋਹਾਲੀ ਚਲੀ ਗਈ
1: ਜੀ।
2: ਤਾਂ ਸਹੁਰੇ ਪਰਿਵਾਰ ਨਾਲ ਐਡਜਸਟਮੈਂਟ ਕਰਨ 'ਚ ਕਦੇ ਵੀ ਕੋਈ ਇਸ ਲਈ ਸਮੱਸਿਆ ਨਹੀਂ ਆਈ ਵੀ ਜੋ ਕੰਮ ਮੈਨੂੰ ਲੱਗਦਾ ਸੀ ਇੱਕ ਮਤਲਬ ਫੌਜੀ ਦੀ ਪਤਨੀ ਹੋਣ ਦੇ ਨਾਂ 'ਤੇ ਮੈਨੂੰ ਇਕੱਲੀ ਨੂੰ ਕਰਨੇ ਪੈਣਗੇ, ਜੋ ਲੱਗਦਾ ਹੁੰਦਾ ਕਈ ਕੁੜੀਆਂ ਨੂੰ ਮੈਨੂੰ ਕਰਨੇ ਪੈਣਗੇ ਵਾਲਾ ਭਾਵ ਇਸ ਲਈ ਨਹੀਂ ਆਇਆ, ਪਿੱਛੇ ਪਿਤਾ ਜੀ ਅਤੇ ਭਰਾ ਨਾ ਹੋਣ ਕਾਰਨ ਮੈਂ ਪਿੱਛੇ ਵੀ ਆਪਦੇ ਕੰਮ ਪਹਿਲਾਂ ਤੋਂ ਆਪਣੇ ਆਪ ਕਰਦੇ ਆਈ ਸੀ, ਅਤੇ ਇਹਨਾਂ ਕੰਮਾਂ 'ਚ ਮੈਂ ਕਦੇ ਵੀ ਕਿਸੇ ਲਈ, ਚਾਹੇ ਉਹ ਸਹੁਰਿਆ ਪਰਿਵਾਰ ਹੋਣ ਚਾਹੇ ਕੋਈ ਵੀ ਹੋਵੇ, ਮੈਨੂੰ ਇਹ ਲੱਗਦਾ ਵੀ ਆਪਾਂ ਜੇ ਆਪਦੇ ਘਰ ਦੇ ਕੰਮ ਕਰ ਰਹੇ ਹਾਂ ਜਾਂ ਆਪਦੇ ਜੀਵਨ ਨੂੰ ਅੱਗੇ ਵਧਾਉਣ ਲਈ ਕੋਈ ਵੀ ਕੰਮ ਕਰ ਰਹੇ ਹਾਂ, ਆਪਾਂ ਕਿਸੇ 'ਤੇ ਆਸਾਨ ਨਹੀਂ ਕਰ ਰਹੇ, ਨਾ ਉਹ ਆਪਾਂ ਪਤੀ 'ਤੇ ਆਸਾਨ ਕਰ ਰਹੇ ਹਾਂ, ਨਾ ਉਹ ਆਪਾਂ ਸਹੁਰੇ ਪਰਿਵਾਰ 'ਤੇ ਆਸਾਨ ਕਰ ਰਹੇ, ਉਹ ਕੰਮ ਆਲਰੇਡੀ ਆਪਣੇ ਹੀ ਸੀ, ਜੇ ਆਪਾਂ ਨਹੀਂ ਕਰ ਪਾਉਂਦੇ ਤਾਂ ਇਹ ਕੋਈ ਉਹਨਾਂ ਦੀ ਪੱਕੀ ਉਹਨਾਂ ਨੂੰ ਲਿਖ ਕੇ ਜ਼ਿੰਮੇਵਾਰੀ ਨਹੀਂ ਦਿੱਤੀ ਵੀ ਉਹੀ ਵੇਖਣਗੇ, ਆਪਾਂ ਨੂੰ ਵੀ ਇਸ ਲੈਵਲ ਤੱਕ ਥੋੜ੍ਹਾ ਉੱਠ ਕੇ ਆ ਜਾਣਾ ਚਾਹੀਦਾ ਵੀ ਘੱਟੋ ਘੱਟ ਆਪਾਂ ਆਪਦੇ ਕੰਮਾਂ ਲਈ ਦੂਜਿਆਂ 'ਤੇ ਡਿਪੈਂਡ ਨਾ ਹੋਈਏ, ਅਤੇ ਮੈਨੂੰ ਲੱਗਦਾ ਹੋਣਾ ਵੀ ਨਹੀਂ ਚਾਹੀਦਾ, ਸਾਰਿਆਂ ਨੂੰ ਆਪਣੇ ਕੰਮ ਆਪੇ ਹੀ ਕਰਨੇ ਚਾਹੀਦੇ ਆ
1: ਜੀ। ਅੱਛਾ ਭਾਜੀ, ਆਮ ਤੌਰ 'ਤੇ ਮੁੰਡਿਆਂ ਦੇ ਜਿਹੜੇ ਵਿਆਹ ਤੋਂ ਪਹਿਲਾਂ ਸੁਪਨੇ ਹੁੰਦੇ ਆ, ਉੱਥੇ ਇਹ ਹੁੰਦਾ ਕਿ ਮੈਂ ਜਦੋਂ ਸਹੁਰੇ ਘਰ ਜਾਵਾਂ ਮੇਰਾ ਸਾਲਾ ਆਵੇ, ਮੇਰੀ ਆਓ ਭਗਤ ਕਰੇ, ਅਤੇ ਤੁਹਾਨੂੰ ਪਤਾ ਸੀ ਕਿ ਤੁਹਾਡਾ ਜਿਸ ਘਰ 'ਚ ਵਿਆਹ ਹੋ ਰਿਹਾ ਉੱਥੇ ਤੁਹਾਡੇ 'ਤੇ ਜ਼ਿੰਮੇਵਾਰੀ ਪਏਗੀ, 3-3 ਧੀਆਂ ਨੇ ਘਰ ਦੇ ਵਿੱਚ, ਅਤੇ ਮਤਲਬ ਤੁਹਾਡੇ 'ਤੇ ਇੱਕ ਵੱਡੇ ਭਰਾ ਵਰਗੀ ਜ਼ਿੰਮੇਵਾਰੀ ਪੈਣੀ ਸੀ, ਅਤੇ ਤੁਹਾਨੂੰ ਫਿਰ ਤੁਸੀਂ ਇਹ ਫੈਸਲਾ ਕਿਵੇਂ ਲਿਆ ਕਿ ਹਾਂ ਵਿਆਹ ਇੱਥੇ ਹੀ ਕਰਾਉਣਾ?
4: ਜੋ ਐਕਚੁਅਲੀ ਮੈਂ ਫਸਟ ਟਾਈਮ ਦੇਖਣ ਆਏ ਸੀ ਉਦੋਂ ਸਾਡੀ ਗੱਲ ਹੋਈ ਅਤੇ ਗੱਲਬਾਤ ਹੋਈ ਵਧੀਆ ਲੱਗਿਆ ਨਾ, ਤਾਂ ਉਸ ਟਾਈਮ ਦੇਖਦੇ ਸਾਰਿਆਂ ਨੂੰ ਮੈਂ ਹਾਂ ਕਰਤੀ ਸੀ, ਕਿਉਂਕਿ ਨੇਚਰ ਪੱਖੋਂ ਗੀ ਵੈਸੇ ਵੀ ਸਾਦਗੀ ਲਾਈਫ ਵਧੀਆ ਸੀ ਨਾ, ਤਾਂ ਮੈਂ ਨਾ ਉਸ ਟਾਈਮ ਨੂੰ ਹਾਂ ਕਰਤੀ ਸੀ। ਉਸ ਤੋਂ ਬਾਅਦ ਜੋ ਸਹੁਰੇ ਪਰਿਵਾਰ ਇਹਨਾਂ ਦੇ ਇਕੱਲੇ ਮਦਰ ਨੇ
1: ਜੀ,
4: ਹੈ ਨਾ, ਬਟ ਮੈਂ ਕਦੇ ਉਹਨਾਂ ਨੇ ਇਹ ਨਹੀਂ ਕਦੇ ਉਹਨਾਂ ਨੇ ਜਾ ਕੇ ਪਿੰਡ ਇਹ ਕਿਹਾ ਕਿ ਮੈਂ ਜਵਾਈ ਇਹਨਾਂ ਦਾ, ਮੈਂ ਇਹਨਾਂ ਨੂੰ ਹਮੇਸ਼ਾ ਹੀ ਕਿਹਾ ਮੈਂ ਤੁਹਾਡੇ ਘਰ ਦਾ ਮੁੰਡਾ, ਅਤੇ ਮੈਂ ਕਹੇ ਉੱਥੇ ਕੁਛ ਵੀ ਨਹੀਂ, ਜਦੋਂ ਜਾਂਦੇ ਆਪਾਂ ਪਿਆਰ ਨਾਲ ਰਹੀਦਾ, ਜੋ ਉਹਨਾਂ ਦੀ ਨਾਲ ਮਿਲ ਜੁਲ ਕੇ ਬਿਲਕੁਲ ਉੱਦਾਂ ਰਹੀਦਾ ਜਿੱਦਾਂ ਉਹ, ਕੋਈ ਇੱਦਾਂ ਨਹੀਂ ਕਦੇ ਮੈਂ ਇਹ ਕਿ ਮੈਂ ਉਸ ਘਰ ਦਾ ਪ੍ਰਾਹੁਣਾ ਜਾਂ ਹੋ, ਕੋਈ ਇੱਦਾਂ ਦੀ ਮੇਰੇ ਦਿਲ 'ਚੋਂ ਨਹੀਂ, ਕਿ ਆਪਾਂ ਨੋਰਮਲ ਰਹਿੰਦੇ ਜਿਹਦੇ ਇੱਥੇ ਘਰ 'ਚ ਰਹਿੰਦੇ।
1: ਜਿਵੇਂ ਕਈ ਵਾਰ ਹੁੰਦਾ ਭੈਣੇ ਵੀ ਹਾਂ ਜਵਾਈ ਆ ਰਿਹਾ, ਵਿਸ਼ੇਸ਼ ਪਕਵਾਨ ਬਣ ਰਹੇ ਨੇ ਜਾਂ ਪ੍ਰਾਹੁਣੇ ਨਹੀਂ ਆਉਣਾ, ਇਸ ਤਰ੍ਹਾਂ ਦਾ ਤਾਮ ਝਾਮ ਕਰਨਾ ਪੈਂਦਾ ਤੁਹਾਡੀ ਮੰਮੀ ਨੂੰ?
2: ਨਹੀਂ ਜੇ ਦੇਖੋ ਇਹ ਹੁੰਦਾ ਜੀ, ਉਹ ਤਾਂ ਆਪਣੇ ਵੈਸੇ ਇੱਕ ਕਲਚਰ ਹੀ ਆ ਪਿੰਡਾਂ ਦਾ, ਵੀ ਚਾਹੇ ਉਹ ਪ੍ਰਾਹੁਣਾ ਹੋਵੇ ਚਾਹੇ ਕੋਈ ਵੀ ਬਾਹਰੋਂ ਆ ਜੇ ਮਹਿਮਾਨ ਹੋਵੇ, ਆਪਣੀ ਇੱਜ਼ਤ ਪੂਰੀ ਕਰਦੇ ਆ, ਪਰ ਉਹਨਾਂ ਨੂੰ ਜਿਵੇਂ ਇਹ ਹੈ ਨਾ ਵੀ ਆਪਾਂ ਕਹਿ ਦਈਏ ਵੀ ਸੂਲੀ ਚੜ੍ਹ ਕੇ ਕੁਛ ਕਰਨਾ ਪਵੇ ਜਾਂ ਕਰਨਾ ਹੀ ਪਵੇ, ਇੱਦਾਂ ਦਾ ਸਾਡੇ ਪਰਿਵਾਰ 'ਚ ਕੁਛ ਵੀ ਨਹੀਂ, ਉਹ ਜੋ ਕਰਦੇ ਨੇ ਦਿਲੋਂ ਕਰਦੇ ਨੇ, ਬਟ ਜੇ ਨਹੀਂ ਵੀ ਹੁੰਦਾ ਤਾਂ ਕੋਈ ਵੀ ਇੱਦਾਂ ਦਾ ਹਸਬੈਂਡ ਦਾ ਮੇਰੇ, ਉਹਨਾਂ ਨੇ ਪਹਿਲੀ ਵਾਰ ਇਹ ਚੀਜ਼ ਦੇਖੀ, ਜੋ ਇੱਕ ਉਹੀ ਗੱਲ ਆ ਨਾ, ਮੈਂ ਜੋ ਚੀਜ਼ ਵਾਹਿਗੁਰੂ ਵੱਲੋਂ ਚਾਹੀ ਸੀ ਵੀ ਜੋ ਚੀਜ਼ਾਂ ਤੋਂ ਮੈਂ ਭਜਦੀ ਸੀ ਉਹ ਚੀਜ਼ਾਂ ਕੁਦਰਤੀ ਮੈਨੂੰ ਨਹੀਂ ਮਿਲੀਆਂ ਇੱਥੇ। ਤਾਂ ਜੇ ਇੱਕ ਛੋਟੀ ਜਿਹੀ ਉਦਾਹਰਨ ਦੇਵਾਂ ਵੀ ਮੇਰੇ ਪਤੀ ਦੇ ਜਦੋਂ ਇਹ ਅਸੀਂ ਪਹਿਲੀ ਵਾਰ ਗਏ,

0: ਕੀਤਾ ਸੀ ਬਰਤਨ ਉਹੀ ਚੱਕ ਕੇ ਲੈ ਕੇ ਜਾਊ ਜਾਂ ਮੇਰੀ ਮੰਮੀ ਕਰਨਗੇ, ਸਾਰੇ ਆਪੋ ਆਪਣੇ ਕੰਮਾਂ ਨੂੰ ਆਪਦੀ ਜ਼ਿੰਮੇਵਾਰੀ ਸਮਝ ਕੇ ਕਰਦੇ ਆ, ਅਤੇ ਕੁਦਰਤੀ ਉਹ ਚੰਗੇ ਗੁਣ ਇਹਨਾਂ 'ਚ ਵੀ ਆਏ ਹੋਏ ਨੇ। ਮੈਂ ਤਾਂ ਇਹ ਵੀ ਮੰਨਦੀ ਹਾਂ ਵੀ ਆਰਮੀ ਦਾ ਤਾਂ ਚਲੋ ਹੈਗਾ ਹੀ ਹੈ ਸਹਿਯੋਗ, ਜੇ ਮੇਰੇ ਹਸਬੈਂਡ ਅੱਜ ਇੰਨੇ ਚੰਗੇ ਨੇਚਰ ਦੇ ਨੇ ਜਾਂ ਮੰਨੋ ਇਹਨਾਂ ਦੇ ਵਿੱਚ ਜਿਹੜੇ ਚੰਗੇ ਗੁਣ ਨੇ, ਹੋਰ ਸਾਰੀਆਂ ਚੀਜ਼ਾਂ ਇੱਕ ਪਾਸੇ, ਬਟ ਮੈਂ ਆਪਦੇ ਇੱਥੇ ਮੰਨ ਲਓ ਵੀ ਸਹੁਰੇ ਪਰਿਵਾਰ ਨੂੰ, ਮੇਰੀਆਂ ਦੋਨੇ ਨਣਦਾਂ ਨੂੰ ਹੈ ਨਾ, ਇਸ ਚੀਜ਼ ਲਈ ਕਿਤੇ ਨਾ ਕਿਤੇ ਮੈਂ ਉਹਨਾਂ ਦਾ ਸਹਿਯੋਗ ਵੀ ਮੰਨਦੀ ਹਾਂ ਵੀ ਜੇ ਅੱਜ ਇਹ 'ਚ ਇੱਕ ਚੰਗੇ ਇਨਸਾਨ ਬਣੀ ਉਹ ਵਿਚਰ ਰਹੇ ਨੇ ਇਹਨਾਂ ਦੇ ਮਾਤਾ ਪਿਤਾ ਦਾ, ਅਤੇ ਇਹਨਾਂ ਦੀਆਂ ਭੈਣਾਂ ਦਾ ਜਿਨ੍ਹਾਂ ਨੇ ਇੱਕ ਡਾਂਟ ਡਾਂਟ ਛੋਟੇ ਭਰਾਵਾਂ ਨੂੰ ਪੜ੍ਹਾਇਆ, ਪੜ੍ਹਾ ਕੇ ਲੈ ਕੇ ਬਣਾਇਆ, ਉਹਨਾਂ ਦਾ ਵੀ ਬਹੁਤ ਸਹਿਯੋਗ ਆ। ਅਤੇ ਜੋ ਚੀਜ਼ਾਂ ਪੋਜ਼ਿਟਿਵ ਨੇ ਉਹਨਾਂ ਨੂੰ ਆਪਾਂ ਪੋਜ਼ਿਟਿਵ ਹੀ ਕਹਾਂਗੇ,
1: ਜੀ
0: ਤਾਂ ਉਹ ਇਹੋ ਜਿਹੀ ਇਹਨਾਂ ਦੇ ਵਿੱਚ ਕੋਈ ਚੀਜ਼ ਨਹੀਂ। ਇਹ ਆਪ ਵੀ ਉੱਥੇ ਆ ਕੇ ਕੰਮ 'ਚ ਹੱਥ ਵਟਾਉਣ ਤੋਂ ਗੁਰੇਜ਼ ਨਹੀਂ ਕਰਦੇ, ਉਹ ਉੱਥੇ ਨਹੀਂ ਕਿਤੇ ਵੀ ਇਹ ਹੋਣ, ਕਿਉਂਕਿ ਉਹ ਚੀਜ਼ਾਂ ਨੇਚਰ 'ਚ ਨੇ, ਉਹ ਕਿਤੇ
1: ਜੀ।
0: ਵੀ ਨਹੀਂ ਜਾ ਕੇ ਬਦਲਦੀਆਂ।
1: ਅੱਛਾ ਭਾਜੀ, ਜਿਵੇਂ ਹੁਣ ਭੈਣ ਹੋਰੀ ਹਲੇ ਨੌਕਰੀ ਪੇਸ਼ਾ ਨੇ, ਤੁਹਾਡੀ ਰਿਟਾਇਰਮੈਂਟ ਹੋ ਚੁੱਕੀ ਹੈ, ਬੱਚਿਆਂ ਦੀ ਜ਼ਿੰਮੇਵਾਰੀ ਤੁਸੀਂ ਬੜੀ ਬਾਖੂਬੀ ਨਿਭਾ ਰਹੇ ਹੋ, ਅਤੇ ਔਖ ਨਹੀਂ ਲੱਗਦੀ?
2: ਦੇਖੋ ਜੀ, ਔਖ ਕੋਈ ਨਹੀਂ ਲੱਗਦੀ ਹੁਣ ਮੈਨੂੰ। ਅਸੀਂ ਜਦੋਂ ਮੈਂ ਪੈਨਸ਼ਨ ਆਇਆ ਸੀ ਰਿਟਾਇਰਮੈਂਟ, ਤਾਂ ਇਹਨਾਂ ਨੇ ਅਸੀਂ ਦੋਨੋਂ ਜੋਬਲੈਸ ਸੀ
1: ਜੀ।
2: ਸਾਡੇ ਦੋਨਾਂ 'ਚ ਕਦੇ ਨਹੀਂ ਹੋਇਆ ਕਿ ਜੋਬ ਨਹੀਂ ਕਰ ਰਹੇ ਜਾਂ ਹੈ ਨਾ। ਐਕਚੁਅਲੀ ਪ੍ਰਾਈਵੇਟ ਮਿਲ ਰਹੀ ਸੀ, ਪਰ ਪ੍ਰਾਈਵੇਟ ਮੈਂ ਕੋਈ ਦੇਖੀ ਨਹੀਂ, ਕਹਿੰਦੇ ਪ੍ਰਾਈਵੇਟ ਨੇ ਇਹਨੇ ਮੇਰਾ ਸਾਥ ਦਿੱਤਾ, ਕਹਿੰਦੇ ਪ੍ਰਾਈਵੇਟ ਨਹੀਂ, ਕਿਉਂਕਿ ਇੱਕ ਵਾਰ ਪ੍ਰਾਈਵੇਟ 'ਚ ਬਣਨੇ, ਕਿਉਂਕਿ ਪ੍ਰਾਈਵੇਟ ਇਹਨੇ ਕਹਿੰਦੇ ਜਦੋਂ ਵੀ ਤੂੰ ਜੋਬ ਲੱਗਣਾ ਸਰਕਾਰੀ ਲੱਗਣਾ। ਤਾਂ ਇਹਨਾਂ ਨੇ ਫਿਰ ਮੈਂ ਆਪਣੀ ਸਟੱਡੀ ਕੀਤੀ PCS ਦੇ, ਕਿਤੇ ਇਹਨਾਂ ਨੇ ਸਾਥ ਦਿੱਤਾ, ਕਿਉਂਕਿ ਇਹ ਜਦੋਂ ਜੋਬ ਨਹੀਂ ਕਰ ਰਹੇ ਸੀ ਤਾਂ ਇਹ ਅਲੱਗ ਕਮਰੇ 'ਚ ਹੋਏ, ਤਾਂ ਮੈਂ ਅਲੱਗ ਕਮਰੇ 'ਚ ਪੜ੍ਹਨਾ, ਸਟੱਡੀ ਕਰਨਾ। ਬਟ ਫਿਰ ਕਾਫੀ ਟਾਈਮ ਨਿਕਲ ਗਿਆ, ਫਿਰ ਇਹਨਾਂ ਨੂੰ ਮੈਂ ਕਿਹਾ ਕਿ ਉਹਨਾਂ ਨੂੰ ਕੰਪਨੀ ਤੋਂ ਵੀ ਕੋਲਸ ਆਉਂਦੀ ਰਹੀ ਇਹਨਾਂ ਨੂੰ ਜੋਬ ਲਈ ਕਿ ਤੁਸੀਂ ਜੋਬ ਜੁਆਇਨ ਕਰੋ। ਤਾਂ ਇਹ ਫਿਰ ਜੋਬ ਮੈਂ ਕਿਹਾ ਕੋਈ ਨਹੀਂ ਤੁਸੀਂ ਜੋਬ ਜੁਆਇਨ ਕਰੋ, ਮੁੰਡਾ ਹੈਗਾ ਕੋਈ ਨਹੀਂ, ਮੈਂ ਆਪਣਾ ਹੈਂਡਲ ਕਰ ਲਵਾਂਗਾ ਉਹਨੂੰ। ਬਟ ਆਪਣੇ ਬੱਚੇ ਲਈ ਵੀ ਕੀ ਉਹ ਕਰਨਾ ਹੈ ਨਾ, ਕੋਈ ਨਾ ਹੈਂਡਲ ਕਰਨਾ ਜਾਓ, ਮੇਰੇ ਨਾਲ ਰਹਿੰਦਾ ਉਹਦਾ ਜ਼ਿਆਦਾ ਪਿਆਰ ਇੱਕ ਹੈ ਵੀ ਮੇਰੇ ਨਾਲ ਆ। ਬਟ ਮੈਨੂੰ 1 ਸਾਲ ਹੋ ਗਿਆ ਜਦੋਂ ਇਹਨਾਂ ਨੂੰ ਜੋਬ, 3-4 ਮਹੀਨੇ ਜੋਬ ਲੱਗਣ ਹੋ ਗਏ, ਬਟ ਮੈਨੂੰ ਘਰੇ ਕੋਈ ਵੀ ਪ੍ਰੋਬਲਮ ਨਹੀਂ ਆਈ ਕਿ ਮੈਂ ਉਹਨੂੰ ਹੈਂਡਲ ਕਰ ਰਿਹਾ ਜਾਂ, ਕਿਉਂਕਿ ਮੇਰਾ ਬੱਚਾ ਉਹ ਮੇਰੇ ਨਾਲ ਇੰਨਾ ਵਧੀਆ ਰਹਿੰਦਾ। ਹੁਣ ਸ਼ਾਮ ਨੂੰ ਅਗਰ ਜਦੋਂ ਇਹ ਵੀ ਆ ਜਾਂਦੇ ਨੇ ਡਿਊਟੀ ਤੋਂ, ਤਾਂ ਮੇਰਾ ਇਹ ਫਰਜ਼ ਹੁੰਦਾ ਕਿ ਇਹ ਡਿਊਟੀ ਤੋਂ ਸਾਰਾ ਦਿਨ ਡਿਊਟੀ ਕਰਕੇ ਆਏ ਨੇ, ਕਿ ਹੁਣ ਆ ਕੇ ਇਹ ਘਰ ਦੇ ਕੰਮ ਨਾ ਕਰਨ। ਮੈਂ ਫਿਰ ਵੀ ਘਰ ਦੇ ਕੰਮ, ਚੱਲ ਜੋ ਵੀ ਇਹਨਾਂ ਦਾ ਹੱਥ ਵਟਾਉਣਾ ਸਾਰੇ ਕੰਮਾਂ 'ਚ ਜੋ ਮੈਨੂੰ ਚਾਹੀਦਾ ਇੱਕ, ਉਹ ਮੈਂ ਕਰਕੇ ਰੱਖਦਾ। ਮੈਨਾਂ ਨੂੰ ਇਹ ਹੁੰਦਾ ਕਿ ਇਹ ਆਏ ਨੇ ਇੰਨੇ ਥੱਕ ਕੇ, ਇਹ ਰੈਸਟ ਕਰਨ ਆ ਕੇ ਮੁੰਡਾ ਇਹਨਾਂ ਨੂੰ ਤੰਗ ਕਰੇ। ਇਹਨਾਂ ਦਾ ਅੱਗੇ ਹੁੰਦਾ ਫਰਜ਼ ਕਿ ਇਹ ਮੈਂ ਸਾਰਾ ਦਿਨ ਇਹਨਾਂ ਨੇ ਮੁੰਡਾ ਤੰਗ ਕੀਤਾ, ਮੁੰਡੇ ਨੇ ਸਾਂਭਿਆ, ਅਤੇ ਹੁਣ ਮੈਂ ਆ ਕੇ ਮੁੰਡਾ ਫੜਾਂ।
0: ਸਾਡੇ ਵਿੱਚ ਇਹੀ ਚੀਜ਼, ਮਤਲਬ ਜਿਹੜਾ ਤੁਸੀਂ ਪ੍ਰੋਗਰਾਮ ਦੇ ਸ਼ੁਰੂ 'ਚੋਂ ਹੀ ਕਰਿਆ ਵੀ ਸਮਰਪਿਤ ਨੇ। ਹਾਂਜੀ, ਜਦੋਂ ਮੈਂ ਡਿਊਟੀ ਤੋਂ ਆਉਂਦੀ ਹਾਂ ਤਾਂ ਮੈਨੂੰ ਇਹ ਲੱਗਦਾ ਵੀ ਮੈਂ ਜਾਣ ਸਾਰ ਦਬਾ ਦਬ ਜਾ ਕੇ ਰਮਨਜੀਤ ਤੋਂ ਬੇਟਾ ਫੜ ਲਾਂ, ਹਾਲਾਂਕਿ ਮੇਰੇ ਮਦਰ ਪੂਰੇ ਟਾਈਮ ਤੋਂ, ਮੈਂ ਉਹਨਾਂ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹੈਗੇ। ਪ੍ਰੈਗਨੈਂਸੀ ਟਾਈਮ ਤੋਂ ਲੈ ਕੇ ਬੇਟਾ ਇੰਨਾ ਵੱਡਾ ਹੋ ਗਿਆ, ਅਤੇ ਮੇਰੇ ਮਾਤਾ ਜੀ ਦਾ, ਮੇਰੇ ਮਦਰ ਦਾ ਬਹੁਤ ਸਹਿਯੋਗ ਰਿਹਾ, ਉਹ ਪੂਰੇ ਟਾਈਮ ਤੋਂ ਸਾਡੇ ਨਾਲ ਨੇ, ਬੇਟਾ ਨਾਲ ਸੰਭਾਲ ਰਹੇ ਨੇਗੇ। ਪਰ ਗੱਲ ਇਹ ਆ ਵੀ ਜਦੋਂ ਮੈਂ ਡਿਊਟੀ ਤੋਂ ਆਉਂਦੀ ਹਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਮੈਂ ਜਾ ਕੇ ਜਲਦੀ ਘਰ ਜਾਵਾਂ, ਜਾ ਕੇ ਬੇਟਾ ਫੜਾਂ, ਰਮਨਜੀਤ ਥੱਕ ਨਾ ਗਏ ਹੁਣ, ਕਿਉਂਕਿ ਤੁਹਾਨੂੰ ਪਤਾ ਵੀ ਬੱਚੇ ਸ਼ਰਾਰਤੀ ਵੀ ਹੁੰਦੇ ਨੇ ਅੱਜ ਕੱਲ੍ਹ,
1: ਹਾਂਜੀ
0: ਸੰਭਾਲਣਾ ਔਖਾ, ਅਤੇ ਇਹਨਾਂ ਦੇ ਮਨ 'ਚ ਹੁੰਦਾ ਵੀ ਉਹ ਡਿਊਟੀ ਤੋਂ ਆਏ ਨੇ ਅਤੇ ਉਹ ਥੱਕੇ ਆਏ ਨੇ, ਅਤੇ ਹੁਣ ਆਉਣ ਸਾਰ ਉਹਨਾਂ ਨੂੰ ਬੇਟਾ, ਮਤਲਬ ਸਾਡਾ ਜਿਹੜਾ ਆਪਸੀ ਸੋਚ ਚੱਲਦੀ ਆ ਇੱਕ ਦੂਜੇ ਨੂੰ ਸਮਰਪਿਤ ਆ। ਮੈਨੂੰ ਐਂ ਹੁੰਦਾ ਵੀ ਉਹਨਾਂ ਨੂੰ ਨਾ ਕੋਈ ਪਰੇਸ਼ਾਨੀ ਆ ਜੇ, ਇਹਨਾਂ ਨੂੰ ਇਹ ਹੁੰਦਾ ਵੀ ਹਰਪ੍ਰੀਤ ਨਾ ਕੋਈ ਪਰੇਸ਼ਾਨੀ ਆ ਜੇ, ਮੈਂ ਇਹਨਾਂ ਨੂੰ ਰੈਸਟ ਦੇਵਾਂ, ਮੈਨੂੰ ਇਹ ਹੁੰਦਾ ਮੈਂ ਪੂਰੇ ਟਾਈਮ ਦੀ, ਫਿਰ ਵੀ ਬੇਸ਼ੱਕ ਡਿਊਟੀ ਤੋਂ ਆਈ ਹਾਂ ਬਟ ਹਸਬੈਂਡ ਪੂਰੇ ਟਾਈਮ 'ਤੇ ਬੇਟਾ ਸੰਭਾਲ ਰਹੇ ਨੇ, ਮੈਂ ਹਸਬੈਂਡ ਨੂੰ ਜਾ ਕੇ ਰੈਸਟ ਦੇਵਾਂ।
1: ਜੀ ਹਰਪ੍ਰੀਤ, ਜਦੋਂ ਤੁਹਾਡਾ ਵਿਆਹ ਹੋਇਆ,
0: ਹਾਂਜੀ,
1: ਤਾਂ ਮੈਨੂੰ ਯਾਦ ਆ ਤੁਸੀਂ ਮੈਨੂੰ ਕਾਫੀ ਸਾਲ ਪਹਿਲਾਂ ਇੱਕ ਗੱਲ ਦੱਸੀ ਸੀ ਕਿ ਸਾਡੇ ਸਮਾਜ ਦੇ ਵਿੱਚ ਇੱਕ ਜਿਹੜਾ ਵਿਧਵਾ ਔਰਤ ਦੇ ਨਾਲ ਜਿਹੜਾ ਭੇਦਭਾਵ ਕੀਤਾ ਜਾਂਦਾ ਹੈ।
0: ਹਾਂਜੀ,
1: ਅਤੇ ਤੁਸੀਂ ਕਿਹਾ ਸੀ ਕਿ ਫੋਟੋਗ੍ਰਾਫਰ ਨੇ ਵੀ ਕਿਹਾ ਸੀ ਕਿ ਵਿਆਹ ਦੀਆਂ ਜਿਹੜੀਆਂ ਰਸਮਾਂ ਨੇ ਉਹ ਤੁਹਾਡੇ ਮੰਮੀ ਨਾ ਕਰਨ।
0: ਹਾਂਜੀ,
1: ਕਿਉਂਕਿ ਤੁਹਾਡੇ ਪਿਤਾ ਜੀ ਨਹੀਂ ਹੈਗੇ।
0: ਹਾਂਜੀ,
1: ਤਾਂ ਉਹ ਕੁੜੀ ਜਿਹੜੀ ਆਪਣੇ ਵਿਆਹ ਦੇ ਵਿੱਚ ਫੋਟੋਗ੍ਰਾਫਰ ਨਾਲ ਲੜ ਸਕਦੀ ਹੈ।
0: ਹਾਂਜੀ,
1: ਅਤੇ ਅੱਜ ਜਦੋਂ ਸਮਾਜ ਦੇ ਵਿੱਚ ਤੁਸੀਂ ਕੋਈ ਅਜਿਹਾ ਵਿਤਕਰਾ ਦੇਖਦੇ ਹੋ ਜਾਂ ਔਰਤਾਂ ਨਾਲ ਜਦੋਂ ਕੋਈ ਭੇਦਭਾਵ ਦੇਖਦੇ ਹੋ ਤਾਂ ਕੀ ਕਹਿਣਾ ਚਾਹੁੰਦੇ ਹੋ?
0: ਦੇਖੋ ਜੀ, ਮੈਂ ਤਾਂ ਇੱਕ ਚੀਜ਼ ਸੋਚਦੀ ਹਾਂ ਇਸ ਬਾਰੇ, ਜਿਹੜੀ ਸੋਚ ਦੇ ਵਿੱਚ ਆਪਾਂ ਡਿੱਗੇ ਪਏ ਹਾਂ ਨਾ, ਆਸੇ ਪਾਸੇ ਜਿਵੇਂ ਦਾ ਆਪਣਾ ਮਾਹੌਲ, ਆਪਣੀ ਸੋਚ ਉੱਦਾਂ ਦੀ ਬਣ ਜਾਂਦੀ ਆ। ਕਿਉਂਕਿ ਜੇ ਆਪਾਂ ਬਾਹਰ ਸਮਾਜ 'ਚ ਵਿਚਰਾਂਗੇ, ਅੱਗੇ ਵਧਾਂਗੇ, ਤਾਂ ਆਪਣੀ ਹੌਲੀ ਹੌਲੀ ਸੋਚ ਉਸ ਤਰ੍ਹਾਂ ਦੀ ਹੋ ਜਾਂਦੀ ਆ। ਹੁਣ ਦੇਖੋ, ਜੀਵਨ ਸਾਥੀ ਲਗਾ ਲਓ ਕਿਸੇ ਦਾ, ਹੁਣ ਜਿਵੇਂ ਚਲੋ ਮੇਰੇ ਮਾਤਾ ਜੀ 'ਤੇ ਲਗਾ ਲਓ ਜਾਂ ਮੇਰੇ ਤਾਈ ਜੀ 'ਤੇ ਲਗਾ ਲਓ, ਜੇ ਕਿਸੇ ਦਾ ਜੀਵਨ ਸਾਥੀ ਚਲਿਆ ਗਿਆ ਤਾਂ, ਜਾਂ ਮੈਂ ਹੁਣ ਪਿੱਛੇ ਜੇ ਮੇਰੇ ਤਾਇਆ ਜੀ ਦੇ ਜਵਾਨ ਬੇਟੇ ਦੀ ਡੈਥ ਹੋਈ ਆ ਤਾਂ ਉਹ ਭਰਜਾਈ ਨੇ, ਜੇ ਕਿਸੇ ਦਾ ਜੀਵਨ ਸਾਥੀ ਚਲਾ ਗਿਆ ਉਹਦੇ ਵਿੱਚ ਉਹਦਾ ਕੀ ਕਸੂਰ ਆ? ਪਰਮਾਤਮਾ ਨੇ ਆਪਾਂ ਨੂੰ ਦੁਨੀਆਂ 'ਤੇ ਭੇਜਿਆ, ਰਹਿਣਾ ਕਿਸੇ ਨੇ ਵੀ ਨਹੀਂ, ਬਾਰੀ ਵੱਟੇ ਸਭ ਨੇ ਚਲੇ ਜਾਣਾ, ਪਰ ਕੀ ਇਹ ਤਾਂ ਨਹੀਂ ਹੁੰਦਾ ਉਸ ਬੰਦੇ ਤੋਂ ਜੀਵਨ ਜਿਉਣ ਦਾ ਹੱਕ ਹੀ ਹੋ

0: ਉਤੋਂ ਚੁੰਨੀਆਂ ਦੇ ਰੰਗ ਹੀ ਖੋਲੋ। ਮੈਨੂੰ ਇਹ ਲੱਗਦਾ ਵੀ ਉਲਟਾ ਹੋਣੀ ਆਪਣੀ ਸੋਚ ਇਹ ਚਾਹੀਦੀ ਆ ਵੀ ਜਦੋਂ ਇੱਕ ਜੀਵਨ ਸਾਥੀ ਚਲਾਇਆ ਜਾਂਦਾ ਸਮਾਂ ਦੂਜੇ ਬੰਦੇ ਨੂੰ ਹੌਸਲਾ ਦੇ ਕੇ ਸਾਥ ਦੇ ਕੇ ਉਹਨੂੰ ਉਹ ਇੰਨਾ ਵਧੀਆ ਉਹਦੇ ਜੀਵਨ ਦਾ ਸਫ਼ਰ ਬਣਾਉਣਾ ਚਾਹੀਦਾ ਕਿ ਉਹਦੀ ਜਿਹੜੀ ਜ਼ਿੰਦਗੀ ਆ ਉਹ ਆਸਾਨੀ ਨਾਲ ਲੰਘ ਸਕੇ। ਇਹ ਨਾ ਹੋਵੇ ਵੀ ਉਹ 20 ਸਾਲ ਪਹਿਲਾਂ ਹੀ ਬੁੱਢਾ ਹੋ ਜੇ
1: ਜੀ,
0: ਜਿਹੜੇ ਜੀਵਨ ਸਾਥੀ ਚਲਿਆ ਗਿਆ ਉਹਦੇ ਚੱਕਰ 'ਚ। ਤਾਂ ਆਪਾਂ ਨੂੰ ਜੇ ਆਪਾਂ ਜੀਵਨ ਨੂੰ ਉੱਪਰੋਂ ਦੇਖਾਂਗੇ ਤਾਂ ਆਪਾਂ ਨੂੰ ਸਮੱਸਿਆਵਾਂ ਛੋਟੀਆਂ ਨਜ਼ਰ ਆਉਣਗੀਆਂ। ਜੇ ਆਪਾਂ ਨੀਚੇ ਬੈਠ ਕੇ ਉੱਪਰ ਨੂੰ ਸਮੱਸਿਆਵਾਂ ਵੱਲ ਝਾਕਾਂਗੇ ਤਾਂ ਸਮੱਸਿਆਵਾਂ ਇਮਾਰਤਾਂ ਜਿੱਡੀਆਂ ਆਪਾਂ ਨੂੰ ਵੱਡੀਆਂ ਲੱਗਣੀਆਂ, ਅਤੇ ਆਪਾਂ ਨੂੰ ਹੀ ਜਿਹੜੀ ਸੋਚ ਆ ਉਹ ਇਮਾਰਤਾਂ ਤੋਂ ਉੱਚੀ ਕਰਨੀ ਪੈਣੀ ਆ।
1: ਜੀ ਅੱਛਾ, ਅੱਜ ਕੱਲ੍ਹ ਭਾਅ ਜੀ ਇਹ ਬੜਾ ਚੱਲ ਰਿਹਾ ਹੈ ਪਤੀ ਪਤਨੀ ਦੇ ਵਿੱਚ ਵੀ, ਤੇਰਾ ਪੈਸਾ ਮੇਰਾ ਪੈਸਾ।
0: ਹਾਂਜੀ,
1: ਹਾਲਾਂਕਿ ਮੈਨੂੰ ਤਾਂ ਇਹ ਲੱਗਦਾ ਕਿ ਜਿਵੇਂ ਅਸੀਂ ਖਰਚੇ ਵੰਡੇ ਹੁੰਦੇ ਆ ਵੀ ਇਹ ਖਰਚਾ ਘਰ ਦਾ ਮੈਂ ਕਰ ਲੂੰਗੀ, ਇਹ ਤੁਸੀਂ ਕਰ ਲਿਓ, ਹੈ ਨਾ। ਮੈਨੂੰ ਲੱਗਦਾ ਕਿ ਜੇ ਬੈਲੈਂਸ ਤੁਹਾਡੀ ਲਾਈਫ ਚੱਲੂਗੀ ਤਾਂ ਹੀ ਚੱਲੂਗੀ, ਜੇ ਤੁਸੀਂ ਖਰਚੇ ਵੰਡ ਕੇ ਚੱਲੋਗੇ। ਜਾਂ ਇਹ ਹੁੰਦਾ ਵੀ ਇੱਕ ਜਣਾ ਖਰਚਾ ਕਰ ਲਏ ਇੱਕ ਜਣਾ ਸੇਵਿੰਗ ਕਰ ਲਏ, ਦੋ ਦੇ ਕਮਾਉਣ ਦਾ ਫਾਇਦਾ ਤਾਂ ਹੈ ਨਾ। ਪਰ ਕੁਝ ਇੱਕ ਜੋੜਿਆਂ ਦੇ ਵਿੱਚ ਅਸੀਂ ਇਹ ਵੀ ਦੇਖਦੇ ਹਾਂ, ਉਹ ਕਹਿੰਦੇ ਵੀ ਕੁੜੀਆਂ ਜਿਹੜੀਆਂ, ਹੈ ਨਾ, ਖਾਸ ਕਰਕੇ ਉਹ ਕਹਿੰਦੇ ਵੀ ਨਹੀਂ ਸਾਡਾ ਪੈਸਾ ਸਾਡਾ ਪੈਸਾ, ਇਹ ਅਸੀਂ ਘਰ 'ਚ ਨਹੀਂ ਲਾਉਣਾ। ਇਹਨੂੰ ਲੈ ਕੇ ਤੁਹਾਡੇ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ?
2: ਕੋਈ ਮੇਰੀ ਲਾਈਫ 'ਚ ਇਹਦਾ ਜੋ ਹੁਣ ਇਹ ਕਮਾਉਂਦੇ ਨੇ, ਹੈ ਨਾ, ਤਾਂ ਸਾਡੇ 'ਚ ਪੈਸੇ ਨੂੰ ਲੈ ਕੇ ਕੋਈ ਵੀ ਅੱਜ ਤੱਕ ਕੋਈ ਗੱਲ ਜਾਂ ਲੜਾਈ ਝਗੜਾ ਕਦੇ ਨਹੀਂ ਹੋਇਆ ਕਿ ਤੇਰਾ ਪੈਸਾ ਤੇਰਾ, ਮੇਰਾ ਪੈਸਾ ਮੇਰਾ ਨਾ। ਹੁਣ ਮੈਂ ਜਦੋਂ ਇਹ ਘਰ ਸੀ, ਹੈ ਨਾ, ਮੁੰਡਾ, ਤਾਂ ਮੈਂ ਜੋਬ ਕਰਦਾ ਸੀ, ਤਾਂ ਜੋ ਸੈਲਰੀ ਆਉਂਦੀ ਆ ਅਸੀਂ ਆਪਣਾ ਘਰ ਦਾ ਵਧੀਆ ਕਰਦੇ ਹਾਂ। ਜਦੋਂ ਇਹ ਹੁਣ ਕਮਾਉਂਦੇ ਨੇ ਤਾਂ ਇਹ ਸਾਡਾ ਪੈਸਾ ਨੋਰਮਲ, ਸਾਡੇ ਦੋਨਾਂ ਦਾ ਆਪਸ 'ਚ, ਅਸੀਂ ਕਦੇ ਨਹੀਂ ਉਹ ਕਿਹਾ ਕਿ ਜੋ ਇਹ ਮੰਗਦੇ, ਅਗਰ ਮੈਨੂੰ ਜ਼ਰੂਰਤ ਪੈਂਦੀ ਹੈ ਮੇਰਾ ਤੋਂ ਮੰਗਦਾ, ਤਾਂ ਇਹ ਜੇ ਅਗਰ ਮੈਨੂੰ 5 ਕਹੇ ਮੈਨੂੰ 10 ਪਾਉਂਦੇ ਨੇ
1: ਜੀ,
2: ਅਤੇ ਸਾਡੇ 'ਚ ਕੋਈ ਨਹੀਂ। ਅਗਰ ਮੈਂ ਇਹ ਮੈਨੂੰ ਕਹਿੰਦੇ ਨੇ ਕਿੰਨੇ, ਕੋਈ ਸਾਡੇ 'ਚ ਇੱਦਾਂ ਦੀ ਹੈਗੀ ਕਿ ਤੇਰਾ ਪੈਸਾ ਮੇਰਾ ਪੈਸਾ, ਸਾਡੇ 'ਚ ਬਹੁਤ ਵਧੀਆ ਚੱਲਦੀ ਲਾਈਫ ਹੀ, ਕਦੇ ਵੀ ਅਸੀਂ ਪੈਸੇ ਨੂੰ ਲੈ ਕੇ ਆਏ ਨਹੀਂ ਰਿਸ਼ਤੇ 'ਚ।
1: ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
0: ਦੇਖੋ ਜੀ, ਮੈਨੂੰ ਤਾਂ ਇਹ ਲੱਗਦਾ ਵੀ ਮੇਰੇ ਲਈ ਜੀਵਨ ਸਾਥੀ ਤੋਂ ਉੱਪਰ ਕੁਝ ਵੀ ਨਹੀਂ। ਆਪਾਂ ਨੂੰ ਜੀਵਨ ਸਾਥੀ ਚੰਗਾ ਮਿਲਿਆ ਹੋਵੇ, ਪੈਸਾ ਬਥੇਰਾ ਕਮਾ ਲਾਂਗੇ, ਪਰ ਪੈਸਾ ਇੰਨਾ ਵੱਡਾ ਨਹੀਂ ਹੋਇਆ ਵੀ ਆਪਾਂ ਉਹਨੂੰ ਉਹਦੀ ਤੁਲਨਾ ਜਿਹੜੀ ਜੀਵਨ ਸਾਥੀ ਨਾਲ ਕਰ ਸਕੀਏ, ਜਾਂ ਆਪਾਂ ਇਹ ਪੈਸੇ ਪਿੱਛੇ ਲੜਾਈ ਝਗੜਾ ਕਰੀਏ। ਤਾਂ ਮੇਰਾ ਵੀ ਸੇਮ ਇਹੀ ਰਿਹਾ ਅੱਜ ਤੱਕ, ਅਤੇ ਮੈਨੂੰ ਇਹ ਹੁੰਦਾ ਵੀ ਮੈਂ ਇਹਨਾਂ ਦਾ ਹਰ ਸੁਪਨਾ ਪੂਰਾ ਕਰਾਂ, ਕਿਉਂਕਿ ਆਪਾਂ ਤੁਸੀਂ ਵੀ ਦੇਖਦੇ ਹੋਵੋਗੇ ਜਿਹੜੇ ਮਰਦ ਹੁੰਦੇ ਆ ਉਹ ਪਰਿਵਾਰ ਦੇ ਸੁਪਨੇ ਪੂਰੇ ਕਰਨ 'ਚ ਲੱਗੇ ਰਹਿੰਦੇ ਨੇ, ਅਤੇ ਆਪਣੇ ਆਪ ਦੇ ਸੁਪਨੇ ਪੂਰੇ ਨਹੀਂ ਕਰਦੇ ਜਾਂ ਆਪਣੇ ਸ਼ੌਂਕ ਪੂਰੇ ਨਹੀਂ ਕਰਦੇ।
1: ਮੈਂ ਇਹ ਗੱਲ ਹਮੇਸ਼ਾ ਕਹਿੰਦੀ ਹੁੰਦੀ ਹਾਂ ਭੈਣੇ ਕਿ ਕਈ ਵਾਰ ਬੰਦਿਆਂ ਦਾ ਵੀ ਤਾਂ ਜੀ ਕਰਦਾ ਹੋਊਗਾ ਵੀ ਖੁੱਲ੍ਹ ਕੇ ਸਾਹ ਲਈਏ, ਹੈ ਨਾ। ਕਿਉਂਕਿ ਸਾਡੇ ਸਮਾਜ ਦੇ ਵਿੱਚ ਨਾ ਕੁੜੀ ਕਮਾਵੇ ਜਾਂ ਨਾ ਕਮਾਵੇ ਸਾਡੇ ਲਈ ਜੋਬ ਬਾਏ ਚੋਇਸ ਹੈ।
0: ਹਾਂਜੀ,
1: ਮੁੰਡਿਆਂ ਕੋਲ ਤਾਂ ਉਨੀ ਵੀ ਫਰੀਡਮ ਨਹੀਂ ਹੈਗੀ,
0: ਬਿਲਕੁਲ
1: ਉਹਨਾਂ ਲਈ ਜੋਬ ਬਾਏ ਚੋਇਸ ਹੈ ਨਹੀਂ,
0: ਹੈ ਨਹੀਂ,
1: ਉਹਨਾਂ ਨੂੰ ਕਰਨੀ ਹੀ ਪੈਂਦੀ ਹੈ।
0: ਹਾਂਜੀ
1: ਜੀ,
0: ਤਾਂ ਇਹੀ ਹੈ ਵੀ ਮੈਨੂੰ ਹਮੇਸ਼ਾ ਇਹ ਹੁੰਦਾ, ਮੈਂ ਆਪਣੀ ਹਰ ਚੀਜ਼ ਤੋਂ ਪਹਿਲਾਂ ਮੇਰੇ ਕੋਲ ਨਵਾਂ ਸੂਟ ਹੋਵੇ ਨਾ ਹੋਵੇ, ਪਰ ਮੇਰਾ ਮਨ ਇਹ ਆ ਵੀ ਇਹਨਾਂ ਨੇ ਆਪਦੀ ਉਮਰ ਆਰਮੀ ਦੀ ਵਰਦੀ 'ਚ ਕੱਢੀ ਆ ਸਾਰੀ, ਬਟ ਜਦੋਂ ਇਹ ਆਪਦੇ ਸਹੁਰੇ ਪਰਿਵਾਰ 'ਚ ਜਾਣ ਤਾਂ ਇਹ ਹਰ ਵਾਰ ਬਦਲਵੇਂ ਕੱਪੜੇ ਪਾ ਕੇ ਜਾਣ। ਇਹ ਮੇਰਾ ਸ਼ੌਂਕ ਹੈ
1: ਜੀ,
0: ਤਾਂ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਮੈਂ ਇਹਨਾਂ ਨੂੰ ਇਹ, ਹਾਲਾਂਕਿ ਕਹਿਣਗੇ ਨਹੀਂ ਹਰਪ੍ਰੀਤ ਮੈਨੂੰ ਚਾਹੀਦੀ, ਲਿਆਉਂਦੇ ਤਾਂ ਪਏ ਨੇ, ਇੰਨੇ ਤਾਂ ਪਏ, ਬੰਦਿਆਂ ਦਾ ਸੁਭਾਅ ਇੱਦਾਂ ਦਾ ਹੁੰਦਾ, ਬਟ ਮੈਂ ਇਹਨਾਂ ਦੀ ਉਹ ਸੋਚ ਦੀ ਉਡੀਕ ਹੀ ਨਹੀਂ ਕਰਦੀ, ਮੈਂ ਦੱਸਦੀ ਨਹੀਂ। ਕਈ ਵਾਰ ਮੈਂ ਇਹਨਾਂ ਨੂੰ ਸਿੱਧਾ ਸ਼ੋਪ 'ਤੇ ਲੈ ਜਾਂਦੀ ਹਾਂ ਵੀ ਆਪਾਂ ਇਹ ਲੈਣਾ ਆ, ਅਤੇ ਇਹ ਮੈਨੂੰ ਕਹਿੰਦੇ ਉਹ ਹੋ ਤੁਸੀਂ ਪਹਿਲਾਂ ਤਾਂ ਦੱਸਿਆ ਨਹੀਂ, ਨਹੀਂ ਨਹੀਂ ਮੈਂ ਨਹੀਂ ਲਊਂਗਾ, ਤਾਂ ਉੱਥੇ ਫਿਰ ਦੁਕਾਨਦਾਰ ਮੂਹਰੇ ਕੀ ਬੋਲਣ, ਹੈ ਨਾ। ਤਾਂ ਸਾਡੇ ਇਹੀ ਹੈ, ਇਹ ਮੇਰੇ ਲਈ ਚੀਜ਼ਾਂ ਦੇਖਦੇ ਰਹਿੰਦੇ, ਹਰਪ੍ਰੀਤ ਤੁਸੀਂ ਆਹ ਮੰਗਾਓ ਆਹ ਲਓ, ਮੈਂ ਇਹਨਾਂ ਲਈ ਦੇਖ ਰਹੀ ਹਾਂ। ਉਹੀ ਗੱਲ ਹੈ ਵੀ ਆਪਣਾ ਰਿਸ਼ਤਾ ਮਜ਼ਬੂਤ ਵੀ ਤਾਂ ਹੀ ਬਣਦਾ ਵੀ ਜੇ ਜਦੋਂ ਆਪਾਂ ਦੂਜੇ ਦੇ ਸੁਪਨਿਆਂ ਨੂੰ ਪਹਿਲ ਹੀ ਨਹੀਂ ਦੇਵਾਂਗੇ। ਆਪਣੇ ਤਾਂ ਹਰ ਕੋਈ ਪੂਰੇ ਕਰਨਾ ਚਾਹੁੰਦਾ
1: ਜੀ,
0: ਤਾਂ ਆਪਣਾ ਮਕਸਦ ਵੀ ਆਪਣਾ ਚੰਗੇ ਜੀਵਨ ਸਾਥੀ ਹੋਣ ਦਾ ਇਹੀ ਇੱਕ ਮੇਨ ਫਰਜ਼ ਆ ਵੀ ਜੇ ਕਿਸੇ ਆਪਣੇ ਜੀਵਨ ਸਾਥੀ ਦੇ ਸੁਪਨੇ ਅਧੂਰੇ ਰਹੇ ਹੋਏ ਆ ਤਾਂ ਆਪਾਂ ਉਹਨਾਂ ਸੁਪਨਿਆਂ ਨੂੰ ਪੂਰਾ ਪਹਿਲ ਦੇ ਆਧਾਰ 'ਤੇ ਕਰੀਏ, ਅਤੇ ਉਹਦੇ ਵਿੱਚ ਹੀ ਸ਼ਾਂਤੀ ਮਿਲ ਜਾਂਦੀ ਆ। ਆਪਦੇ ਸੁਪਨੇ ਮੈਨੂੰ ਲੱਗਦਾ ਉਹਦੇ ਵਿੱਚ ਹੀ ਪੂਰੇ ਹੋ ਜਾਂਦੇ ਨੇ।
1: ਬਿਲਕੁਲ ਜੀ। ਅੱਛਾ, ਤੁਸੀਂ ਭਾਅ ਜੀ ਕੀ ਕਹਿਣਾ ਚਾਹੋਗੇ ਭੈਣ ਹੋਰਾਂ ਬਾਰੇ, ਜਿਵੇਂ ਕਹਿੰਦੇ ਕਿ ਇਹਨਾਂ ਨੂੰ ਸ਼ੌਂਕ ਹੈ ਵੀ ਤੁਹਾਨੂੰ ਕੱਪੜੇ ਲੈ ਕੇ ਦੇਣ? ਆਮ ਤੌਰ 'ਤੇ ਬੰਦਿਆਂ ਦੀ ਸ਼ਿਕਾਇਤ ਰਹਿੰਦੀ ਹੈ ਵੀ ਔਰਤਾਂ ਕੱਪੜਿਆਂ 'ਤੇ ਪੈਸਾ ਬੜਾ ਖਰਚ ਕਰਦੀਆਂ, ਇਹ ਕਿੰਨੇ ਕੁ ਖਰਚੀਲੇ ਨੇ ਇਸ ਮਾਮਲੇ 'ਚ?
2: ਨਹੀਂ, ਇਹ ਖਰਚੀਲੇ ਨਹੀਂ ਹੈਗੇ, ਇਹ ਐਕਚੁਅਲੀ ਮੇਰੇ 'ਤੇ ਵੀ ਲਾਉਂਦੇ ਨੇ। ਇਹਨਾਂ ਦੀ ਇਹ ਹੁੰਦੀ ਹੈ ਕਿ ਪਹਿਲਾਂ ਨਮਨ ਨੂੰ ਜੋ ਪਸੰਦ ਆ ਨਾ, ਅਤੇ ਜਦੋਂ ਵੀ ਮਾਰਕੀਟ ਚਲੇ ਗਏ ਇਹ ਲਿਆਉਂਦੇ ਨੇ, ਅਤੇ ਐਵੇਂ ਮੇਰਾ ਵੀ, ਮੈਂ ਵੀ ਇਹਨਾਂ ਨੂੰ ਕਦਮ ਨਹੀਂ, ਇਹਨਾਂ ਨੂੰ ਮੈਂ ਜਦੋਂ ਵੀ ਹੁੰਦਾ, ਮੈਂ ਘਰ ਵਿਹਲਾ ਹੁੰਦਾ, ਮੈਂ ਇਹੀ ਹੁੰਦਾ, ਮੈਂ ਔਨਲਾਈਨ ਖੋਲ੍ਹਦਾ ਸ਼ੋਪਿੰਗ ਅਤੇ ਔਡਰ ਕਰਦਾ, ਬਸ ਜਿਸ ਦਿਨ ਔਡਰ ਆ ਗਿਆ ਉਸ ਦਿਨ ਇਹਨਾਂ ਨੂੰ ਦੱਸਦਾ ਕਿ ਔਡਰ ਆ ਗਿਆ, ਇਹ ਕਹਿੰਦੇ ਤੁਸੀਂ ਖਰਚਾ ਕਰੀ ਜਾਂਦੇ ਹੋ ਨਾ, ਅਤੇ ਤੁਸੀਂ ਆਪਣੇ ਲਈ ਵੀ ਮੰਗਾ ਲਿਆ ਕਰੋ। ਮੈਂ ਕਿਹਾ ਤੁਸੀਂ ਮੇਰੇ ਲਈ ਤਾਂ ਤੁਸੀਂ ਆਪ ਲਿਆਉਂਦੇ ਹੋ ਮਾਰਕੀਟ ਮੈਨੂੰ ਬਿਨਾਂ ਦੱਸੇ, ਤਾਂ ਫਿਰ ਮੈਂ ਸ਼ੋਪਿੰਗ ਕਰਦਾ, ਮੈਂ ਐਪ ਖੋਲ੍ਹਾਂਗਾ, ਔਡਰ ਕਰਾਂਗਾ, 3-4 ਇਕੱਠੇ ਚੱਲ 4-5 ਹਜ਼ਾਰ ਦਾ ਕੀਤੇ ਸ਼ੋਪਿੰਗ, ਤਾਂ ਔਡਰ ਬਾਅਦ 'ਚ ਪਤਾ ਲੱਗਦਾ ਇਹਨਾਂ ਨੂੰ ਕਿ ਔਡਰ ਆ ਗਿਆ, ਤੂੰ ਆਹ ਵੀ ਮੰਗਾ ਲਿਆ, ਕਿਉਂਕਿ ਮੈਨੂੰ ਵੀ ਸ਼ੌਂਕ ਆ ਕਿ ਸ਼ੋਪਿੰਗ ਕਰਨ ਦਾ ਨਾ, ਕਿ ਮੈਂ ਇਹਨਾਂ ਨੂੰ ਕਰਾਵਾਂ, ਅਤੇ ਸਾਡੇ ਦੋਨਾਂ 'ਚ ਇਹੀ ਹੁੰਦਾ ਕਿ ਜਦੋਂ ਵੀ ਅਸੀਂ ਜਾਂਦੇ ਹਾਂ ਕਿਤੇ ਇੱਕ ਦੂਜੇ ਲਈ ਸ਼ੋਪਿੰਗ ਪੱਕਾ ਹੀ ਕਰਦੇ ਹਾਂ। ਨਹੀਂ ਮੈਂ ਔਨਲਾਈਨ, ਜ਼ਿਆਦਾ ਔਨਲਾਈਨ ਇਹਨਾਂ ਦੀ ਸ਼ੋਪਿੰਗ ਕਰ ਦਿੰਦਾ। ਇਹ ਮੈਨੂੰ ਕਹਿਣਗੇ ਨਹੀਂ ਤੂੰ ਇੱਦਾਂ ਨਾ ਕਰਿਆ ਕਰ, ਮੈਂ ਕਿਹਾ ਨਹੀਂ ਇਹ ਮੇਰਾ, ਮੈਂ ਇਹਨਾਂ ਦੇ ਚਾਹੁੰਦਾ ਕਿ ਇਹ ਮੈਨੂੰ ਇੰਨੇ ਵਧੀਆ ਰੱਬ ਦਾ ਰੂਪ ਮਿਲੇ ਨਾ, ਕਿ ਇਹਨਾਂ ਦੇ ਜੋ ਸੁਪਨੇ ਨੇ, ਜਾਂ ਇਹ ਖੁਸ਼ ਰਹਿਣ, ਹੈ ਨਾ, ਘਰ ਇਹਨਾਂ ਦੇ ਇੱਦਾਂ ਦੀ ਪ੍ਰੋਬਲਮਸ ਰਹੀ ਹੈ, ਇਹ ਆਪ ਰਹੇ ਨੇ, ਅਤੇ ਇਹ ਹੈ ਕਿ ਇਹ ਖੁਸ਼ ਰਹਿਣ ਹਮੇਸ਼ਾ। ਕਿ ਮੇਰਾ ਇਹਨਾਂ ਦਾ ਫੋਕਸ ਜ਼ਿਆਦਾ ਹੁੰਦਾ ਕਿ ਇਹ ਹਮੇਸ਼ਾ ਖੁਸ਼ ਰਹਿਣ, ਔਰ ਅਸੀਂ ਆਪਣੀ ਲਾਈਫ ਛੋਟਾ ਪਰਿਵਾਰ ਖੁਸ਼ ਰਹੀਏ। ਬਾਕੀ ਕਿਉਂਕਿ ਮੇਰਾ ਵੀ ਲਾਈਫ ਜਦੋਂ ਮੈਂ ਅਸੀਂ ਸ਼ੁਰੂ ਗੇਮ 'ਚ, ਮੈਂ ਵੀ ਆਪਣੇ ਸਟਰਗਲ ਲਾਈਫ ਦੇਖੀ ਹੈ, ਤਾਂ ਉੱਦਾਂ ਹੀ ਇਹਨਾਂ ਦਾ ਹੁਣ ਮੇਰਾ ਇਹੀ ਰਹਿੰਦਾ ਕਿ ਇਹ ਖੁਸ਼ ਰਹਿਣ, ਅਤੇ ਆਪਣੇ ਅੱਗੇ ਕਰਨ, ਅਸੀਂ ਇੱਕ ਦੂਜੇ ਦੀਆਂ ਆਪਣੀਆਂ ਖੁਆਇਸ਼ਾਂ ਪੂਰੇ ਕਰਦੇ ਹਾਂ। ਇਹ ਮੇਰੇ ਹੁੰਦੇ ਨੇ ਕਿ ਇਹ ਰਮਨ ਦੇ ਸ਼ੌਂਕੀਨ ਹੈ ਕਿ ਮੈਂ ਉਹ ਪੂਰੇ ਕਰਾਂ, ਕਿ ਅਸੀਂ ਇੰਨਾ ਕਮਾਈਏ, ਜਾਂ ਹੈ ਨਾ ਇੱਕ ਦੂਜੇ ਸ਼ੌਂਕ ਕਰੀਏ, ਹੈ ਨਾ। ਪੈਸਾ ਸਾਡੇ 'ਚ ਬਿਲਕੁਲ ਮੈਟਰ ਨਹੀਂ ਕਰਦਾ, ਕਿਉਂਕਿ ਸਾਡਾ ਸਫ਼ਰ ਹੀ ਇੰਨਾ ਵਧੀਆ ਚੱਲ ਰਿਹਾ, ਪੈਸਾ ਅਸੀਂ ਲੈ ਕੇ ਨਹੀਂ ਆਉਂਦੇ। ਹਾਂ ਬਟ ਪੈਸਾ ਇਹ ਹੈ ਕਿ ਅਸੀਂ ਆਪਣੇ ਦੂਜਿਆਂ ਦਾ ਸ਼ੌਂਕ, ਹਾਸੀ ਮਜ਼ਾਕ, ਜਾਂ ਬਾਹਰ ਘੁੰਮਣ ਫਿਰਨ ਜਾਣਾ ਸਾਡੇ ਦੋਨਾਂ 'ਤੇ।
1: ਦੇਖੋ ਇਹ ਗੱਲ ਤਾਂ ਹੈਗੀ ਹੈ ਨਾ, ਆਪਾਂ ਇਹ ਗੱਲ ਕਰ ਦਿੰਦੇ ਹਾਂ ਕਿ ਵੀ ਪੈਸਾ ਕੁਛ ਨਹੀਂ ਹੁੰਦਾ, ਪਰ ਮੈਂ ਕਹਿੰਦੀ ਹਾਂ ਕਿ ਪੈਸੇ ਤੋਂ ਬਿਨਾਂ ਵੀ ਕੁਝ ਨਹੀਂ ਹੁੰਦਾ।
0: ਬਿਲਕੁਲ ਜੀ, ਬਿਲਕੁਲ,
1: ਤੁਹਾਨੂੰ ਇੱਕ ਵਧੀਆ ਜ਼ਿੰਦਗੀ
0: ਬਾਕੀ
1: ਜਿਉਣ
0: ਅੱਜ
1: ਲਈ
0: ਕੱਲ੍ਹ
1: ਪੈਸਾ
0: ਪੈਸਾ
1: ਜ਼ਰੂਰੀ
0: ਚਾਹੀਦਾ ਹੈ।
2: ਬਾਕੀ ਅੱਜ ਕੱਲ੍ਹ ਕੀ ਰਿਸ਼ਤਿਆਂ 'ਚ ਸਭ ਨਾਲੋਂ ਜ਼ਿਆਦਾ ਜ਼ਰੂਰੀ ਪਿਆਰ ਆ। ਪੈਸਾ
1: ਜੀ
2: ਵੀ ਤਾਂ ਹੀ ਆਪਾਂ ਜ਼ਰੂਰਤ ਲਈ ਪੂਰਾ ਹੋ ਸਕਦਾ ਜੇ ਆਪਾਂ 'ਚ ਪਿਆਰ ਹੋਵੇ। ਜੇ ਆਪਾਂ 'ਚ ਪਿਆਰ ਨਹੀਂ ਹੋਵੇ ਤਾਂ ਪੈਸਾ ਵੀ ਕੀ ਕਰੋ।
1: ਜੀ
2: ਸਾਡੇ ਦੋਨਾਂ ਨੂੰ ਇੰਨੀ ਅੰਡਰਸਟੈਂਡਿੰਗ ਆ, ਇੰਨਾ ਪਿਆਰ ਆ, ਹੱਦ ਜ਼ਿਆਦਾ। ਪੈਸਾ ਤਾਂ ਕਮਾਇਆ ਜਾ ਸਕਦਾ, ਪਰ ਜੋ ਪਿਆਰ ਆ ਨਾ, ਇੱਕ ਦੂਜਾ ਸਾਥ, ਉਹ ਨਹੀਂ ਕਮਾਇਆ ਜਾ ਸਕਦਾ।
1: ਜੀ ਅਖੀਰ ਦੇ ਵਿੱਚ ਬਹੁਤ ਸਾਰੇ ਅਜਿਹੇ ਜੋੜੇ ਹੋਣਗੇ ਜਿਹੜੇ ਮਤਲਬ ਇੱਕ ਦੂਜੇ ਲਈ ਕੁਝ ਕਰਨਾ ਚਾਹੁੰਦੇ ਆ, ਹੈ ਨਾ। ਤੁਹਾਡੀ ਜੋੜੀ ਮਿਸਾਲ ਹੈ, ਮੈਂ ਮਿਸਾਲ ਇਸ ਲਈ ਕਿਹਾ ਕਿਉਂਕਿ ਜਿਵੇਂ ਭਾਅ ਜੀ ਹੋਰਾਂ ਨੇ ਕਿਹਾ ਕਿ ਜਦੋਂ ਉਹ ਜੋਬ ਦੇਖ ਰਹੇ ਸੀ ਤਾਂ ਤੁਸੀਂ ਕਿਹਾ ਉਨਾ ਟਾਈਮ ਮੈਂ ਕੰਮ ਕਰਦੀ ਹਾਂ,
0: ਹਾਂਜੀ,
1: ਤੁਸੀਂ ਆਪਣੀ ਪੜ੍ਹਾਈ 'ਤੇ ਫੋਕਸ ਕਰੋ।
0: ਬਿਲਕੁਲ ਜੀ,
1: ਉਹਨਾਂ ਸਾਰੇ ਜੋੜਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਬਹੁਤ ਘੱਟ ਜੋੜੇ ਅਜਿਹੇ ਹੁੰਦੇ ਆ ਜਿਹੜੇ ਸੱਚੀ ਇੱਕ ਦੂਜੇ ਦੇ ਹਮਸਫ਼ਰ ਬਣਦੇ ਆ।
0: ਦੇਖੋ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜੋ ਮੈਨੂੰ ਲੱਗਦਾ ਵੀ ਇੱਥੇ ਕਹਿਣ ਯੋਗ ਹੈ, ਵੀ ਸਭ ਤੋਂ ਪਹਿਲਾਂ ਤਾਂ ਜੋੜੇ ਦੇ ਵਿੱਚ, ਪਤੀ ਪਤਨੀ 'ਚ ਇੱਕ ਦੂਜੇ ਦੀ ਰਿਸਪੈਕਟ ਸਭ ਤੋਂ ਜ਼ਿਆਦਾ ਜ਼ਰੂਰੀ ਆ।
1: ਜੀ,
0: ਕਿਉਂਕਿ ਅੱਜ ਕੱਲ੍ਹ ਜਿਹੜੇ ਰਿਸ਼ਤੇ ਨੇ ਆਪਾਂ ਦੇਖਦੇ ਹਾਂ, ਅਮੀਰਾਂ ਤੋਂ ਅਮੀਰਜ਼ਾਦਿਆਂ ਦੇ ਰਿਸ਼ਤੇ ਟੁੱਟ ਰਹੇ ਨੇ। ਪੈਸੇ ਦੀ ਕੋਈ ਕਮੀ ਨਹੀਂ, ਪਰ ਇੱਜ਼ਤ ਦੀ ਕਮੀ ਆ, ਸਾਥ ਦੀ ਕਮੀ ਆ।
1: ਜੀ,
0: ਤਾਂ ਸਭ ਤੋਂ ਪਹਿਲਾਂ ਜ਼ਰੂਰੀ ਆ ਵੀ ਇੱਕ ਦੂਜੇ ਪ੍ਰਤੀ ਸਮਰਪਿਤ ਹੋਵੋ, ਇੱਕ ਦੂਜੇ ਦੀ ਇੱਜ਼ਤ ਕਰੋ। ਜੇ ਤੁਸੀਂ ਇੱਕ ਦੂਜੇ ਦੀ ਇੱਜ਼ਤ ਕਰਦੇ ਹੋ, ਪਿਆਰ ਬਾਅਦ ਵਾਲੀ ਚੀਜ਼ ਆਉਂਦੀ ਆ। ਪਰ ਅੱਜ ਕੱਲ੍ਹ ਇੱਕ ਨਵਾਂ ਕੰਮ ਚੱਲਿਆ, ਕਹਿਣਗੇ ਜੀ ਪਿਆਰ ਤਾਂ ਬਹੁਤ ਆ, ਬਟ ਚਾਰ ਬੰਦਿਆਂ ਸਾਹਮਣੇ ਜਨਾਨੀ ਪਤੀ ਨੂੰ ਕੁਛ ਵੀ ਬੋਲ ਦੂ, ਪਤੀ ਚਾਰ ਬੰਦਿਆਂ 'ਚ, ਚਾਰ ਘਰ ਦੇ ਘਰਦਿਆਂ 'ਚ ਜਨਾਨੀ ਨੂੰ ਕੁਛ ਵੀ ਬੋਲ ਦੂ, ਬਾਅਦ 'ਚ ਅੰਦਰ ਵੜ ਕੇ ਆਖਣਗੇ ਵੀ ਅਸੀਂ ਤਾਂ ਤੁਹਾਡਾ ਪਿਆਰ ਹੀ ਬਹੁਤ ਕਰਦੇ ਹਾਂ। ਬਈ ਉਹ ਕਿਹੜਾ ਪਿਆਰ ਆ ਜਿਹੜਾ ਚਾਰ ਬੰਦਿਆਂ 'ਚ ਜਨਾਨੀ ਦੀ ਬੇਇੱਜ਼ਤੀ ਕਰਨ ਦੀ ਹਿੰਮਤ ਰੱਖਦਾ? ਤਾਂ ਸਭ ਤੋਂ ਪਹਿਲਾਂ ਦੋਨਾਂ ਲਈ ਹੀ ਜ਼ਰੂਰੀ ਆ ਕਿ ਪਹਿਲਾਂ ਇੱਕ ਦੂਜੇ ਪ੍ਰਤੀ ਰਿਸਪੈਕਟ ਲੈ ਕੇ ਆਓ, ਪਿਆਰ ਦੂਜਾ ਵਾ। ਪਰ ਰਹੀ ਪੈਸੇ ਦੀ ਗੱਲ, ਪੈਸਾ ਬਥੇਰਾ ਕਮਾਇਆ ਜਾ ਸਕਦਾ ਜੇ ਜੀਵਨ ਸਾਥੀ ਚੰਗਾ ਮਿਲਿਆ ਹੋਵੇ। ਹਾਲਾਂਕਿ ਇਹ ਲੋਕਾਂ 'ਚ ਸੋਚ ਵੀ ਬਣੀ ਆ ਵੀ ਜੇ ਕਿਸੇ ਕੋਈ ਪਤੀ ਵਧੀਆ ਪੋਸਟ 'ਤੇ ਆ ਵੀ ਉਹਦੀ ਜਨਾਨੀ ਤਾਂ ਜੀ ਪੈਸੇ 'ਤੇ ਮਰਦੀ ਆ ਕਹਿੰਦੇ, ਜਾਂ ਮੰਨ ਲਓ ਕਹਿ ਦਿਓ ਜੀ ਪਤੀ ਆਰਮੀ 'ਚੋਂ ਆ ਤਾਂ ਇਹਨੂੰ ਤਾਂ ਪੈਸਾ ਦਿਖਦਾ। ਪੈਸਾ ਨਹੀਂ ਦਿਖਦਾ ਜਨਾਨੀਆਂ ਨੂੰ, ਜਨਾਨੀਆਂ ਨੂੰ ਬੰਦੇ ਦੇ ਮਰੇ ਹੋਏ ਸ਼ੌਂਕ ਦਿਖਦੇ ਨੇ। ਮੈਂ ਮੰਨਦੀ ਹਾਂ ਜੋ ਨੌਕਰੀਆਂ ਕਰਨ ਦੇ ਬਾਵਜੂਦ ਵੀ ਅਧੂਰੇ ਰਹਿ ਗਏ, ਇੱਕ ਪਤਨੀ ਜਿਹੜੀ, ਜੇ ਆਪਾਂ ਪੜ੍ਹੀਆਂ ਲਿਖੀਆਂ ਪਤਨੀਆਂ ਦੀ ਨੌਕਰੀ, ਪੈਸੇ ਕਰਨ ਵਾਲੀਆਂ ਦੀ ਜਾਂ ਘਰੋਂ ਕੰਮ ਤੋਰਨ ਵਾਲੀਆਂ ਦੀ ਗੱਲ ਕਰੀਏ, ਉਹ ਪੈਸੇ 'ਤੇ ਤਾਂ ਡਿਪੈਂਡ ਹੀ ਨਹੀਂ ਹੈਗੀਆਂ ਹਸਬੈਂਡ ਦੇ 'ਤੇ। ਜੇ ਮੈਂ ਆਪਦੀ ਗੱਲ ਕਰਾਂ ਤਾਂ ਜਦੋਂ ਦੀ ਮੇਰੀ ਮੈਰਿਜ, ਮੈਂ ਮੈਰਿਜ ਤੋਂ ਪਹਿਲਾਂ ਵੀ ਜੋਬ ਕਰਦੀ ਸੀ, ਮੈਰਿਜ ਤੋਂ ਬਾਅਦ ਵੀ ਜੋਬ ਕਰਦੀ ਰਹੀ ਹਾਂ, ਮੈਂ ਆਪਣੇ ਪਤੀ ਦੇ ਪੈਸੇ 'ਤੇ ਅੱਜ ਤੱਕ ਡਿਪੈਂਡ ਹੀ ਨਹੀਂ ਰਹੀ, ਕਿਉਂਕਿ ਮੈਂ ਆਪਦਾ ਚੰਗਾ ਖਾਸਾ, ਆਪਣੀ ਵਾਹਿਗੁਰੂ ਦੀ ਮਿਹਰ ਨਾਲ ਵਧੀਆ ਪੈਸਾ ਮੈਂ ਆਪਦੀ ਜੋਬ ਤੋਂ ਕਮਾ ਰਹੀ ਹਾਂ ਸ਼ੁਰੂ ਤੋਂ ਹੀ। ਦੁਬਾਰਾ ਬੇਟੀ ਤੋਂ ਬਾਅਦ ਵੀ ਰੀਜੁਆਇਨ ਕਰ ਲਿਆ। ਪੈਸੇ 'ਤੇ ਤਾਂ ਆਪਾਂ ਮਰਦੇ ਨਹੀਂ, ਆਪਾਂ ਕਿਹੜੀ ਚੀਜ਼ 'ਤੇ ਮਰਦੇ ਹਾਂ? ਜਿਹੜੇ ਅਧੂਰੇ ਸ਼ੌਂਕ ਰਹਿ ਗਏ ਉਹਨਾਂ ਨੂੰ ਪੂਰੇ ਕਰਨ ਲਈ ਜੱਦੋ ਜਹਿਦ ਕਰ ਰਹੇ ਹਾਂ। ਤਾਂ ਆਪਣਾ ਇਹੀ ਹੋਣਾ ਚਾਹੀਦਾ ਵੀ ਆਪਾਂ ਆਪਸ 'ਚ ਇੱਕ ਦੂਜੇ ਪ੍ਰਤੀ ਰਿਸਪੈਕਟ ਨਾਲ ਰਹੋ, ਦੂਸਰੇ ਨੰਬਰ 'ਤੇ ਪਿਆਰ ਨਾਲ ਰਹੋ, ਪੈਸੇ ਨੂੰ ਇੰਨਾ ਵੀ ਜੀਵਨ 'ਚ ਮਹੱਤਵ ਨਾ ਦਿਓ ਵੀ ਤੁਹਾਡੇ 'ਚ ਤੇਰਾ ਮੇਰਾ ਆ ਜੇ। ਮੈਨੂੰ ਐਂ ਲੱਗਦਾ ਵੀ ਇਹ ਹੋਣਾ ਚਾਹੀਦਾ, ਪੈਸੇ 'ਚ ਤੇਰ ਮੇਰ ਨਹੀਂ ਹੋਣੀ ਚਾਹੀਦੀ। ਜਨਾਨੀ ਕਹੇ ਵੀ ਮੈਂ ਤਾਂ ਆਪਦੇ ਸੇਵ ਕਰਦੀ ਹਾਂ, ਮੈਂ ਸਾਰੇ ਇਹਦੇ ਖਰਚਾ ਲਾਂ, ਮੈਨੂੰ ਲੱਗਦਾ ਸੋਚ ਇਹ ਹੋਣੀ ਚਾਹੀਦੀ ਹੈ ਵੀ ਤੁਸੀਂ ਰੁਕੋ ਮੈਂ ਪੇਮੈਂਟ ਕਰਦੀ ਹਾਂ
1: ਜੀ,
0: ਮੈਨੂੰ ਇਹ ਚੀਜ਼ ਚੰਗੀ ਲੱਗੂਗੀ।
1: ਜੀ ਬਹੁਤ ਸੋਹਣੀ ਗੱਲ ਤੁਸੀਂ ਕਹੀ। ਸੋ ਤੁਸੀਂ ਦੋਵੇਂ ਇੱਥੇ ਆਏ, ਸਾਡੇ ਨਾਲ ਆਪਣੀ ਜ਼ਿੰਦਗੀ ਦੇ ਖੂਬਸੂਰਤ ਸਫ਼ਰ ਦੇ ਅਨੁਭਵ ਸਾਂਝੇ ਕੀਤੇ। ਇੱਥੇ ਆਉਣ ਲਈ, ਆਪਣੇ ਇਸ ਸਫ਼ਰ ਨੂੰ ਸਾਡੇ ਨਾਲ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਧੰਨਵਾਦ,
2: ਧੰਨਵਾਦ
1: ਜੀ।
3: ਤੁਸੀਂ ਸੁਣ ਰਹੇ ਸੀ ਸਿਲਸਿਲਾ ਤੇਰੀ ਮੇਰੀ ਇੱਕ ਜਿੰਦੜੀ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਰਪ੍ਰੀਤ ਕੌਰ ਅਤੇ ਰਮਨਜੀਤ ਸਿੰਘ ਦੇ ਨਾਲ ਤੁਹਾਡੀ

ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ ਅਤੇ ਅੱਜ ਅਸੀਂ ਜਿਹੜਾ ਹੈਗਾ ਜੀ ਉਪਾਸਨਾ ਸਿੰਘ ਦਾ ਜਨਮ ਦਿਨ ਹੈਗਾ ਤਾਂ ਉਹਨਾਂ ਦੀ ਅਗਰ ਗੱਲ ਕਰੀਏ ਤਾਂ ਉਹ ਇੱਕ ਭਾਰਤੀ ਅਦਾਕਾਰ ਨੇ ਜੋ ਟੈਲੀਵਿਜ਼ਨ ਅਤੇ ਫਿਲਮਾਂ ਦੇ ਵਿੱਚ ਆਪਣੇ ਕੰਮ ਦੇ ਲਈ ਉਹ ਜਾਣੇ ਜਾਂਦੇ ਨੇ ਅਤੇ ਆਪਣੀ ਬਹੁਪੱਖੀ ਅਦਾਕਾਰੀ ਦੀ ਹੁਨਰ ਦੇ ਨਾਲ ਉਹਨਾਂ ਨੇ ਜਿਹੜਾ ਹੈਗਾ ਮਨੋਰੰਜਨ ਉਦਯੋਗ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ ਅਤੇ ਆਪਣੇ ਪ੍ਰਦਰਸ਼ਨ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਜਿਹੜਾ ਹੈਗਾ ਮਨ ਮੋਹਿਆ ਅਤੇ ਨਾਲ ਨਾਲ ਹੀ ਜੀ ਅੱਜ ਜਿਹੜਾ ਹੈਗਾ ਸ਼ਹਿਨਾਜ਼ ਟੇਸਰੀ ਉਹਨਾਂ ਦਾ ਵੀ ਜਨਮ ਦਿਨ ਹੈਗਾ ਉਹ ਇੱਕ ਭਾਰਤੀ ਅਦਾਕਾਰਾ ਅਤੇ ਟੀ ਵੀ ਹੋਸਟ ਨੇ ਜਿਨ੍ਹਾਂ ਨੇ ਬਾਲੀਵੁੱਡ ਫਿਲਮਾਂ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਅਤੇ ਇੱਕ ਵਿਜੇ ਵਜੋਂ ਟੈਲੀਵਿਜ਼ਨ ਅਤੇ ਆਪਣੀ ਜਿਹੜੀ ਹੈਗੀ ਹੈਗੀ ਉਹਨਾਂ ਨੇ ਜਿਉਂਦੀ ਜਾਗਦੀ ਜਿਹੜੀ ਮੌਜੂਦਗੀ ਦੇ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਉਹਨਾਂ ਨੇ ਅਮਰੀਕੀ ਟੈਲੀਵਿਜ਼ਨ ਸ਼ੋਅ ਵਿੱਚ ਵੀ ਪੇਸ਼ਕਾਰੀ ਕੀਤੀ ਹੈ ਜਿਸ ਨਾਲ ਉਹਨਾਂ ਦੇ ਕੈਰੀਅਰ ਦੇ ਵਿੱਚ ਇੱਕ ਅੰਤਰਰਾਸ਼ਟਰੀ ਪਹਿਲੂ ਜੋੜਿਆ ਗਿਆ ਤਾਂ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਨਾਲ ਨਾਲ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਹੈ ਨਾਰੀ ਲੋਕ ਜੀ ਭੈਣੋ, ਤਾਂ ਇਸ ਵਿੱਚ ਜਿਹੜੀ ਹੈਗੀ ਹੈ ਇਸ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕਰ ਰਹੇ ਸੀ ਕਿ ਅੱਜ ਕੁਝ ਸੈਲੀਬ੍ਰਿਟੀ ਜਿਹੜਾ ਹੈਗਾ ਆਪਣਾ ਜਨਮ ਦਿਨ ਮਨਾ ਰਹੇ ਨੇ, ਤਾਂ ਅੱਜ ਕੱਲ੍ਹ ਦੇ ਦਿਨਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਮੌਸਮ ਦੇ ਮਿਜਾਜ਼ ਤੋਂ ਬਾਅਦ ਜੇਕਰ ਹੁਣ ਜਿਹੜਾ ਹੈਗਾ ਗਰਮੀ ਦਾ ਸੀਜ਼ਨ ਹੈ ਅਤੇ ਇਸ ਤੋਂ ਬਾਅਦ ਨਾਲ ਵਰਖਾ ਦੀ ਰੁੱਤ ਜਿਹੜੀ ਹੈਗੀ ਹੈ ਉਸਨੇ ਵੀ ਆਮਦ ਦੇ ਦੇਣੀ ਹੈਗੀ ਹੈ, ਤਾਂ ਉਸ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਪਰਹੇਜ਼ ਵੀ ਜ਼ਰੂਰੀ ਹੈ ਅਤੇ ਸਾਨੂੰ ਹਰ ਇੱਕ ਤਰ੍ਹਾਂ ਦੀ ਅਹਿਤਿਆਤ ਵਰਤਣੀ ਚਾਹੀਦੀ ਹੈ। ਅਤੇ ਪਰ ਅੱਜ ਮੈਂ ਜਿਹੜੀ ਹੈਗੀ ਹੈ ਜੀ ਤੁਹਾਡੇ ਨਾਲ ਇੱਕ ਰੈਸਪੀ ਜਿਹੜੀ ਹੈਗੀ ਹੈ ਇਸ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਨ ਜਾ ਰਹੀ ਹੈਗੀ ਆ, ਤਾਂ ਉਹ ਸਾਂਝੀ ਕਰਨ ਜਾ ਰਹੀ ਹਾਂ ਜਿਹਦੇ ਕਿ ਅਸੀਂ ਕਰੇਲੇ ਦੇ ਲੱਡੂਆਂ ਦੀ ਅਸੀਂ ਅੱਜ ਗੱਲ ਕਰਾਂਗੇ। ਵੈਸੇ ਅਸੀਂ ਲੱਡੂ ਜਿਹੜੇ ਹੈਗੇ ਆ ਜਿਹੜੇ ਲੋਕ ਖਾਣ ਦੇ ਸ਼ੌਕੀਨ ਹੈਗੇ ਆ, ਜਦੋਂ ਅਸੀਂ ਕਹਿੰਦੇ ਹੈਗੇ ਹਾਂ ਕਿ ਹਾਂ ਅਸੀਂ ਪੰਜੀਰੀ ਬਣਾਉਂਦੇ ਹਾਂ, ਪੰਜੀਰੀ ਦੇ ਲੱਡੂ ਹੈਗੇ ਆ, ਜਾਂ ਅਸੀਂ ਬੇਸਣ ਦੇ ਲੱਡੂ ਬਣਾ ਲੈਂਦੇ ਹਾਂ, ਜਾਂ ਹੋਰ ਬਹੁਤ ਸਾਰੇ ਲੱਡੂ ਬਣਾਉਂਦੇ ਹਾਂ, ਪਰ ਅੱਜ ਜਿਹੜੇ ਅਸੀਂ ਲੱਡੂ ਬਣਾ ਰਹੇ ਹੈਗੇ ਹਾਂ ਜੀ, ਇਹ ਕਰੇਲੇ ਦੇ ਲੱਡੂ ਬਣਾ ਰਹੇ ਹਾਂ। ਹੁਣ ਤੁਸੀਂ ਸੋਚੋਗੇ ਕਿ ਕਰੇਲੇ ਦੇ ਜਿਹੜੇ ਲੱਡੂ ਹੈਗੇ ਆ ਅਤੇ ਕੌਣ ਖਾਂਦਾ ਹੋਊਗਾ? ਖੈਰ ਜੀ, ਇਹ ਲੱਡੂ ਉਹਨਾਂ ਲੋਕਾਂ ਦੇ ਲਈ ਜ਼ਿਆਦਾ ਵਰਦਾਨ ਹੈਗੇ ਆ ਜਿਨ੍ਹਾਂ ਨੂੰ ਕਿ ਅਸੀਂ ਕਹੀਏ ਕਿ ਸ਼ੂਗਰ ਦੀ ਬਿਮਾਰੀ ਹੁੰਦੀ ਹੈ, ਜਿਹਨੂੰ ਅਸੀਂ ਡਾਇਬਟੀਜ਼ ਕਹਿ ਦਿੰਦੇ ਹਾਂ, ਤਾਂ ਉਹਨਾਂ ਨੂੰ ਆਮ ਤੌਰ ਦੇ ਉੱਤੇ ਜਿਹੜਾ ਹੈਗਾ ਮਿੱਠੇ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਜਦੋਂ ਕਰੇਲਾ, ਖੰਜੂਰ ਅਤੇ ਜਿਹੜਾ ਦੁੱਧ ਹੈਗਾ ਇਹਨਾਂ ਦੇ ਮਿਸ਼ਰਣ ਤੋਂ ਇਹ ਜਿਹੜੇ ਦੇ ਲੱਡੂ ਜਦੋਂ ਤਿਆਰ ਕੀਤੇ ਜਾਂਦੇ ਹੈਗੇ ਆ, ਤਾਂ ਇਹਨਾਂ ਨੂੰ ਦਾ ਜਿਹੜਾ ਹੈਗਾ ਇਹ ਸਵਾਦ ਨਾਲ ਵੀ ਭਰਪੂਰ ਹੁੰਦੇ ਨੇ, ਅਤੇ ਉਹ ਇਹ ਉਹ ਡਾਇਬਟੀਜ਼ ਦੇ ਜਿਹੜੇ ਮਰੀਜ਼ ਹੁੰਦੇ ਆ ਉਹਨਾਂ ਦੇ ਲਈ ਬਹੁਤ ਜ਼ਿਆਦਾ ਵਰਦਾਨ ਵੀ ਸਾਬਿਤ ਹੁੰਦੇ ਨੇ। ਤਾਂ ਸਾਨੂੰ ਕੀ ਕੁਛ ਚਾਹੀਦਾ ਜੀ ਇਸ ਨੂੰ ਬਣਾਉਣ ਦੇ ਵਾਸਤੇ? ਜਿਹੜੀ ਸਮੱਗਰੀ ਚਾਹੀਦੀ ਹੈ, ਤਾਂ ਸਭ ਤੋਂ ਪਹਿਲਾਂ ਹੈਗਾ ਕਿ ਤੁਸੀਂ ਤਾਜ਼ੀ ਕਰੇਲੇ ਲੈ ਲੈਣੇ ਆ 300 ਗ੍ਰਾਮ ਤੱਕ, ਅਤੇ ਮਲਾਈ ਵਾਲਾ ਜਿਹੜਾ ਦੁੱਧ ਹੈਗਾ ਉਹ ਤੁਹਾਡੇ ਕੋਲ 1.5 ਲੀਟਰ ਤੱਕ, ਅਤੇ ਇਸ ਦੇ ਵਿੱਚ ਖੰਜੂਰ ਜਿਹੜੀ ਹੈਗੀ ਆ ਉਹ ਸਾਨੂੰ 100 ਗ੍ਰਾਮ ਚਾਹੀਦੀ ਹੈਗੀ ਹੈ ਜੀ, ਬੇਸਣ 1 ਵੱਡਾ ਚਮਚ, ਅਤੇ ਇਸ ਵਿੱਚ ਪੀਸੀ ਹੋਈ ਜਿਹੜੀ ਸੌਂਫ ਹੈਗੀ ਆ ਉਸ ਨੂੰ ਪੀਸ ਕੇ ਅਤੇ ਉਹਦਾ 1 ਛੋਟਾ ਚਮਚ ਸਾਨੂੰ ਚਾਹੀਦਾ, ਨਾਲ ਹੀ ਇਲਾਇਚੀ ਪਾਊਡਰ 1/2 ਛੋਟਾ ਚਮਚ, ਅਤੇ ਆਮਚੂਰ ਪਾਊਡਰ ਜਿਹੜਾ ਹੈਗਾ ਜੀ 1 ਛੋਟਾ ਚਮਚ ਸਾਨੂੰ ਚਾਹੀਦਾ। ਤਾਂ ਕਰਨਾ ਕਿਵੇਂ ਹੈਗਾ ਜੀ ਇਸ ਨੂੰ ਬਣਾਉਣ ਦੀ ਜਿਹੜੀ ਵਿਧੀ ਹੈਗੀ ਆ, ਉਸ ਦੇ ਵਿੱਚ ਪਹਿਲਾਂ ਤੁਸੀਂ ਕਰੇਲਿਆਂ ਨੂੰ ਛਿੱਲ ਕੇ ਉਹਦੇ ਬੀਜ਼ ਕੱਢ ਕੇ ਜਿਹੜੇ ਹੈਗੇ ਆ ਉਹਨਾਂ ਨੂੰ ਬਰੀਕ ਕੱਟ ਲਿਓ, ਅਤੇ ਇਸ ਜਿਹੜੇ ਇਹ ਟੁਕੜੇ ਹੈਗੇ ਆ ਇਹਨਾਂ ਟੁਕੜਿਆਂ ਨੂੰ ਗਰਮ ਪਾਣੀ ਦੇ ਵਿੱਚ ਨਮਕ, ਹਲਦੀ ਅਤੇ ਗੁੜ ਦੇ ਘੋਲ ਦੇ ਵਿੱਚ ਜਿਹੜਾ ਹੈਗਾ 7 ਘੰਟੇ ਲਈ ਤੁਸੀਂ ਇਸ ਨੂੰ ਭਿਉਂ ਕੇ ਰੱਖਣਾ। ਅਤੇ ਨਾਲ ਹੀ ਜਿਹੜੀ ਖੰਜੂਰ ਹੈਗੀ ਹੈ, ਖੰਜੂਰ ਦਾ ਜਿਹੜਾ ਹੈਗਾ ਆ ਗੁੱਦਾ ਉਹਦਾ ਪਲਪ ਜਿਹੜਾ ਹੁੰਦਾ ਉਸ ਨੂੰ ਵੀ 1/2 ਕੱਪ ਕੱਚੇ ਦੁੱਧ ਦੇ ਵਿੱਚ ਭਿਉਂ ਕੇ ਤੁਸੀਂ ਰੱਖ ਦੇਣਾ। ਕਰੀਬ 7 ਘੰਟੇ ਦੇ ਬਾਅਦ ਜਿਹੜਾ ਹੈਗਾ 7-8 ਘੰਟੇ ਤੱਕ ਤੁਸੀਂ ਜਿਹੜਾ ਹੈਗਾ ਕਰੇਲੇ ਦੇ ਜਿਹੜੇ ਟੁਕੜੇ ਹੈਗੇ ਆ ਇਹਨਾਂ ਨੂੰ ਬਾਹਰ ਕੱਢ ਲਓ, ਅਤੇ ਇਸ ਨੂੰ ਸਾਫ਼ ਪਾਣੀ ਦੇ ਵਿੱਚ ਜਿਹੜਾ ਹੈਗਾ ਯਾਨੀ ਕਿ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਤੁਸੀਂ ਮਸਲ ਮਸਲ ਕੇ ਯਾਨੀ ਕਿ ਇਸ ਨੂੰ ਧੋ ਲੈਣਾ ਹੈਗਾ, ਅਤੇ ਇਸ ਤੋਂ ਬਾਅਦ ਤੁਸੀਂ ਇਸ ਨੂੰ ਧੁੱਪ ਦੇ ਵਿੱਚ ਜਿਹੜਾ ਹੈਗਾ ਕੁਝ ਘੰਟੇ ਤੱਕ ਜਿਹੜਾ ਹੈਗਾ ਸੁਕਾ ਲੈਣਾ ਹੈਗਾ, ਅਤੇ ਜਦੋਂ ਤੁਸੀਂ ਇਹ ਕਰੇਲੇ ਜਿਹੜੇ ਆ ਤੁਹਾਡੇ ਸੁੱਕ ਜਾਣ ਉਦੋਂ ਬਾਅਦ ਤੁਸੀਂ ਇਸ ਨੂੰ ਜਿਹੜੀ ਹੈਗੀ ਆ ਮਿਕਸੀ ਦੇ ਵਿੱਚ ਮਿਕਸਰ ਦੇ ਵਿੱਚ ਬਿਲਕੁਲ ਇਹਦਾ ਪਾਊਡਰ ਜਿਹੜਾ ਟਾਈਪ ਹੈਗਾ ਇਸ ਨੂੰ ਬਣਾ ਲੈਣਾ, ਅਤੇ ਉਸ ਤੋਂ ਬਾਅਦ ਜਿਹੜਾ ਦੁੱਧ ਹੈਗਾ ਉਸ ਨੂੰ ਇੱਕ ਕੜਾਹੀ ਦੇ ਵਿੱਚ ਤੁਸੀਂ ਜਿਹੜੀ ਹੈਗੀ ਹੈ ਮੱਧਮ ਜਿਹੜੀ ਹੈਗੀ ਆ ਆਪਾਂ ਕਹੀਏ ਵੀ ਗੈਸ ਦੇ ਉੱਪਰ ਹੈਗਾ ਮੀਡੀਅਮ ਜਿਹੜੀ ਹੈਗੀ ਗੈਸ ਦੇ ਉੱਪਰ ਤੁਸੀਂ ਇਸ ਨੂੰ ਗਰਮ ਕਰਨਾ ਦੁੱਧ ਨੂੰ, ਅਤੇ ਜਿਹੜਾ ਖੰਜੂਰ ਜਿਹੜੇ ਹੈਗੇ ਖੰਜੂਰ ਦਾ ਗੁੱਦਾ, ਇਲਾਇਚੀ ਪਾਊਡਰ ਉਹ ਵੀ ਇਹਦੇ ਵਿੱਚ ਹੀ ਮਿਲਾ ਦੇਣੇ ਆ, ਅਤੇ ਜਿਹੜਾ ਖੰਜੂਰ ਜਿਹੜੇ ਤੁਸੀਂ ਇਹਦੇ ਵਿੱਚ ਪਾਏ ਆ ਜਦੋਂ ਉਹਨਾਂ ਦਾ ਜਿਹੜਾ ਕਲਰ ਹੈਗਾ ਜਿਹੜਾ ਰੰਗ ਹੈ ਉਹ ਹਲਕਾ ਭੂਰੇ ਰੰਗ ਦਾ ਹੋ ਜੇ ਤਾਂ ਇਹ ਜਿਹੜਾ ਮੇਵਾ ਹੈਗਾ ਉਹ ਤੁਹਾਡਾ ਜੀ ਤਿਆਰ ਹੋ ਜਾਂਦਾ, ਅਤੇ ਇਹਨੂੰ ਕੜਾਹੀ ਜਿਹੜੀ ਹੈਗੀ ਤੁਸੀਂ ਗੈਸ ਤੋਂ ਥੱਲੇ ਉਤਾਰ ਲਓ, ਅਤੇ ਦੂਜੀ ਕੜਾਹੀ ਦੇ ਵਿੱਚ 1 ਵੱਡਾ ਚਮਚ ਘਿਓ ਪਾ ਕੇ ਉਸੇ ਵਿੱਚ ਬੇਸਣ ਜਿਹੜਾ ਹੈਗਾ ਉਹ ਪਾ ਕੇ ਤੁਸੀਂ ਜਦੋਂ ਤੱਕ ਇਹ ਹਲਕਾ ਜਿਹੜਾ ਸੁਨਹਿਰੀ ਰੰਗ ਦਾ ਹੁੰਦਾ ਬਰਾਊਨ ਕਲਰ ਦਾ ਹੁੰਦਾ ਉਦੋਂ ਤੱਕ ਤੁਸੀਂ ਇਹਨੂੰ ਭੁੰਨ ਲਓ, ਫਿਰ ਇਹਦੇ ਵਿੱਚ 1 ਵੱਡਾ ਚਮਚ ਘਿਓ ਗਰਮ ਕਰਕੇ ਉਸੇ ਵਿੱਚ ਕਰੇਲੇ ਜਿਹੜਾ ਪਾਊਡਰ ਸੀਗਾ ਕਰੇਲਿਆਂ ਦਾ ਆਪਾਂ ਬਣਾਇਆ ਸੀ ਉਹ ਆਮਚੂਰ ਪਾਊਡਰ ਅਤੇ ਸੌਂਫ ਪਾਊਡਰ ਜਿਹੜਾ ਹੈਗਾ ਪਾ ਕੇ ਇਸ ਨੂੰ ਭੁੰਨ ਲਓ ਜਿੰਨਾ ਚਿਰ ਇਸਦਾ ਜਿਹੜਾ ਕਲਰ ਹੈਗਾ ਉਹ ਰੰਗ ਜਿਹੜਾ ਹੈਗਾ ਉਹ ਨਹੀਂ ਚੇਂਜ ਹੁੰਦਾ। ਹੁਣ ਭੁੰਨੇ ਹੋਏ ਬੇਸਣ ਨੂੰ ਅਤੇ ਕਰੇਲੇ ਦੇ ਮਿਸ਼ਰਣ ਨੂੰ ਜਿਹੜੇ ਤਿਆਰ ਤੁਸੀਂ ਮੇਵੇ ਤਿਆਰ ਕੀਤੇ ਸੀ ਉਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾ ਲਓ, ਅਤੇ ਫਿਰ ਇਸ ਨੂੰ ਹੱਥਾਂ ਦੇ ਨਾਲ ਤੁਸੀਂ ਘਿਓ ਲਗਾ ਕੇ ਇਸ ਦੇ ਲੱਡੂ ਵੱਟ ਸਕਦੇ ਹੈਗੇ ਹੋ, ਅਤੇ ਬੜੀ ਹੀ ਪੌਸ਼ਟਿਕ ਹੁੰਦੇ ਨੇ ਇਹ, ਖਾਸ ਕਰਕੇ ਜਿਹੜੇ ਹੈਗੇ ਆ ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਕਿਹਾ ਕਿ ਡਾਇਬਟੀਜ਼ ਦੇ ਜਿਹੜੇ ਪੇਸ਼ੈਂਟ ਹੈਗੇ ਆ, ਸ਼ੂਗਰ ਦੇ ਜਿਹੜੇ ਮਰੀਜ਼ ਹੈਗੇ ਆ, ਉਹਨਾਂ ਦੇ ਲਈ ਇਹ ਸਵਾਦਿਸ਼ਟ ਵੀ ਹੁੰਦੇ ਨੇ, ਅਤੇ ਇਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਲਈ ਬਹੁਤ ਜ਼ਿਆਦਾ ਫਾਇਦਾ ਵੀ ਹੁੰਦਾ।

ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ EIR ਐਪ 'ਤੇ ਵੀ ਸੁਣ ਸਕਦੇ ਹੋ। ਸ੍ਰੋਤਿਆਂ ਦਾ ਸੀ ਸਾਡੇ ਅੱਜ ਦੇ ਕੁਝ ਖਾਸ ਪ੍ਰੋਗਰਾਮਾਂ ਬਾਰੇ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਆਨੰਦ ਮਾਣੋਗੇ ਸਰੋਤਿਆਂ ਦੇ ਪਸੰਦ 'ਤੇ ਆਧਾਰਿਤ ਹਿੰਦੀ ਗੀਤਾਂ ਦੇ ਪ੍ਰੋਗਰਾਮ ਨਗਮੇ ਦਾ। 2 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਸਰਫਰੋਸ਼ ਦਾ।

ਇਸੀ ਸਾਡੇ ਅੱਜ ਦੇ ਬਾਕੀ ਰਹਿੰਦੇ ਕੁਝ ਖਾਸ ਪ੍ਰੋਗਰਾਮ। ਹੁਣ ਸੁਣਦੇ ਹਾਂ ਪ੍ਰੋਗਰਾਮ ਨਗਮੇ। ਪ੍ਰੋਗਰਾਮ ਨਗਮੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਦੀਪ ਮਸੌਨ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਸਵਾਗਤ ਕਰਦੀ ਹਾਂ ਮੈਂ ਸਾਰੇ ਹੀ ਸਰੋਤਿਆਂ ਦਾ ਅੱਜ ਇਸ ਪ੍ਰੋਗਰਾਮ ਦੇ ਵਿੱਚ। ਅਤੇ ਪ੍ਰੋਗਰਾਮ ਦੇ ਵਿੱਚ ਸਾਡੇ ਸਰੋਤਿਆਂ ਦੇ ਜਿਹੜੇ ਹੈਗੇ ਆ ਜੀ, ਖਤ ਸਾਡੇ ਤੱਕ ਪਹੁੰਚ ਚੁੱਕੇ ਹੈ। ਅਤੇ ਖਤਾਂ ਦੀ ਜੇਕਰ ਸ਼ੁਰੂਆਤ ਕਰੀਏ ਤਾਂ ਇਹ ਸਾਨੂੰ ਲਿਖ ਕੇ ਭੇਜਿਆ ਜੀ ਗਾਂਧੀ ਚੌਂਕ ਰੋਪੜ ਤੋਂ ਹਰਦੀਪ ਮੀਕਾ, ਬਲਵਿੰਦਰ ਵਿਰਕ, ਜੈਦੇਵ ਵਿਰਕ, ਮੀਕਾ ਵਿਰਕ ਬਣੇ ਹੋਏ ਆ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਦਤਰਿੰਗੀ ਤੋਂ ਭਾਗਵਤ ਵਰਮਾ, ਲੇਵਈ ਤੋਂ ਗੁਲਾਬਦਾਸ ਮਾਨਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਚਰਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ ਜਿਹੜੇ ਹੈਗੇ ਆ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਆ ਜੀ। ਪਟੇਲ ਨਗਰ ਮਲੋਰ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਬੀਬੀ ਆਰਜੂ ਜਾਜੋਰੀਆ ਸਾਡੇ ਨਾਲ ਅੱਜ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ। ਅਤੇ ਨਾਲ ਹੀ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ ਜਿਹੜੇ ਹੈਗੇ ਆ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ। ਮੁੱਲਾਪੁਰ ਮੰਡੀ ਤੋਂ ਖਤ ਲਿਖਣ ਵਾਲੇ ਹੈ ਜੀ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ, ਇਹਨਾਂ ਸਾਰੇ ਹੀ ਸਰੋਤਿਆਂ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਪਰ ਸੁਣਦੇ ਹਾਂ ਫਿਲਮ ਬੇਸ਼ਰਮ ਦਾ ਇਹ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਅਭਿਜੀਤ ਭੱਟਾਚਾਰੀਆ ਅਤੇ ਸ਼੍ਰੇਆ ਘੋਸ਼ਾਲ ਨੇ।

0: ਤੁਸੀਂ ਨੰਦ ਮਾਣ ਰਹੇ ਹੋ ਪ੍ਰੋਗਰਾਮ ਨਗਮੀ ਦਾ। ਪ੍ਰੋਗਰਾਮ ਨਗਮੀ ਮੁੜ ਤੋਂ ਜਾਰੀ ਰਹੇਗਾ। ਪਹਿਲਾਂ ਸੁਣਾਂਗੀ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਠੀਕ 1:10 'ਤੇ। ਕੁਛ ਪਲ ਇੰਤਜ਼ਾਰ।
1: ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ।

0: ਇਸ ਮੌਕੇ ਰਾਸ਼ਟਰਪਤੀ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਰਾਜ ਦੇ ਕੇਂਦਰੀ ਸ਼ਾਸਤ ਪ੍ਰਦੇਸ਼ ਪੁਲਿਸ ਬਲਾਂ ਦੇ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਹ ਪੁਰਸਕਾਰ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕਰਨ ਵਾਲੇ ਸੈਨਿਕਾਂ ਨੂੰ ਦਿੱਤੇ ਜਾਂਦੇ ਨੇ। ਇਹ ਸਨਮਾਨ ਦੇਸ਼ ਦੀ ਦਹਿਸ਼ਤਗਰਦੀ ਤੇ ਸਰਹੱਦੀ ਖੇਤਰਾਂ 'ਚ ਚੁਣੌਤੀਆਂ ਖਿਲਾਫ਼ ਨਿਰੰਤਰ ਲੜਾਈ ਨੂੰ ਵੀ ਦਰਸਾਉਂਦੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਸ ਮਹੀਨੇ ਦੀ 8 ਤਰੀਕ ਨੂੰ ਰਾਸ਼ਟਰਪਤੀ ਭਵਨ ਵਿਖੇ ਰੱਖਿਆ ਸਨਮਾਨ ਸਮਾਰੋਹ ਦੇ ਪਹਿਲੇ ਗੇੜ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਕਾਦੀਆਂ ਹਲਕੇ ਨੂੰ ਸਬ ਡਿਵੀਜ਼ਨ ਵਜੋਂ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ ਅਤੇ ਆਧੁਨਿਕ ਪ੍ਰਸ਼ਾਸਨਿਕ ਕੰਪਲੈਕਸ ਰਾਹੀਂ ਸਾਰੀਆਂ ਪ੍ਰਮੁੱਖ ਸਰਕਾਰੀ ਸੇਵਾਵਾਂ ਇਕੋ ਛੱਤ ਹੇਠ ਉਪਲਬਧ ਹੋਣਗੀਆਂ। ਕੱਲ੍ਹ ਗੁਰਦਾਸਪੁਰ ਦੇ ਕਾਦੀਆਂ 'ਚ ਵਿਸ਼ੇਸ਼ ਜਨਤਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਇਹ ਭਰੋਸਾ ਵੀ ਦਿੱਤਾ ਕਿ ਕੀੜੀ ਸ਼ੂਗਰ ਮਿੱਲ ਦੇ ਗੰਨੇ ਦੇ ਬਕਾਏ ਜਲਦ ਹੀ ਅਦਾ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਪੰਜਾਬ ਨੂੰ ਨਸ਼ਾ ਮੁਕਤ, ਸਿਹਤਮੰਦ ਅਤੇ ਖੇਡ ਸਭਿਆਚਾਰ ਵਾਲਾ ਸੂਬਾ ਬਣਾਉਣ ਲਈ ਕੱਲ੍ਹ 500 ਆਧੁਨਿਕ ਪੇਂਡੂ ਜਿਮ ਲੋਕਾਂ ਨੂੰ ਸਮਰਪਿਤ ਕੀਤੇ। ਕੱਲ੍ਹ ਫਰੀਦਕੋਟ ਵਿਖੇ ਪੇਂਡੂ ਜਿਮ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਪਹਿਲਾਂ ਹੀ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਏ। ਮੁੱਖ ਮੰਤਰੀ ਨੇ ਆਖਿਆ,
1: ਪਿੰਡ ਚੰਦਵਾਜਾ ਤੋਂ 500 ਜਿੰਮਾਂ ਦਾ ਉਦਘਾਟਨ ਕੀਤਾ ਗਿਆ। ਪਿੰਡ ਜਿੰਮ ਜਿਹੜੇ ਨੇ ਬੜੇ ਸ਼ਾਨਦਾਰ ਸੈੱਟ ਆਏ ਨੇ, ਸਾਰੇ ਕੁਆਲਿਟੀ ਦੇ ਸੈੱਟ ਨੇ। ਬਿਲਕੁਲ ਜੋ ਇੱਕ ਮਾਡਰਨ ਜਿੰਮ ਜਿਹੜਾ ਉਹ ਹੁੰਦਾ, ਉਸੇ ਤਰ੍ਹਾਂ ਦਾ ਸਾਰਾ ਇਨਫਰਾਸਟ੍ਰਕਚਰ ਹੈ। ਨੌਜਵਾਨ ਮੁੰਡੇ ਕੁੜੀਆਂ ਜਿੰਮ 'ਚ ਆਉਂਦੇ ਆ, ਉਹਨਾਂ ਨੂੰ ਆਪਣੇ ਸਰੀਰ ਨਾਲ ਪਿਆਰ ਹੋ ਜਾਂਦਾ, ਉਹ ਮੁਕਾਬਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ, ਇੱਕ ਦੂਜੇ ਤੋਂ ਜਿੱਤਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਉਹਦੇ ਨਾਲ ਭੈੜੀ ਸੰਗਤ ਤੋਂ, ਬੁਰੀ ਸੰਗਤ ਤੋਂ ਉਹਨਾਂ ਦਾ ਬਚਾਅ ਰਹਿੰਦਾ।
0: ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਸਿਰਫ ਖੇਡਾਂ ਲਈ 1,791 ਕਰੋੜ ਰੁਪਏ ਦਾ ਰਿਕਾਰਡ ਬਜਟ ਰੱਖਿਆ ਗਿਆ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 3,100 ਖੇਡ ਮੈਦਾਨ ਵਿਕਸਿਤ ਕੀਤੇ ਜਾ ਰਹੇ ਨੇ, ਜਿਨ੍ਹਾਂ ਵਿੱਚੋਂ 250 ਖੇਡ ਮੈਦਾਨ ਪਹਿਲਾਂ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਗਏ ਨੇ। ਪੰਜਾਬ ਸਰਕਾਰ ਨੇ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ਸਬਸਿਡੀ ਵਾਲੇ ਐਗਰੀਕਲਚਰ ਗ੍ਰੇਡ ਯੂਰੀਆ ਦੀ ਸਪਲਾਈ ਦੇ ਮਾਮਲੇ ਵਿੱਚ 7 ਅਧਿਕਾਰੀਆਂ ਨੂੰ ਚਾਰਜਸ਼ੀਟ ਜਾਰੀ ਕੀਤੀ ਹੈ, ਜਦਕਿ ਇੱਕ ਹੋਰ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਹਿਕਾਰਤਾ ਵਿਭਾਗ ਨੇ ਸਬੰਧਤ ਮਾਮਲੇ 'ਚ ਤੁਰੰਤ ਵਿਆਪਕ ਤੇ ਸਮਾਬੱਧ ਕਾਰਵਾਈ ਕੀਤੀ। ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪ੍ਰਸ਼ਾਸਕੀ ਸਕੱਤਰ ਸਹਿਕਾਰਤਾ ਵਿਭਾਗ ਦੇ ਨੇ ਮਾਰਕਫੈਡ ਅਤੇ ਮਿਲਕਫੈਡ ਦੇ ਪ੍ਰਬੰਧਕੀ ਨਿਦੇਸ਼ਕ ਨੂੰ ਤੁਰੰਤ ਤੱਥ ਖੋਜ, ਜਾਂਚ, ਵਿਟਣ, ਅਣਗੇਲੀ ਲਈ ਜ਼ਿੰਮੇਵਾਰੀ ਤੈਅ ਕਰਨ ਤੇ ਬਿਨਾਂ ਕਿਸੇ ਦੇਰੀ ਦੀ ਕਾਰਵਾਈ ਰਿਪੋਰਟਾਂ ਸੌਂਪਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਟੈਕਨੀਕਲ ਗ੍ਰੇਡ ਯੂਰੀਆ ਦੀ ਖਰੀਦ ਲਈ ਜ਼ਿੰਮੇਵਾਰ ਜਨਰਲ ਮੈਨੇਜਰ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ਼ 25 ਜੂਨ ਨੂੰ ਸਖ਼ਤ ਸਜ਼ਾ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਹਨਾਂ ਤੇ ਤੁਰੰਤ ਕਾਰਵਾਈ ਕਰਦਿਆਂ ਮਿਲਕਫੈਡ ਨੇ ਖੰਨਾ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ, ਮੈਨੇਜਰ ਤੇ ਕੁਆਲਿਟੀ ਇੰਚਾਰਜ, ਡਿਪਟੀ ਮੈਨੇਜਰ ਇੰਚਾਰਜ ਤੇ ਸਹਾਇਕ ਖਰੀਦ ਇੰਚਾਰਜ ਖਿਲਾਫ਼ ਚਾਰਜਸ਼ੀਟ ਜਾਰੀ ਕੀਤੀ। ਸਬੰਧਤ ਸੀਨੀਅਰ ਸਹਾਇਕ ਦਾ ਪ੍ਰਸ਼ਾਸਕੀ ਹਿੱਤ ਵਿੱਚ ਤਬਾਦਲਾ ਵੀ ਕਰ ਦਿੱਤਾ ਗਿਆ। ਸਬੰਧਤ ਅਧਿਕਾਰੀਆਂ ਤੋਂ ਮਿਲਣ ਵਾਲੀਆਂ ਰਿਪੋਰਟਾਂ ਦੇ ਆਧਾਰ ਤੇ ਕਾਨੂੰਨ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਜਲੰਧਰ ਜ਼ਿਲ੍ਹੇ ਵਿੱਚ ਬੂਥ ਲੈਵਲ ਅਫਸਰਾਂ ਵੱਲੋਂ ਘਰ ਘਰ ਸਰਵੇਖਣ ਕੀਤਾ ਜਾ ਰਿਹਾ। ਇਸੇ ਤਹਿਤ BLS ਵੱਲੋਂ ਵੋਟਰਾਂ ਨੂੰ ਆਪਣੇ ਵੇਰਵਿਆਂ ਦੀ ਤਸਦੀਕ ਤੇ ਲੋੜੀਂਦੀ ਜਾਣਕਾਰੀ ਭਰਨ ਲਈ ਗਣਨਾ ਫਾਰਮ ਮੁਹੱਈਆ ਕਰਵਾਏ ਜਾ ਰਹੇ ਨੇ। ਇਸੇ ਤਹਿਤ ਕੱਲ੍ਹ ਰਾਜ ਸਭਾ ਦੇ ਉੱਘੇ ਮੈਂਬਰ ਤੇ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਸਬੰਧਤ BLOs ਵੱਲੋਂ ਫਾਰਮ ਸੌਂਪਿਆ ਗਿਆ। ਜ਼ਿਕਰਯੋਗ ਹੈ ਕਿ ਘਰ ਘਰ ਸਰਵੇਖਣ ਦੀ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ। 1 ਅਕਤੂਬਰ ਨੂੰ ਅੰਤਮ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ ਹੋਵੇਗੀ। ਗੁਰਦਾਸਪੁਰ ਵਿੱਚ ਰਾਵੀ ਦਰਿਆ ਵਿੱਚ ਅਚਾਨਕ ਪਿੱਛੋਂ ਪਾਣੀ ਛੱਡੇ ਜਾਣ ਕਾਰਨ ਬੀਤੇ ਕੱਲ੍ਹ ਮਕੌੜਾ ਪੱਤਣ ਵਿਖੇ ਪਲਟੂਨ ਪੁਲ ਦਾ ਅੱਧਾ ਹਿੱਸਾ ਤੇਜ਼ ਪਾਣੀ ਦੇ ਵਹਾਅ 'ਚ ਰੁੜ ਗਿਆ। ਇਸ ਕਾਰਨ ਦਰਿਆ ਪਾਰ ਵਾਸਤੇ 6 ਤੋਂ ਵੱਧ ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਪੂਰੀ ਤਰ੍ਹਾਂ ਬੰਦ ਹੋ ਗਿਆ। ਜ਼ਰੂਰੀ ਕੰਮ ਲਈ ਇਸ ਰਸਤੇ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਬਹੁਤੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕਾਂ ਨੇ ਦੱਸਿਆ ਕਿ ਬਿਨਾਂ ਕਿਸੇ ਸੂਚਨਾ ਦੇ ਪਾਣੀ ਛੱਡਣ ਕਾਰਨ ਦਰਿਆ 'ਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ, ਜਿਸ ਨਾਲ ਪੁਲ ਦਾ ਹਿੱਸਾ ਪਾਣੀ ਵਿੱਚ ਰੁੜ ਗਿਆ। ਇਸ ਕਾਰਨ ਵਾਹਨਾਂ ਦੀ ਆਵਾਜਾਈ ਤਾਂ ਪਹਿਲਾਂ ਹੀ ਰੁਕ ਗਈ ਸੀ, ਹੁਣ ਪੈਦਲ ਲੰਘਣਾ ਵੀ ਸੰਭਵ ਨਹੀਂ ਰਿਹਾ। ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਹਾਕੀ ਪ੍ਰੋ ਲੀਗ ਦੇ ਰਿਵਰਸ ਮੈਚ ਵਿੱਚ ਪੈਨਲਟੀ ਸ਼ੂਟਆਊਟ ਵਿੱਚ ਇੰਗਲੈਂਡ ਨੂੰ 3-2 ਨਾਲ ਹਰਾਇਆ। ਨਿਯਮਿਤ ਸਮੇਂ ਦੇ ਅਖੀਰ ਤੱਕ ਦੋਵੇਂ ਟੀਮਾਂ 0-0 ਨਾਲ ਬਰਾਬਰ ਸਨ। ਭਾਰਤ ਦੇ ਅਭਿਸ਼ੇਕ ਸ਼ਿਲਾਨੰਦ ਅਤੇ ਹਾਰਦਿਕ ਸਿੰਘ ਨੇ ਪੈਨਲਟੀ ਸ਼ੂਟਆਊਟ ਵਿੱਚ ਗੋਲ ਕੀਤੇ। ਡਿਫੈਂਡਰ ਸੰਜੇ ਨੂੰ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਵਾਸਤੇ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
2: ਤੁਸੀਂ ਸੁਣ ਰਹੇ ਸੀ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 100.2 MHz ਸੀ। ਅਸੀਂ

ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਪ੍ਰੋਗਰਾਮ ਚੱਲ ਰਿਹਾ ਨਗਮੇ।

ਪ੍ਰੋਗਰਾਮ ਨਗਮੇ ਦੇ ਵਿੱਚ ਸਾਡੇ ਸਰੋਤਿਆਂ ਦੇ ਜਿਹੜੇ ਹੈਗੇ ਆ ਜੀ ਖਤ ਅਤੇ ਖਤਾਂ ਦੇ ਵਿੱਚੋਂ ਗੱਲ ਕਰੀਏ ਤਾਂ ਖਤ ਸਾਨੂੰ ਲਿਖ ਕੇ ਭੇਜਿਆ ਹੈਗਾ ਬਕਸਰ ਬਿਹਾਰ ਤੋਂ ਸ਼ਰਫੂਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ, ਅਸਲਮ ਅੰਸਾਰੀ, ਅਕਰਮ ਅੰਸਾਰੀ ਅਤੇ ਅਲਤਾਫ ਅੰਸਾਰੀ ਨੇ। ਡੁਮਰਾਮ ਬਿਹਾਰ ਤੋਂ ਹੀ ਲਿਖਦੇ ਨੇ ਡਾਕਟਰ ਡਬਲੂ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ ਦੇ ਨਾਲ ਹੀ ਬਣੇ ਹੋਏ ਨੇ ਸਾਰਿਮਪੁਰ ਬਕਸਰ ਤੋਂ ਹੀ। ਸਾਡੇ ਨਾਲ ਰਾਜ ਐਸ ਜੀ ਅੰਸਾਰੀ, ਮਹਿਤਾਬ ਅੰਸਾਰੀ। ਅਤੇ ਪ੍ਰੋਗਰਾਮ ਦੇ ਵਿੱਚ ਅਗਲਾ ਜੋ ਖਤ ਅਸੀਂ ਸ਼ਾਮਿਲ ਕਰਨ ਜਾ ਰਹੇ ਹਾਂ ਜੀ, ਇਹ ਲਿਖਣ ਵਾਲੇ ਨੇ ਬੰਸੀ ਲਾਲ ਸੰਧੂ, ਪਿੰਡ ਤੇਜਾ ਮੋੜੀ ਅੰਬਾਲਾ ਤੋਂ, ਚੱਕਲਾ ਬਾਜ਼ਾਰ ਸਮਾਨਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦੀਲ, ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ ਬਣੇ ਹੋਏ ਆ ਸਾਡੇ ਨਾਲ। ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ ਅਤੇ ਜੰਨਤ ਕਾਠਪਾਲ ਅਤੇ ਨਾਲ ਹੀ ਅਰਮਾਨ ਕਾਠਪਾਲ ਜਿਹੜੇ ਹੈਗੇ ਆ ਅਸੀਂ ਇਸ ਪ੍ਰੋਗਰਾਮ ਦੇ ਵਿੱਚੋਂ ਸਾਡੇ ਨਾਲ ਬਣੇ ਹੋਏ ਨੇ। ਤਾਂ ਸੁਣਦੇ ਹਾਂ ਇਹਨਾਂ ਸਾਰੇ ਹੀ ਸਰੋਤਿਆਂ ਦੀ ਫਰਮਾਇਸ਼ ਦੇ ਉੱਪਰ ਫਿਲਮ ਕਾਲੀਆ ਦਾ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਨਗਮੇ ਅਤੇ ਨਗਮੇ ਦੇ ਵਿੱਚ ਸਾਡੇ ਨਾਲ ਖਤਾਂ ਦੇ ਜ਼ਰੀਏ ਜਿਹੜੇ ਸਰੋਤੇ ਅੱਜ ਜੁੜੇ ਹੋਏ ਆ ਜੀ, ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਨਾਲ ਹੀ ਕੀ ਐਸ ਮਾਨ, ਗਾਓਂ ਕੈਰੋ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਬਣੇ ਹੋਏ ਨੇ, ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਤ ਅਤੇ ਇਹਨਾਂ ਦਾ ਪੋਤਰਾ ਗੁਰਸ਼ਬਦ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਿਹੜੇ ਹੈਗੇ ਆ ਜੀ ਸਰੋਤੇ ਜੁੜੇ ਹੋਏ ਨੇ, ਮੁੱਲਾਪੁਰ ਦਾਖਾ ਮੰਡੀ ਤੋਂ ਸਾਡੇ ਨਾਲ ਬਣੇ ਹੋਏ ਨੇ ਸੀਮਾ ਜੈਨ, ਸਾਰਿਕਾ ਜੈਨ, ਅਰਿਹੰਤ, ਸੁਰਭੀ, ਬਨੀਤਾ, ਰਾਜਾ, ਰਾਜੇਸ਼ ਜੈਨ, ਅਰੁਣਾ, ਦੀਪਕ, ਗੌਤਮ ਅਤੇ ਬਿੱਟੂ ਜੈਨ। ਅਤਾਪੁਰ ਕਲੋਨੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਸਾਡੇ ਨਾਲ ਬਣੇ ਹੋਏ ਨੇ। ਤਾਂ ਇਹਨਾਂ ਸਾਰੇ ਸਰੋਤਿਆਂ ਦੀ ਫਰਮਾਇਸ਼ 'ਤੇ ਸੁਣਦੀ ਹਾਂ ਫਿਲਮ ਸਾਗਰ ਵਿੱਚੋਂ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਹੈ ਨਗਮੀ ਬੈਂ ਬਣੀ ਹੋਈ ਹੈ ਤੁਹਾਡੇ ਨਾਲ ਮਨਦੀਪ ਮਸੌਨ ਅਤੇ ਅਗਲਾ ਜੋ ਗੀਤ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਫਿਲਮ ਹੀਰ ਰਾਂਝਾ ਦੇ ਵਿੱਚੋਂ ਅਤੇ ਇਸ ਗੀਤ ਦੀ ਫਰਮਾਇਸ਼ ਕਰਨ ਵਾਲੇ ਸਾਡੇ ਸਰੋਤੇ ਹੈਗੇ ਜੀ ਪਿੰਡ ਬਾਲਦ ਖੁਰਦ ਭਵਾਨੀਗੜ੍ਹ ਨੇੜੇ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਤੋਂ ਬਣੀ ਹੋਈ ਹੈ ਸਾਡੇ ਨਾਲ ਅਸ਼ਵਨੀ ਗਰਗ ਵਿਨੋਦ ਗਰਗ ਪ੍ਰਿਯੰਕਾ ਗਰਗ ਪਿੰਡ ਖਾਨੇ ਗਿੱਟਾ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਧਰ ਜਸਵਿੰਦਰ ਕੌਰ ਕਰਨ ਪ੍ਰਤਾਪ ਸਿੰਘ ਤਰਨਵੀਰ ਸਿੰਘ ਮਨਰੀਤ ਕੌਰ ਮੁਕਤਸਰ ਤੋਂ ਬਣੇ ਹੋਏ ਹੈ ਜੀ ਸਾਡੇ ਨਾਲ ਬਾਬੂ ਸਿੰਘ ਧੀਮਾਨ ਬਲਜਿੰਦਰ ਕੌਰ ਧੀਮਾਨ ਰਵਨੀਤ ਅਤੇ ਨੀਸ਼ੂ ਅਤੇ ਨਾਲ ਹੀ ਜਗਦੀਪ ਕੌਰ ਪਰਨੀਤ ਕੌਰ ਮਨਜੀਤ ਕੌਰ ਬਣੇ ਹੋਏ ਨੇ ਪਿੰਡ ਡਕਾਲਾ ਜ਼ਿਲ੍ਹਾ ਪਟਿਆਲਾ ਤੋਂ ਭੁਪਿੰਦਰ ਕੌਰ ਸੈਣੀ ਦਰਸ਼ਨ ਸਿੰਘ ਸੈਣੀ ਵੱਡੀਆਂ ਜਾਲਾਂ ਤੋਂ ਸਾਡੇ ਨਾਲ ਜਿਹੜੇ ਹੈਗੇ ਆ ਜੀ ਜੁੜੇ ਹੋਏ ਨੇ ਤਾਂ ਸੁਣਦਿਆਂ ਇਹਨਾਂ ਸਾਰੇ ਹੀ ਸਰੋਤਿਆਂ ਦੀ ਪਸੰਦ ਦੇ ਉੱਪਰ ਫਿਲਮ ਹੀਰ ਰਾਂਝਾ ਦਾ ਇਹ ਗੀਤ

ਪ੍ਰੋਗਰਾਮ ਚੱਲ ਰਿਹਾ ਨਗਮੀ ਅਤੇ ਨਗਮੀ ਦੇ ਵਿੱਚ ਜਿਹੜੇ ਸਾਡੇ ਖੱਤ ਹੈਗੇ ਆ ਜੀ ਸਰੋਤਿਆਂ ਦੇ ਭੇਜੇ ਹੋਏ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਣ ਵਾਲੇ ਨੇ ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਇੰਦਰ ਸਿੰਘ ਚੇਅਰਮੈਨ ਪੋਤਾ ਗੁਰਸ਼ਬਦ ਸਿੰਘ ਅਤੇ ਸਾਰਾ ਬਰਾੜ ਪਰਿਵਾਰ ਬਣੇ ਹੋਏ ਹੈ ਸਾਡੇ ਨਾਲ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੀਤਾ ਦੇਵੀ, ਕਵਿਤਾ, ਸਰਬਜੀਤ ਕੌਰ ਸੰਧੂ, ਦਿਆਲੋ, ਲਾਜੋ, ਗੁਰਮੇਲੋ, ਸੁਖਵਿੰਦਰ ਕੌਰ ਛਿੰਦਰੋ, ਰਾਜਵਾਲਾ ਅਤੇ ਸਾਰਾ ਸੰਧੂ ਪਰਿਵਾਰ ਜਿਹੜਾ ਹੈਗਾ ਜੀ, ਇਹਨਾਂ ਨੇ ਇਹ ਲਿਖ ਕੇ ਭੇਜਿਆ ਸਾਨੂੰ ਪਿੰਡ ਤੇਜਾ ਮੋੜੀ ਅੰਬਾਲਾ ਤੋਂ। ਅਤੇ ਨਾਲ ਹੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ ਜਿਹੜੇ ਹੈਗੇ ਆ ਉਹ ਬਣੇ ਹੋਏ ਆ ਸਾਡੇ ਨਾਲ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਅਤੇ ਨਾਲ ਹੀ ਤਾਜ਼ ਮੁਹੰਮਦ ਅੰਸਾਰੀ, ਗੁਲਾਬ ਸਾਬਿਰ ਰਾਹੀ, ਮਹਿਰਾਜ ਜਹਾਂ ਜਿਹੜੇ ਹੈਗੇ ਆ ਜੀ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ ਸਾਨੂੰ ਲਿਖ ਕੇ ਭੇਜਦੇ ਨੇ। ਸੁਣਦੇ ਹਾਂ ਸਾਰੇ ਹੀ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਦੇ ਉੱਪਰ ਏਅਰ ਲਿਫਟ ਦੇ ਵਿੱਚੋਂ ਇਹ ਗੀਤ।

0: ਇਸ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ ਅੱਜ ਦਾ ਪ੍ਰੋਗਰਾਮ ਨਗਮੀ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। FM ਬੈਂਡ 100.2 MHz ਤੇ ਸੀ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਠੀਕ 1:40 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:50 ਤੇ ਉਰਦੂ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸੁਣੋਗੇ।
1: ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੈਸ਼ਲਸ ਤੇ ਭਾਰਤ ਇੱਕ ਅਜਿਹੀ ਦੁਨੀਆ ਲਈ ਯਤਨਸ਼ੀਲ ਨੇ ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਹੋਏ ਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹੋਣ। ਸ੍ਰੀ ਮੋਦੀ ਸੈਸ਼ਲਸ ਦੇ 3 ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ ਅਤੇ ਸੁਪਰੀਮ ਕੋਰਟ ਨੇ ਅਯੋਧਿਆ ਵਿੱਚ ਸ੍ਰੀ ਰਾਮ ਜਨਮ ਭੂਮੀ ਮੰਦਰ ਦੇ ਦਾਨ ਵਿੱਚ

0: ਲਿਖਿਤ ਵਿੱਤੀ ਬੇਨੇਮੀਆਂ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਫਰੀਕੀ ਦੇਸ਼ ਸੈਸਲਸ ਤੇ ਆਪਣੇ ਦੌਰੇ ਦੇ ਤੀਜੇ ਦਿਨ ਵਿਕਟੋਰੀਆ ਦੇ ਨਵ ਸ਼ਕਤੀ ਵਿਨਯਨਗਰ ਮੰਦਰ ਦਾ ਦੌਰਾ ਕੀਤਾ ਅਤੇ ਪੂਜਾ ਅਰਚਨਾ ਕੀਤੀ। ਉਨ੍ਹਾਂ ਨੇ ਉੱਥੇ ਭਾਰਤੀ ਪ੍ਰਵਾਸੀਆਂ ਨਾਲ ਵੀ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਪੀਸ ਪਾਰਕ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਤੇ ਫੁੱਲਾਂ ਨਾਲ ਸ਼ਰਧਾਂਜਲੀ ਵੀ ਭੇਂਟ ਕੀਤੀ। ਸ੍ਰੀ ਮੋਦੀ ਸੈਸ਼ਲਸ ਦੇ ਤਿੰਨ ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਕੱਲ੍ਹ ਪ੍ਰਧਾਨ ਮੰਤਰੀ ਮੋਦੀ ਨੇ ਸੈਸ਼ਲਸ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮੌਕੇ ਸੈਸ਼ਲਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਸ੍ਰੀ ਮੋਦੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੂੰ ਵਾਤਾਵਰਣ ਸੁਰੱਖਿਆ ਅਤੇ ਨਿਰੰਤਰ ਵਿਕਾਸ ਵਿੱਚ ਉਨ੍ਹਾਂ ਦੀ ਅਗਵਾਈ ਲਈ ਸੈਸ਼ਲਸ ਦੇ ਸਰਵਉੱਚ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਉਹ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਨੇ। ਉਨ੍ਹਾਂ ਸੈਸ਼ਲਸ ਦੀ ਨੈਸ਼ਨਲ ਅਸੈਂਬਲੀ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੈਸ਼ਲਸ ਅਤੇ ਭਾਰਤ ਦੋਵੇਂ ਇੱਕ ਅਜਿਹੀ ਦੁਨੀਆ ਲਈ ਯਤਨਸ਼ੀਲ ਨੇ ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹੋਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਨੀਆ ਦੇ ਵੱਖ ਵੱਖ ਸੱਭਿਆਚਾਰਾਂ ਦਾ ਸਤਿਕਾਰ ਕਰਨ ਦੀ ਅਹਿਮੀਅਤ ਤੇ ਜ਼ੋਰ ਦਿੱਤਾ ਹੈ। ਸੋਸ਼ਲ ਮੀਡੀਆ ਤੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਵੱਖ ਵੱਖ ਸੱਭਿਆਚਾਰਾਂ ਦਾ ਸਤਿਕਾਰ ਕਰਨ ਨਾਲ ਲੋਕਾਂ ਵਿੱਚ ਵਿਸ਼ਵਾਸ ਅਤੇ ਸਹਿਯੋਗ ਵੱਧਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਆਪਸੀ ਸਮਝ ਅਤੇ ਭਾਈਚਾਰੇ ਨੂੰ ਵੀ ਉਤਸ਼ਾਹਿਤ ਕਰਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਸ ਮੌਕੇ ਤੇ ਰਾਸ਼ਟਰਪਤੀ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਬਲਾਂ ਦੇ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਹ ਪੁਰਸਕਾਰ ਉਨ੍ਹਾਂ ਸੈਨਿਕਾਂ ਨੂੰ ਦਿੱਤੇ ਜਾਂਦੇ ਨੇ ਜੋ ਅਸਾਧਾਰਨ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਨੇ। ਇਹ ਸਨਮਾਨ ਦਹਿਸ਼ਤਗਰਦੀ, ਬਗਾਵਤ ਅਤੇ ਸਰਹੱਦੀ ਇਲਾਕਿਆਂ ਵਿੱਚ ਚੁਣੌਤੀਆਂ ਵਿਰੁੱਧ ਦੇਸ਼ ਦੀ ਨਿਰੰਤਰ ਲੜਾਈ ਨੂੰ ਵੀ ਦਰਸਾਉਂਦੇ ਨੇ। ਇਹ ਹਵਾਬਾਜ਼ੀ, ਸਮੁੰਦਰੀ ਕਾਰਜਾਂ ਅਤੇ ਮਾਨਵਤਾਵਾਦੀ ਮਿਸ਼ਨਾਂ ਵਿੱਚ ਦਿਖਾਈ ਗਈ ਬੇਮਿਸਾਲ ਬਹਾਦਰੀ ਨੂੰ ਵੀ ਮਾਨਤਾ ਦਿੰਦੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਸ ਮਹੀਨੇ ਦੀ 8 ਤਰੀਕ ਨੂੰ ਰਾਸ਼ਟਰਪਤੀ ਭਵਨ ਵਿਖੇ ਸਨਮਾਨ ਸਮਾਰੋਹ ਦੇ ਪਹਿਲੇ ਪੜਾਅ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਸਨ। ਕਾਂਗਰਸ ਪ੍ਰਧਾਨ ਮਲਲਿਕਾਰਜੁਨ ਖੜਗੇ ਨੇ ਅੱਜ ਨਵੀਂ ਦਿੱਲੀ 'ਚ ਸੰਸਦ ਭਵਨ ਵਿਖੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ CP ਰਾਧਾ ਕ੍ਰਿਸ਼ਨਨ ਨੇ ਕਰਨਾਟਕ ਤੋਂ ਉੱਚ ਸਦਨ ਲਈ ਦੁਬਾਰਾ ਚੁਣੇ ਗਏ ਸ੍ਰੀ ਖੜਗੇ ਨੂੰ ਸਹੁੰ ਚੁਕਾਈ। ਇਸ ਮੌਕੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ, ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ, ਸੀਨੀਅਰ ਕਾਂਗਰਸ ਆਗੂ ਸੋਨੀਆ ਗਾਂਧੀ ਅਤੇ ਪ੍ਰਿੰਕਾ ਗਾਂਧੀ ਮੌਜੂਦ ਸਨ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਇਸ ਕੇਸ ਦੀ ਜਾਂਚ CBI ਕਰ ਰਹੀ ਹੈ। ਮੁਲਜ਼ਮਾਂ ਨੂੰ ਉਨ੍ਹਾਂ ਦੀ ਪਿਛਲੀ ਨਿਆਂਇਕ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਰਾਹੀਂ ਰਾਊਸ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ 15 ਜੂਨ ਨੂੰ ਰਾਊਸ ਐਵੇਨਿਊ ਅਦਾਲਤ ਨੇ ਅੱਜ ਤੱਕ 10 ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਦਿੱਤੀ ਸੀ। CBI ਨੇ ਹੁਣ ਤੱਕ ਇਸ ਮਾਮਲੇ ਵਿੱਚ 13 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਪ੍ਰੀਖਿਆ ਤੋਂ ਪਹਿਲਾਂ ਨੀਟ UG ਪ੍ਰਸ਼ਨ ਪੱਤਰ ਹਾਸਲ ਕਰਨ ਅਤੇ ਵੰਡਣ ਵਿੱਚ ਸ਼ਾਮਲ ਇੱਕ ਕਥਿਤ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਮਹਾਰਾਸ਼ਟਰ 'ਚ ਅਧਿਆਪਕ ਯੋਗਤਾ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 3 ਮੁਲਜ਼ਮਾਂ ਨੂੰ ਭਿਵੰਡੀ ਸੈਸ਼ਨਸ ਅਦਾਲਤ ਨੇ 6 ਜੁਲਾਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਮਾਮਲਾ ਕਈ ਰਾਜਾਂ ਵਿੱਚ ਫੈਲੇ ਇੱਕ ਪ੍ਰੀਖਿਆ ਮਾਫੀਆ ਨਾਲ ਜੁੜਿਆ ਹੋ ਸਕਦਾ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਨੈੱਟਵਰਕ ਦਾ ਪਤਾ ਲਾਇਆ ਜਾ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਨਿਊਜ਼ ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ। ਇਹ ਵਿਵਸਥਾ ਜਨ ਵਿਸ਼ਵਾਸ ਐਕਟ 2026 ਰਾਹੀਂ ਲਾਗੂ ਕੀਤੀ ਗਈ ਹੈ। ਇਸ ਤਹਿਤ ਪਹਿਲੀ ਵਾਰ ਨਿਰਧਾਰਿਤ ਪ੍ਰਕਿਰਿਆਤਮਕ ਜਾਂ ਨੇਮਬੱਧ ਉਲੰਘਣਾ ਕਰਨ ਵਾਲੇ ਕਾਰੋਬਾਰੀਆਂ ਨੂੰ ਉਨ੍ਹਾਂ ਵਿਰੁੱਧ ਸਜ਼ਾਯੋਗ ਕਾਰਵਾਈ ਕਰਨ ਤੋਂ ਪਹਿਲਾਂ ਆਪਣੀ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਜਾਏਗਾ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਇਸ ਸੁਧਾਰ ਦਾ ਉਦੇਸ਼ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਵਧਾਉਣਾ, ਸਵੈ ਇੱਛਤ ਪਾਲਣਾ ਨੂੰ ਉਤਸ਼ਾਹਿਤ ਕਰਨਾ, ਬੇਲੋੜੀ ਮੁਕੱਦਮੇਬਾਜ਼ੀ ਨੂੰ ਘਟਾਉਣਾ ਅਤੇ ਵਿਸ਼ਵਾਸ ਅਧਾਰਿਤ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਮੰਤਰਾਲੇ ਨੇ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਕਾਨੂੰਨੀ ਨਾਪਤੋਲ ਅਧਿਕਾਰੀ ਸਬੰਧਤ ਸੰਸਥਾ ਨੂੰ ਇੱਕ ਸੁਧਾਰ ਨੋਟਿਸ ਜਾਰੀ ਕਰੇਗਾ, ਜਿਸ ਨਾਲ ਉਸ ਨੂੰ ਕਮੀਆਂ ਦੂਰ ਕਰਨ ਲਈ ਵਾਜਬ ਸਮਾਂ ਮਿਲੇਗਾ। ਜੇਕਰ ਨਿਰਧਾਰਿਤ ਸਮੇਂ ਦੇ ਅੰਦਰ ਸੁਧਾਰ ਕੀਤੇ ਜਾਂਦੇ ਨੇ ਤਾਂ ਦੰਡਾਤਮਕ ਅਤੇ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕਦਾ ਹੈ। ਹਾਲਾਂਕਿ ਵਾਰ ਵਾਰ ਉਲੰਘਣਾ, ਧੋਖਾਧੜੀ ਅਤੇ ਖਪਤਕਾਰਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਏਗੀ। ਸੁਪਰੀਮ ਕੋਰਟ ਨੇ ਅਯੋਧਿਆ 'ਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਦਾਨ ਵਿੱਚ ਕਥਿਤ ਵਿੱਤੀ ਬੇਨੇਮੀਆਂ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਅਤੇ ਫੋਰੈਂਸਿਕ ਆਡਿਟ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ MM ਸੁੰਦਰੇਸ਼ ਅਤੇ ਸ਼ੀਲ ਨਾਗੂ ਦੇ ਬੈਂਚ ਨੇ ਪਟੀਸ਼ਨ ਦੀ ਤੁਰੰਤ ਸੁਣਵਾਈ ਬਾਰੇ ਸਵਾਲ ਉਠਾਉਂਦਿਆਂ ਨਿਰਦੇਸ਼ ਦਿੱਤਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਦਾਲਤ ਦੁਬਾਰਾ ਖੋਲ੍ਹਣ 'ਤੇ ਇਸ ਨੂੰ ਸੂਚੀਬੱਧ ਕੀਤਾ ਜਾਏ। ਜੰਮੂ ਕਸ਼ਮੀਰ ਵਿੱਚ ਸ਼੍ਰੀ ਅਮਰਨਾਥ ਜੀ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਹੈ। ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ। ਆਕਾਸ਼ਵਾਣੀ ਦੇ ਜੰਮੂ ਵਾਲੇ ਪੱਤਰਕਾਰ ਅਨੁਸਾਰ ਯਾਤਰਾ ਦੀ ਅਧਿਕਾਰਤ ਸ਼ੁਰੂਆਤ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ, ਕਾਫਲਿਆਂ ਦੀ ਆਵਾਜਾਈ ਅਤੇ ਸਮੁੱਚੀ ਤਿਆਰੀ ਦੀ ਸਮੀਖਿਆ ਕੀਤੀ ਗਈ ਹੈ। ਦਿੱਲੀ ਵਿੱਚ ਵੋਟਰਾਂ ਨੂੰ ਘਰ ਘਰ ਜਾ ਕੇ ਵੋਟਰ ਗਣਨਾ ਫਾਰਮ ਵੰਡਣ ਦਾ ਕੰਮ ਕੱਲ੍ਹ ਤੋਂ ਸ਼ੁਰੂ ਹੋਏਗਾ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਅਸ਼ੋਕ ਕੁਮਾਰ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੂਥ ਲੈਵਲ ਅਧਿਕਾਰੀ BLO ਕੱਲ੍ਹ ਤੋਂ 29 ਜੁਲਾਈ ਤੱਕ ਘਰ ਘਰ ਜਾ ਕੇ ਵੋਟਰ ਗਣਨਾ ਫਾਰਮ ਵੰਡਣਗੇ ਅਤੇ ਯੋਗ ਵੋਟਰਾਂ ਤੋਂ ਭਰੀਆਂ ਹੋਈਆਂ ਅਰਜ਼ੀਆਂ ਇਕੱਠੀਆਂ ਕਰਨਗੇ।
1: ਜੋ ਹਮਾਰੇ ਲਈ ਡੇਟ ਹੈ ਹਾਊਸ ਟੂ ਹਾਊਸ, ਜਿਸ ਮੇਂ BLOs ਇੱਕ ਇੱਕ ਘਰ ਜਾ ਕਰ ਸਭੀ ਇਲੈਕਟਰਸ ਕੋ ਇਨੋਗਰੇਸ਼ਨ ਫਾਰਮ ਡਿਸਟ੍ਰੀਬਿਊਟ ਕਰੇਂਗੇ, ਉਹ 30 ਤਾਰੀਖ ਸੇ ਸ਼ੁਰੂ ਹੋ ਜਾਏਗੀ ਔਰ 29 ਜੁਲਾਈ ਤੱਕ ਫਾਰਮ ਵਾਪਸੀ ਕੀ ਵੀ ਡੇਟ ਹੈ। ਔਰ ਇਸਕੇ ਲਿਏ ਜੋ ਹਮਾਰੇ 13,033 ਬੂਥਸ ਹੈ ਉਹ ਸਭੀ ਪੇ BLOs ਅਪੋਇੰਟਡ ਹੈ, ਤੋ ਸਭੀ BLOs ਕੋ ਉਨਕੇ ਇਨੋਗਰੇਸ਼ਨ ਫਾਰਮ ਹਮਨੇ ਦੇ ਦੀਏ ਹੈ, ਜੋ ਕਿ ਕੱਲ੍ਹ ਸੁਬਹ ਸੇ ਆਪਣੀ ਕਾਰਵਾਈ ਸ਼ੁਰੂ ਕਰ ਦੇਂਗੇ। ਇਸਕੇ ਸਾਥ ਸਾਥ ਔਨਲਾਈਨ ਫਾਰਮ ਭਰਨੇ ਕੀ ਵੀ ਸੁਵਿਧਾ ਦੀ ਗਈ ਹੈ।
0: ਸ਼੍ਰੀ ਕੁਮਾਰ ਨੇ ਕਿਹਾ ਕਿ ਦਾਅਵੇ ਅਤੇ ਇਤਰਾਜ਼ 5 ਅਗਸਤ ਤੋਂ 4 ਸਤੰਬਰ ਤੱਕ ਦਾਇਰ ਕੀਤੇ ਜਾ ਸਕਦੇ ਨੇ। ਅੰਤਿਮ ਵੋਟਰ ਸੂਚੀ 7 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਅਸਾਮ ਦੇ ਦਿਮਾਸੀ ਜ਼ਿਲ੍ਹੇ ਵਿੱਚ ਹੜ੍ਹ ਦਾ ਖਤਰਾ ਵੱਧ ਗਿਆ ਹੈ। ਇਸ ਦਾ ਕਾਰਨ ਅਰੁਣਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਭਾਰੀ ਮੀਂਹ ਕਾਰਨ ਵੱਡੀ ਪੱਧਰ 'ਤੇ ਜ਼ਮੀਨ ਖਿਸਕਣ ਮਗਰੋਂ ਗਾਈ ਨਦੀ ਦੇ ਉੱਪਰੀ ਵਹਾਅ ਦਾ ਅਸਥਾਈ ਤੌਰ 'ਤੇ ਰੁਕ ਜਾਣਾ ਦੱਸਿਆ ਜਾ ਰਿਹਾ ਹੈ। ਦਿਮਾਜ਼ੀ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਜ਼ਰੂਰੀ ਜਨਤਕ ਸਲਾਹ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਕੱਠਾ ਹੋਇਆ ਪਾਣੀ ਹੇਠਾਂ ਵੱਲ ਛੱਡਿਆ ਜਾਂਦਾ ਹੈ ਤਾਂ ਅਚਾਨਕ ਹੜ੍ਹ ਆ ਸਕਦੇ ਨੇ। ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਕਾਨੂੰਨੀ ਮਾਮਲਿਆਂ, ਮੌਤ ਦੀ ਸਜ਼ਾ ਅਤੇ ਅਵਾਮੀ ਲੀਗ ਦੀਆਂ ਰਾਜਨੀਤਿਕ ਗਤੀਵਿਧੀਆਂ 'ਤੇ ਪਾਬੰਦੀ ਦੇ ਬਾਵਜੂਦ ਉਹ ਇਸ ਸਾਲ ਦੇ ਅੰਤ ਤੱਕ ਬੰਗਲਾਦੇਸ਼ ਵਾਪਸ ਜਾਣਗੇ। ਇੱਕ TV ਚੈਨਲ ਨਾਲ ਇੰਟਰਵਿਊ ਵਿੱਚ ਹਸੀਨਾ ਨੇ ਆਪਣੇ ਖਿਲਾਫ਼ ਮਾਮਲਿਆਂ ਨੂੰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਦੱਸਿਆ। ਉਨ੍ਹਾਂ ਇਲਜ਼ਾਮ ਲਾਇਆ ਕਿ ਮੌਜੂਦਾ ਸਰਕਾਰ ਦੇਸ਼ ਦੀ ਰਾਜਨੀਤੀ ਤੋਂ ਅਵਾਮੀ ਲੀਗ ਨੂੰ ਖਤਮ ਕਰਨ ਲਈ ਨਿਆਂਪਾਲਿਕਾ ਦੀ ਵਰਤੋਂ ਕਰ ਰਹੀ ਹੈ। ਸ਼ੇਖ ਹਸੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਬੰਗਲਾਦੇਸ਼ ਵਿੱਚ ਲੋਕਤੰਤਰ, ਕਾਨੂੰਨ ਦਾ ਰਾਜ ਅਤੇ ਘੱਟ ਗਿਣਤੀਆਂ ਦੇ ਅਧਿਕਾਰ ਹੋਰ ਕਮਜ਼ੋਰ ਹੋਏ ਨੇ, ਜਦੋਂ ਕਿ ਕੱਟੜਤਾ ਅਤੇ ਸਿਆਸੀ ਅਸਹਿਣਸ਼ੀਲਤਾ ਵਧੀ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੈਸ਼ਲਸ ਅਤੇ ਭਾਰਤ ਇੱਕ ਅਜਿਹੀ ਦੁਨੀਆ ਲਈ ਯਤਨਸ਼ੀਲ ਨੇ ਜਿੱਥੇ ਵਿਕਾਸ ਵਧੇਰੇ ਸਮਾਵੇਸ਼ੀ ਹੋਏ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹੋਣ। ਸ਼੍ਰੀ ਮੋਦੀ ਸੈਸ਼ਲਸ ਦੇ 3 ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਨੂੰ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ ਅਤੇ ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
2: آداب، یہ آکاشوانی ہے، خبروں کے ساتھ میں اسدullah۔ صدر جمہوریہ دروپدی مرمو آج شام نئی دلی میں راشٹرپتی بھون میں بہادری سے متعلق ایوارڈ پیش کریں گی۔ حکومت نے کاروبار میں سہولت پیدا کرنے کی غرض سے طریقہ کار کو بہتر بنانے سے متعلق ایک نوٹس متعارف کرایا ہے۔ سپریم کورٹ نے مفاد عامہ کی ایک عرضداشت پر فوری سماعت کرنے سے انکار کر دیا ہے، جس میں رام مندر عطیات کے کیس میں مبینہ مالی بے ضابطیوں کی چھان بین عدالت کی نگرانی میں کرانے کی درخواست کی گئی تھی۔ ہریانہ اور راجستھان نے آج امیت شاہ کی موجودگی میں جمنا کے پانی کی تقسیم سے متعلق ایک سمجھوتے پر دستخط کیے ہیں۔ دلی میں ووٹروں کی خصوصی جامع نظر ثانی مہم ایس آئی آر کے تحت ووٹروں کو الیکٹورل فارمز گھر گھر جا کر تقسیم کیے جانے کا عمل کل سے شروع ہوگا۔ بنگلہ دیش کی سابق وزیر اعظم شیخ حسینہ نے کہا ہے کہ وہ جان سے مارنے کی دھمکیوں کے باوجود اس سال کے آخر سے پہلے تک بنگلہ دیش واپس چلی جائیں گی۔ اور فیفا ورلڈ کپ میں لاس اینجلس میں کھیلے گئے پہلے ناک آؤٹ میچ میں کینیڈا نے جنوبی افریقہ کو 1-0 سے ہرا دیا۔ اب خبریں تفصیل سے۔ صدر جمہوریہ دروپدی مرمو آج نئی دلی میں راشٹرپتی بھون میں بہادری سے متعلق 2026 کی دفاع کی دوسری تقریب میں بہادری انعامات عطا کریں گی۔ وہ دفاعی افواج، مرکزی مسلح پولیس دستوں اور ریاست و مرکز کے زیر انتظام پولیس کے عملے کو بہادری کے انعامات شام 5 بجے عطا کریں گی۔ یہ انعامات مسلح دستوں، مرکزی پولیس فورسز اور دیگر حفاظتی ایجنسیوں کے عملے کے بہادری کے غیر معمولی کارناموں کو تسلیم کرتے ہوئے دیے جاتے ہیں۔ ان انعامات سے پورے جموں کشمیر، شمال مشرق اور ملک کی سرحدوں پر دہشت گردی، شورش پسندی اور مخاصمانہ دھمکیوں کی روک تھام کے لیے بھارت کی لگاتار جد و جہد کی عکاسی ہوتی ہے۔ نیز ایویشن، سمندری کارروائیوں اور انسانی ہمدردیوں والے مشنوں میں غیر معمولی حوصلے کے اقدامات اجاگر ہوتے ہیں۔ صدر مرمو نے اس سے پہلے اس تقریب کے پہلے مرحلے میں بھی بہادری انعامات عطا کیے تھے۔ یہ تقریب راشٹرپتی بھون میں اس ماہ کی 8 تاریخ کو منعقد کی گئی تھی۔ وزیر اعظم نریندر مودی نے سیشلز کے اپنے دورے کے تیسرے دن آج وکٹوریا میں نواسکتی ونے ناگر مندر کا دورہ کیا اور پوجا ارچنا کی۔ انہوں نے وہاں بھارت نژاد افراد سے ملاقات بھی کی۔ بعد میں وزیر اعظم نے پیس پارک میں واقع مہاتما گاندھی کے مجسمے پر گلہائے عقیدت نظر کیے۔ جناب مودی سیشلز کا اپنا 3 روزہ کامیاب دورہ مکمل کرنے کے بعد بھارت روانہ ہو گئے ہیں۔ کل وزیر اعظم مودی نے سیشلز کی آزادی کے 50 سال پورے ہونے کے موقع پر وہاں کے قومی دن کی تقریبات میں شرکت کی۔ جناب مودی نے اس تقریب میں اعزازی مہمان کے طور پر شرکت کی۔ اس طرح وہ بھارت کے پہلے وزیر اعظم ہیں جنہیں یہ اعزاز دیا گیا۔ پیش ہے ایک رپورٹ۔
3: اس پریڈ میں بھارتی بحریہ اور فوج کی ٹیموں پر مشتمل ایک مارچنگ دستے نے شرکت کی۔ اس کے علاوہ بھارت کے ایک بحری بینڈ نے بھی شرکت کی، جس سے بھارت اور سیشلز کے درمیان قریبی شراکت داری کا اظہار ہوتا ہے۔ خیر سگالی کے خصوصی جذبے کے طور پر آئی این ایس ترکش اور آئی این ایس اشتیاق کو پورٹ وکٹوریا پر لگن انداز کیا گیا، جس سے سیشلز کے ساتھ بھارت کی دیرینہ دوستی کا اندازہ ہوتا ہے۔ وزارت خارجہ کے مطابق بھارت اور سیشلز کے درمیان دیرینہ دوستی ہے، جس کی جڑیں مشترکہ تاریخی، ثقافتی اور عوام سے عوام کے درمیان رشتوں سے وابستہ ہیں۔ بھارتی بحر ہند خطے میں ایک اہم سمندری پڑوسی کے طور پر سیشلز کا مقام بھارت کے ویژن مہاساگر اور عالمی جنوب کے تئیں بھارت کے عہد میں خصوصی حیثیت کا حامل ہے۔ وزارت خارجہ نے بتایا کہ جناب مودی کے اس دورے سے دونوں ملکوں کے درمیان مضبوط اور پائیدار دوستی کا اعادہ ہوتا ہے اور مختلف شعبوں میں دو طرفہ تعلقات کو فروغ دینے میں دونوں ملکوں کے مشترکہ عہد کی بھی عکاسی ہوتی ہے۔ آشیش ابراہم کی رپورٹ کے ساتھ اردو خبروں کے لیے میں عبد المالک۔
2: وزیر اعظم نریندر مودی کو ماحولیاتی تحفظ اور پائیدار ترقی کے شعبے میں قیادت پر سیشلز کے اعلیٰ ترین ایوارڈ گارجین آف دا بلو ہوریزن سے بھی نوازا گیا۔ وزیر اعظم نے سیشلز کی قومی اسمبلی سے بھی خطاب کیا، جہاں انہوں نے اس بات پر زور دیا کہ سیشلز اور بھارت ایسی دنیا کے قیام کے خواہش مند ہیں جہاں ترقی کے فائدے سب کو حاصل ہوں اور جہاں بین الاقوامی اداروں میں عصر حاضر کے حقائق کی عکاسی ہوتی ہے۔ سپریم کورٹ نے آج مفاد عامہ میں دائر کی گئی اس درخواست پر فوری سماعت کرنے سے انکار کر دیا ہے، جس میں شری رام جنم بھومی تیرتھ چھیتر ٹرسٹ کی جانب سے چڑھاوا وصول کیے جانے میں مبینہ مالی بے ضابطیوں کی عدالت کی نگرانی میں تحقیقات اور فورنسک آڈٹ کرائے جانے کی درخواست کی گئی ہے۔ جسٹس ایم ایم سندریش اور جسٹس شیل ناگو کی ایک بینچ نے ہدایت دی ہے کہ اس درخواست کو اس فہرست میں شامل کیا جائے جس پر گرمی کی تعطیل کے بعد عدالت کے دوبارہ کھلنے کے بعد سنوائی ہوگی۔ مرکزی وزیر داخلہ امیت شاہ نے آج نئی دلی میں ہریانہ اور راجستھان کے درمیان پانی کی تقسیم سے متعلق ایک سمجھوتے پر دستخط کیے جانے کے بارے میں ایک میٹنگ کی صدارت کی۔ اس موقع پر جل شکتی کے مرکزی وزیر سی آر پاٹل، ہریانہ کے وزیر اعلیٰ نائب سنگھ سینی اور راجستھان کے وزیر اعلیٰ بھجن لال شرما بھی موجود تھے۔ तकरीब से खिताब करते हुए जनाब पाटिल ने कहा कि समझौते के तहत पानी को मानसून के दौरान हथनी कुंड बैराज से वेस्टर्न यमुना केनाल सिस्टम के तहत एक जेरे जमीन पाइप के जरिए सप्लाई किया जाएगा। उन्होंने कहा कि इससे चोरू, सिकर, झुंझुनू और राजस्थान के पानी की किल्लत वाले दूसरे खित्तों में पीने के पानी की जरूरतें पूरी होंगी। कौमी राजधानी दिल्ली में वोटरों को इलेक्टोरल इनुमरेशन फार्म तकसीम किए जाने का काम कल से शुरू होगा। दिल्ली के आला इंतखाबी अफसर अशोक कुमार ने आज नई दिल्ली में मीडिया को तफसील बताते हुए ये ऐलान किया। उन्होंने बताया कि बूथ लेवल ऑफिसर बीएलओज कल से अगले महीने की 29 तारीख तक घर घर जाकर इनुमरेशन फार्म तकसीम करेंगे और मजाज वोटरों से पुरकरवा कर वसूल करेंगे। जनाब कुमार ने बताया कि 5 अगस्त और 4 सितंबर के दरमियान दावे और इतराजात पेश किए जा सकते हैं। हतमी वोटर लिस्ट 7 अक्टूबर को शाये की जाएगी। उन्होंने बताया कि राय दहिंदगान इनुमरेशन फार्म www.voters.eci.gov.in पर भी ऑनलाइन पुर कर सकते हैं। आला इंतखाबी अफसर ने सभी मजाज राय दहिंदगान से जोर देकर कहा है कि वो बीएलओज के साथ तआवुन करें और मुकर्रर वक्त के अंदर अपने फॉर्म जमा कराएं। ये खबरें आकाशवाणी से नशरी की जा रही हैं। बांग्लादेश के साबिक वजीर आजम शेख हसीना ने कहा है कि वो इस साल के खत्म होने से पहले बांग्लादेश वापस जाएंगे। उन्होंने कहा कि अपने खिलाफ कानूनी कार्रवाइयों, सजाए मौत और अवामी लीग की सियासी सरगर्मियों पर पाबंदी आयद किए जाने के बावजूद वो ये कदम उठाएंगे। एक टीवी चैनल को इंटरव्यू में उन्होंने अपने खिलाफ मुकदमात को सियासी अगराज पर मबनी बताया और मौजूदा हुकाम पर इल्जाम लगाया कि बांग्लादेश के सियासी मंजरनामे से अवामी लीग का वजूद खत्म करने के लिए अदलिया का इस्तेमाल कर रहे हैं। हुकूमत ने जनविश्वास तरमीमी एक्ट 2026 के जरिए लीगल मेट्रोलॉजी एक्ट के तहत एक इम्प्रूवमेंट नोटिस तरीकेकार का आगाज किया है। नए निजाम में पहली बार जाब्तों की खिलाफ वर्जी करने वाले कारोबारियों को ये छूट दी गई है कि वो सजा की कार्रवाई शुरू किए जाने से पहले खामियों को दूर कर दें। सारिफिन के उमूर की वजारत ने कहा है कि इसका मकसद रजाकाराना तौर पर जाब्तों की पाबंदी करने और मुकदमात को कम करने की हौसला अफजाई करके कारोबार में आसानी को फरोग देना है। कांग्रेस के सदर मल्लिकार्जुन खड़गे ने आज नई दिल्ली में पार्लियामेंट में राज्यसभा के रुकन के तौर पर हलफ लिया। नायब सदर जमहूरिया और राज्यसभा के सदर नशी सीपी राधाकृष्णन ने जनाब खड़गे को हलफ दिलाया। अमेरिका और ईरान कतर की राजधानी दोहा में इस बात पर रजामंद हो गए हैं कि एक दूसरे के खिलाफ हमले रोक दिए जाएं और कल से बातचीत का सिलसिला दोबारा शुरू किया जाए। इस कदम का मकसद कई दिन से जारी इस फौजी कार्रवाई को रोकना है जिसकी वजह से जंगबंदी को खतरा लाहक हो गया था और आबनाए हुरमुज से मुतालिक तनाजे को हल करना है। फीफा आलमी कप के नॉकआउट मरहले में अमरीका के लॉस एंजल्स में खेले गए मुकाबले में कनेडा ने जनूबी अफ्रीका को 1-0 से शिकस्त दी। ये कनाडा की किसी फीफा आलमी कप के किसी नॉकआउट मुकाबले में सबसे पहली जीत है। कनाडा के खिलाड़ी स्टेफिनो स्टीक्यू ने इजाफी वक्त के दूसरे निस्प की दूसरी मिनट में फैसलाकुन गोल किया। फीफा आलमी कप 2026 के मेजबान मुल्कों से एक कनाडा ने आखिरी मिनटों में मजबूत दिफा का मुजाहरा किया। और अब आखिर में खास खबरें एक बार फिर। सदर जमहूरिया द्रौपदी मुर्मू आज शाम नई दिल्ली में राष्ट्रपति भवन में बहादुरी से मुतालिक अवार्ड पेश करेंगे। हुकूमत ने कारोबार में सहूलत पैदा करने की गर्ज से तरीकेकार को बेहतर बनाने से मुतालिक एक नोटिस मुतारिफ कराया है। सुप्रीम कोर्ट ने मफाद आम्मा की एक अर्जदाश्त पर फौरी समाअत करने से इनकार कर दिया जिसमें राम मंदिर अतियात के केस में मुबैना माली बेजाब्तियों की छानबीन अदालत की निगरानी में कराने की दरख्वास्त की गई थी। हरियाणा और राजस्थान ने आज अमित शाह की मौजूदगी में जमुना के पानी की तकसीम से मुतालिक एक समझौते पर दस्तखत किए हैं। दिल्ली में वोटरों की जामे नजरसानी मुहिम SIR के तहत वोटरों को इलेक्टोरल फॉर्म्स घर घर जाकर तकसीम किए जाने का अमल कल से शुरू होगा। बांग्लादेश के साबिक वजीर आजम शेख हसीना ने कहा है कि वो जान से मारने की धमकियों के बावजूद इस साल के आखिर से पहले तक बांग्लादेश लौट जाएंगे। और इसी के साथ खबरें खत्म हुई।
4: ਤੁਸੀਂ ਸੁਣ ਰਹੇ ਸੀ ਉਰਦੂ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 100.2 ਮੈਗਾਹਰਟਜ਼ ਸੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਐਪ ਨਿਊਜ਼ ਔਨ AIR ਦੀ ਦੁਨੀਆ ਭਰ ਵਿੱਚ ਕਿਤੇ ਵੀ ਸੁਣ ਸਕਦੇ ਹੋ। ਵੇਲਾ ਹੋ ਰਿਹਾ ਹੈ ਪ੍ਰੋਗਰਾਮ ਸਰਫਰੋਸ਼ ਦਾ।

ਪ੍ਰੋਗਰਾਮ ਸਰਫਰੋ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਦੀਪ ਮਸੌਨ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਯੁਵਿਨ ਨੋਟਿਆਲ ਦੀ ਆਵਾਜ਼ ਦੇ ਵਿੱਚ ਗਾਏ ਹੋਏ ਇਸ ਗੀਤ ਦੇ ਨਾਲ, ਫਿਲਮ ਬਾਗੀ 2 ਦੇ ਵਿੱਚੋਂ।

0: ਪ੍ਰੋਗਰਾਮ ਸੁਣੇ ਹੀ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਦੀਪ ਮਸੌਨ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਖਤਾਂ ਦੇ ਜਵਾਬ ਦੇਣ ਦੇ ਲਈ ਸਾਡੇ ਲਈ ਵਿੱਚ ਸਟੂਡੀਓ 'ਚ ਮੌਜੂਦ ਨੇ ਮਿਸਟਰ ਮੁਹੰਮਦ ਇਮਤਿਆਜ਼ੀ। ਇਮਤਿਆਜ਼ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਤਾਂ ਖਤਾਂ ਦਾ ਸਿਲਸਿਲਾ ਸਰ ਫਿਰ ਸ਼ੁਰੂ ਕਰੀਏ ਜੀ।
1: ਜੀ ਬਿਲਕੁਲ।
0: ਤਾਂ ਜਿਹੜੇ ਵਟਸਐਪ ਦੇ ਜ਼ਰੀਏ ਸਾਡੇ ਸਰੋਤਿਆਂ ਨੇ ਸਾਨੂੰ ਅੱਜ ਦੇ ਸੁਨੇਹੀ ਪ੍ਰੋਗਰਾਮ ਦੇ ਵਿੱਚ ਜੋ ਕੁਛ ਲਿਖ ਕੇ ਭੇਜਿਆ ਜੀ, ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਸੁਨੇਹਾ ਅਸੀਂ ਸ਼ਾਮਿਲ ਕਰਨ ਜਾ ਰਹੇ ਹਾਂ। ਲਿਖਣ ਵਾਲੇ ਨੇ ਸੁਖਵਿੰਦਰ ਸਿੰਘ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ। ਅਤੇ ਇਹਨਾਂ ਨੇ ਲਿਖਿਆ ਜੀ ਕਿ 5 ਸਾਲਾਂ ਵਾਲਾ ਪ੍ਰੋਗਰਾਮ ਸ਼ੁਰੂ ਕਰਨ ਲਈ ਤੁਹਾਡਾ ਧੰਨਵਾਦ। ਇਸ ਪ੍ਰੋਗਰਾਮ ਵਿੱਚ ਇਹ ਜਿਹੜੇ ਹੈਗੇ ਆ ਜਿੰਨੇ ਵੀ ਸਵਾਲ ਜਵਾਬ ਨੇ ਅਸੀਂ ਜੇਤੂ ਰਹੇ ਹਾਂ ਜੀ। ਕਹਿੰਦੇ ਹੁਣ ਤੱਕ 4 ਸਵਾਲਾਂ ਦੇ ਜਵਾਬ ਸਾਡੇ ਬਿਲਕੁਲ ਸਹੀ ਸੀ, ਅਤੇ ਹੋਰ ਕਿਸੇ ਨੇ ਕਹਿੰਦੇ ਜੀ ਕੋਈ ਜਵਾਬ ਨਹੀਂ ਭੇਜਿਆ। ਮੈਨੂੰ ਲੱਗਦਾ ਇਮਤਿਆਜ਼ ਸਰ ਤੁਸੀਂ ਸਮਝ ਹੀ ਗਏ ਕੀ ਕਹਿਣਾ ਚਾਹੁੰਦੇ ਆ।
1: ਜੀ ਬਹੁਤ ਮੁਬਾਰਕਾਂ ਜੀ ਤੁਹਾਨੂੰ, ਅਤੇ ਕਿਉਂਕਿ

0: ਪੰਜਵੇਂ ਸਵਾਲ ਜਿਹੜਾ ਹੈਗਾ ਉਸ ਦਾ ਜਵਾਬ ਕਹਿੰਦੇ ਜੀ ਅਸੀਂ ਨਹੀਂ ਦੇ ਸਕੇ
1: ਕੋਈ
0: ਤੇ
1: ਗੱਲ ਨਹੀਂ, ਅਤੇ ਅੱਗੇ ਨੂੰ ਸਿਲਸਿਲਾ ਜਾਰੀ ਰਹੇਗਾ ਕਿਉਂਕਿ ਵਿਗਯੁਰ ਦੇ ਵਿੱਚ ਸਾਡੇ ਕੋਲ ਪਹਿਲਾਂ ਟੀਮ ਹੈ ਜਿਹੜੀ ਉਹ ਹਾਲੇ ਪੂਰੀ ਪ੍ਰੈਕਟਿਵ ਨਹੀਂ ਸੀ।
0: ਤਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੁਹੰਮਦ ਇਮਤਿਆਜ਼ ਸਰ ਸਾਡੇ ਨਾਲ ਬਣੇ ਹੋਏ ਹੈ ਜੀ। ਤਾਂ ਇਮਤਿਆਜ਼ ਸਰ ਜਿਹੜਾ ਪਹਿਲਾ ਖਾਤਾ ਅਸੀਂ ਸ਼ਾਮਿਲ ਕਰਨ ਜਾ ਰਹੇ ਹਾਂ ਜੀ, ਸੁਖਵਿੰਦਰ ਸਿੰਘ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ, ਅਤੇ ਇਹਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਲਿਖਿਆ ਜੀ, ਕਹਿੰਦੇ ਜੀ 5 ਸਾਲਾਂ ਵਾਲਾ ਜਿਹੜਾ ਪ੍ਰੋਗਰਾਮ ਸ਼ੁਰੂ ਕਰਨ ਲਈ ਧੰਨਵਾਦ, ਅਤੇ ਇਸ ਪ੍ਰੋਗਰਾਮ ਵਿੱਚ ਇਹ ਜਿਹੜੇ ਸਵਾਲ ਹੈਗੇ ਉਸ ਵਿੱਚੋਂ ਅਸੀਂ 4 ਸਵਾਲਾਂ ਦੇ ਸਹੀ ਜਵਾਬ ਦਿੱਤੇ, ਅਤੇ ਹੋਰ ਕੋਈ ਵੀ ਜੇਤੂ ਨਹੀਂ ਰਿਹਾ
1: ਜੀ,
0: ਸੀਗਾ।
1: ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪਹਿਲਾਂ ਤਾਂ, ਅਤੇ ਕੋਈ ਗੱਲ ਨਹੀਂ ਜੇਕਰ ਤੁਸੀਂ 5ਵਾਂ ਸਵਾਲ ਦਾ ਜਵਾਬ ਨਹੀਂ ਦੇ ਸਕੇ ਤਾਂ ਉਡੀਕ ਕਰੋ ਕਿਉਂਕਿ ਸਿਲਸਿਲਾ ਜਾਰੀ ਰਹੇਗਾ। ਪਹਿਲਾਂ ਵਿਬਗਿਓਰ ਦੀ ਸਾਡੀ ਜਿਹੜੀ ਟੀਮ ਹੈ ਉਹ ਪੂਰੀ ਐਕਟਿਵ ਨਹੀਂ ਸੀ ਹੋਈ, ਅਸੀਂ ਸਾਡੇ ਜਿਹੜੇ ਨਵੇਂ ਕੰਪੀਅਰਸ ਨੇ ਵਿਬਗਿਓਰ ਦੇ ਉਹ ਹੁਣ ਆਏ ਨੇ, ਅਤੇ ਇਹ ਸਿਲਸਿਲਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ।
0: ਅਤੇ ਇਸ ਤੋਂ ਬਾਅਦ ਲਿਖਦੀ ਹੈ ਜੀ ਕਿ ਅਸੀਂ ਕਈ ਦਿਨਾਂ ਤੋਂ ਨੋਟ ਕਰ ਰਹੇ ਹਾਂ ਕਿ ਦੁਪਹਿਰ ਵਾਲਾ ਆਰਜੇ ਜਿਹੜਾ ਹੈਗਾ ਉਹ ਸਵੇਰ ਵਾਲਾ ਫੋਨ ਇਨ ਪ੍ਰੋਗਰਾਮ ਅਤੇ ਦੁਪਹਿਰ ਵਾਲਾ ਫੋਨ ਇਨ ਪ੍ਰੋਗਰਾਮ ਜਿਹੜੇ ਹੈਗੇ ਦੋਨੋਂ ਇੱਕੋ ਆਰਜੇ ਕਰ ਰਿਹਾ ਹੈ, ਜੋ ਕਿ ਕਹਿੰਦੇ ਜੀ ਚੰਗਾ ਨਹੀਂ ਲੱਗਦਾ। ਸਵੇਰ ਵਾਲੇ ਨੂੰ ਸਵੇਰ ਵਾਲਾ ਅਤੇ ਦੁਪਹਿਰ ਵਾਲੇ ਨੂੰ ਦੁਪਹਿਰ ਵਾਲਾ ਫੋਨ ਇਨ ਪ੍ਰੋਗਰਾਮ ਕਰਨਾ ਚਾਹੀਦਾ ਹੈਗਾ।
1: ਦੇਖੋ ਹਰ ਰੋਜ਼ ਆਰਜੇ ਚੇਂਜ ਹੁੰਦੇ ਨੇ, ਹਰ ਰੋਜ਼ ਜਿਹੜਾ ਅਲੱਗ ਆਰਜੇ ਪ੍ਰੋਗਰਾਮ ਕਰਦਾ, ਅਤੇ ਜਿਹੜਾ ਦੁਪਹਿਰ ਵਾਲਾ ਉਹ ਆ ਕੇ ਇੱਕ ਵਾਰੀ 10:30 ਵਜੇ ਵਾਲਾ ਪ੍ਰੋਗਰਾਮ ਕਰਦਾ, ਉਸ ਤੋਂ ਬਾਅਦ 11 ਵਜੇ ਵਾਲਾ ਪ੍ਰੋਗਰਾਮ ਜਿਹੜਾ ਸਵੇਰ ਵਾਲਾ ਆਰਜੇ ਕਰਦਾ,
0: ਜੀ
1: ਇਹ ਤਰਤੀਬ ਹੈ। ਪਰ ਕਈ ਵਾਰ ਕਿਸੇ ਕੰਮ ਦੀ ਕੰਪਲਸ਼ਨ ਦੀ ਵਜ੍ਹਾ ਕਰਕੇ, ਦਫ਼ਤਰ ਦੇ ਰੁਝੇਵਿਆਂ ਕਰਕੇ ਜਾਂ ਹੋਰ ਕਿਸੇ ਕਾਰਨ ਕਰਕੇ ਜਿਹੜਾ ਕਿ ਜ਼ਰੂਰੀ ਹੁੰਦਾ, ਉਸ ਕਰਕੇ ਜੇਕਰ ਕਦੇ ਇਸ ਤਰ੍ਹਾਂ ਵੀ ਹੋ ਜਾਂਦਾ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਦੁਪਹਿਰ ਵਾਲਾ ਆਰਜੇ 10:30 ਵਜੇ ਵਾਲਾ ਪ੍ਰੋਗਰਾਮ ਵੀ ਕਰ ਰਿਹਾ, 11 ਵਜੇ ਵਾਲਾ ਵੀ ਕਰ ਰਿਹਾ,
0: ਜੀ
1: ਜਾਂ ਫਿਰ ਸਵੇਰ ਵਾਲਾ ਜਿਹੜਾ ਦੋਵੇਂ ਪ੍ਰੋਗਰਾਮ ਕਰ ਰਿਹਾ, ਤਾਂ ਉਹ ਕੋਈ ਗੱਲ ਨਹੀਂ। ਬਾਕੀ ਜਿਹੜਾ ਅਸੀਂ ਜ਼ਰੂਰ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਘੱਟੋ ਘੱਟ ਹਰੇਕ ਸ਼ਿਫਟ ਦੇ ਵਿੱਚ ਇੱਕ ਫੋਨ ਇਨ ਪ੍ਰੋਗਰਾਮ ਜ਼ਰੂਰ ਹੋਵੇ।
0: ਅਤੇ ਨਾਲ ਹੀ ਲਿਖਦੇ ਆ ਜੀ, ਕਹਿੰਦੇ ਜੀ ਤੁਹਾਡੇ ਕੋਲ ਦੁਪਹਿਰ ਦੀ ਸਭਾ ਵਾਸਤੇ ਹਰ ਰੋਜ਼ ਜਿਹੜੀਆਂ ਹੈਗੀਆਂ ਫੀਮੇਲ ਐਂਕਰਸ, ਹੈ ਨਾ, ਇਹਨਾਂ ਨੇ ਔਰਤਾਂ ਆਰਜੀ ਲਿਖੀਆਂ ਹੋਈਆਂ, ਅਤੇ ਉਹੀ ਕਹਿੰਦੇ ਹੁੰਦੇ ਆ, ਅਤੇ ਇਹ ਸਿਲਸਿਲਾ ਕਹਿੰਦੇ ਜੀ ਬੜੀ ਦੇਰ ਤੋਂ ਚੱਲ ਰਿਹਾ, ਦੁਪਹਿਰ ਦੀ ਸਭਾ ਵਾਸਤੇ ਮਰਦ ਆਰਜੀ ਵੀ ਹੋਣੇ ਚਾਹੀਦੇ ਹਨ।
1: ਨਹੀਂ, ਉਹਦੇ ਵਿੱਚ
0: ਤਾਂ
1: ਇਹ
0: ਕਿ
1: ਹੈ ਜੀ ਕਿਉਂਕਿ ਦੁਪਹਿਰ ਦੀ ਸਭਾ ਦੇ ਜਿਹੜੇ ਮੁੱਖ ਪ੍ਰੋਗਰਾਮ ਨੇ ਨਾਰੀ ਲੋਕ ਹੈ, ਫੁਲਕਾਰੀ ਹੈ,
0: ਜੀ
1: ਇਹ ਮੁੱਖ ਤੌਰ 'ਤੇ ਔਰਤਾਂ ਦੇ ਨਾਲ ਸੰਬੰਧਿਤ ਪ੍ਰੋਗਰਾਮ ਨੇ, ਤਾਂ ਇਸ ਕਰਕੇ ਜਿਹੜਾ ਬੀਬੀਆਂ ਨੂੰ ਲਾਇਆ ਜਾਂਦਾ। ਬਾਕੀ ਕਦੇ ਕਦੇ ਜਿਹੜੇ ਪੁਰਸ਼ ਵੀ ਹੁੰਦੇ ਨੇ ਸਾਡੇ, ਉਹ ਜਿਹੇ ਆਰਜੇਸ ਵੀ ਹੁੰਦੇ ਨੇ ਜਿਹੜੇ ਕਿ ਫੁਲਕਾਰੀ ਪ੍ਰੋਗਰਾਮ ਵੀ ਕਰ ਲੈਂਦੇ ਨੇ, ਪਰ ਨਾਰੀ ਲੋਕ ਦੇ ਵਿੱਚ ਤਾਂ ਇਹ ਜ਼ਰੂਰੀ
0: ਜੀ
1: ਹੈ ਕਿ ਇੱਕ ਜਾਂ ਦੋ ਆਰਜੇਸ ਜੇਕਰ ਹੋਣ ਤਾਂ ਦੋਵੇਂ ਜਿਹੜਾ ਫੀਮੇਲ ਹੋਣੇ ਚਾਹੀਦੇ ਨੇ, ਤਾਂ ਇਸ ਕਰਕੇ ਇਹ ਜਿਹੜਾ ਸਿਲਸਿਲਾ ਇਸ ਤਰ੍ਹਾਂ ਰੱਖਿਆ ਹੋਇਆ। ਅਤੇ ਬਾਕੀ ਕਦੇ ਕਦਾਈ ਹੀ ਹੁੰਦੇ ਨੇ ਜਿਹੜੇ ਜਿਵੇਂ ਰਵਿੰਦਰ ਸਿੰਘ ਜੀ ਉਹ ਕਰਦੇ ਰਹੇ ਨੇ, ਹਾਸਿਆਂ ਦੇ ਗੋਲ ਗੱਪੇ ਕਰਦੇ ਰਹੇ ਨੇ, ਜੇ ਹੁਣ ਵੀ ਜਦੋਂ ਮੌਕਾ ਹੁੰਦਾ ਤਾਂ ਕਰਦੇ ਨੇ, ਕਈ ਵਾਰ ਜਸਵਿੰਦਰ ਸਿੰਘ ਜਾਂ ਕੋਈ ਹੋਰ ਜਿਹੜਾ ਮਰਦ ਆਰਜੇ ਉਹ ਵੀ ਪ੍ਰੋਗਰਾਮ ਕਰਦੇ ਨੇ ਦੁਪਹਿਰ ਦੇ, ਪਰ ਜ਼ਿਆਦਾਤਰ ਸਾਡਾ ਜਿਹੜਾ ਹੈ ਉਹ ਮਹਿਲਾਵਾਂ ਹੀ ਹੁੰਦੀਆਂ ਨੇ।
0: ਅੱਗੇ ਲਿਖਦੀ ਹੈ ਜੀ ਕਿ ਮੈਡਮ ਰੂਬਲ ਜੀ ਨੂੰ ਬੇਨਤੀ ਹੈਗੀ ਕਿ ਇੰਨੀ ਜਲਦੀ ਨਾ ਜਾਇਆ ਕਰੋ, ਤੁਸੀਂ ਸ਼ਨੀਵਾਰ ਨੂੰ 11 ਵਜੇ ਵਾਲੀਆਂ ਸੁਰਖੀਆਂ ਦੱਸਣਾ ਹੀ ਭੁੱਲ ਗਏ, ਅਤੇ ਆਉਂਦੇ ਸਾਰ ਹੀ ਹਿੰਦੀ ਜ਼ਾਇਕਾ ਜਿਹੜਾ ਹੈਗਾ ਸ਼ੁਰੂ ਕਰ ਦਿੱਤਾ, ਅਤੇ ਕਈ ਸਾਰੇ ਨਾਮ ਵੀ ਸਹੀ ਨਹੀਂ ਪੜੇ
1: ਜੀ। ਜੇਕਰ ਇਸ ਤਰ੍ਹਾਂ ਹੋਇਆ ਤਾਂ ਜ਼ਰੂਰ ਇਹਦੇ ਵੱਲ ਉਹਨਾਂ ਦਾ ਧਿਆਨ ਵੀ ਦਵਾਇਆ ਜਾਏਗਾ, ਅਤੇ ਅੱਗੇ ਨੂੰ ਵੀ ਸਾਡੀ ਕੋਸ਼ਿਸ਼ ਹੋਵੇ ਕਿ ਗਲਤੀ ਦੁਬਾਰਾ ਨਾ ਹੋਵੇ।
0: ਅਤੇ ਨਾਲ ਹੀ ਕਹਿੰਦੇ ਆ ਜੀ ਕਿ ਹਫ਼ਤੇ ਦੇ ਵਿੱਚ ਜਿਹੜਾ ਇੱਕ ਆਰਜੇ ਹੈਗਾ ਹਫ਼ਤੇ ਵਿੱਚ ਇੱਕ ਵਾਰ ਹੀ ਆਵੇ, ਤਾਂ ਕਿਹੜੀ ਜਿਹੜੀ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਹੈਗੀ ਕਹਿੰਦੇ ਜੀ ਤਾਜ਼ਗੀ ਦੇ ਨਾਲ ਉਹ ਪ੍ਰੋਗਰਾਮ ਆਪਣਾ ਪੂਰੀ ਐਨਰਜੀ ਦੇ ਨਾਲ
1: ਨਹੀਂ,
0: ਪੇਸ਼
1: ਬਿਲਕੁਲ
0: ਕਰੇ।
1: ਇਸ ਤਰ੍ਹਾਂ ਤਾਂ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਰੇਕ ਦੀ ਆਪਣੀ ਆਪਣੀ ਅਵੇਲੇਬਿਲਟੀ ਹੁੰਦੀ ਹੈ,
0: ਜੀ,
1: ਅਤੇ ਸਾਰੀਆਂ ਚੀਜ਼ਾਂ ਦੇਖ ਕੇ ਹੀ ਡਿਊਟੀਜ਼ ਲਾਈਆਂ ਜਾਂਦੀਆਂ ਨੇ, ਅਤੇ ਇਹ ਇਸ ਤਰ੍ਹਾਂ ਤਾਂ ਸੰਭਵ ਨਹੀਂ ਹੈ। ਪਰ ਆਰਜੇਸ ਜਿਹੜੇ ਬਦਲ ਬਦਲ ਕੇ ਆਉਂਦੇ ਨੇ, ਤੁਸੀਂ ਜੇਕਰ ਪ੍ਰਾਈਵੇਟ ਰੇਡੀਓ ਸੁਣੇ ਹੋਣ ਤਾਂ 1 ਜਾਂ 2 ਜਾਂ 3 ਮੈਕਸੀਮਮ ਜਿਹੜੇ ਆਰਜੇਸ ਹੁੰਦੇ ਨੇ ਜਿਹੜੇ ਕਿ ਪੂਰਾ ਦਿਨ ਚੱਲਦੇ ਨੇ ਅਤੇ ਹਰ ਰੋਜ਼ ਉਹੀ ਚੱਲਦੇ ਨੇ, ਤਾਂ ਇਸ ਕਰਕੇ ਇੰਨਾ ਤਾਂ ਬਿਲਕੁਲ ਹਰੇਕ ਹਫ਼ਤੇ ਆਰਜੇ ਜਿਹੜਾ ਉਹ
0: ਜੀ।
1: ਰਿਪੀਟ ਨਾ ਹੋਵੇ ਇਹ ਤਾਂ ਨਹੀਂ ਹੋ ਸਕਦਾ।
0: ਤਾਂ ਇਸ ਤੋਂ ਬਾਅਦ ਜੀ ਇਹਨਾਂ ਨੇ ਅਖੀਰ ਦੇ ਵਿੱਚ ਲਿਖਿਆ ਕਿ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ ਬਹੁਤ ਹੀ ਵਧੀਆ, ਪਰ ਕਈ ਵਾਰੀ ਫੋਨ ਸਾਥ ਨਹੀਂ ਦਿੰਦਾ, ਅਤੇ ਕੱਲ੍ਹ ਐਤਵਾਰ ਨੂੰ ਵੀ ਇਸੇ ਤਰ੍ਹਾਂ ਹੀ ਹੋਇਆ, ਕਹਿੰਦੇ ਜੀ ਕਿਰਪਾ ਕਰਕੇ ਇਸ ਉੱਪਰ ਧਿਆਨ ਦਿੱਤਾ
1: ਜੀ।
0: ਜਾਵੇ।
1: ਬਿਲਕੁਲ ਠੀਕ ਹੈ ਤੁਹਾਡੀ ਗੱਲ, ਜਿਹੜੀ ਫੋਨ ਦੀ ਸਮੱਸਿਆ ਆਉਂਦੀ ਹੈ ਅਤੇ ਉਹਨੂੰ ਹੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਮੇਰਾ ਖਿਆਲ ਹੈ ਸ਼ਾਇਦ ਜਾਂ ਤਾਂ ਹਾਸਿਆਂ ਦੇ ਗੋਲਗੱਪੇ ਪ੍ਰੋਗਰਾਮ ਦੀ ਗੱਲ ਨਹੀਂ ਕਰੇ ਜਾਂ ਫਿਰ ਐਤਵਾਰ ਦੀ ਗੱਲ ਨਹੀਂ ਕਰੇ, ਕਿਉਂਕਿ ਹਾਸਿਆਂ ਦੇ ਗੋਲਗੱਪੇ ਜਿਹੜਾ ਪ੍ਰੋਗਰਾਮ ਹੈ ਉਹ ਸ਼ਨੀਵਾਰ ਨੂੰ ਹੁੰਦਾ ਅਤੇ ਐਤਵਾਰ ਨੂੰ ਤਾਂ ਖੁੱਲ੍ਹੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ
0: ਜੀ। ਤਾਂ ਅਗਲਾ ਜਿਹੜਾ ਸਾਨੂੰ ਸੁਨੇਹਾ ਮਿਲਿਆ ਜੀ, ਇਹ ਲਿਖਣ ਵਾਲੇ ਨੇ ਕਬੀਰ ਸੰਧੂ, ਕਮਲਜੀਤ ਸੰਧੂ, ਬੰਸੀ ਲਾਲ ਸੰਧੂ, ਪਿੰਡ ਮੋੜੀ, ਜ਼ਿਲ੍ਹਾ ਅੰਬਾਲਾ ਤੋਂ ਇਹਨਾਂ ਨੇ ਲਿਖ ਕੇ ਭੇਜਿਆ ਜੀ। ਕਹਿੰਦੇ ਜੀ ਪ੍ਰੋਗਰਾਮ ਸੁਨੇਹੇ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸ਼ਿਕਾਇਤ ਕਰ ਰਹੇ ਹਾਂ ਕਿ ਜਿਹੜੀ ਫੋਨ ਦੀ ਟੈਕਨੀਕਲ ਖਰਾਬੀ ਹੈਗੀ ਆ ਉਸ ਨੂੰ ਠੀਕ ਕੀਤਾ ਜਾਵੇ, ਅਤੇ ਇਸ ਤੋਂ ਬਾਅਦ ਇਹਨਾਂ ਨੇ ਹਾਸਿਆਂ ਦੀ ਗੋਲ ਗੱਪੇ ਕਮਲਪ੍ਰੀਤ ਕੌਰ ਨੇ, ਫੋਨ ਖਰਾਬ ਸੀ ਫਿਰ ਵੀ ਚੰਗੀ ਫੋਨ ਕਾਲਸ ਜਿਹੜੀਆਂ ਅਟੈਂਡ ਕੀਤੀਆਂ ਅਤੇ ਉਹਨਾਂ ਦੀ ਪੇਸ਼ਕਸ਼ ਅਤੇ ਇਸ ਤੋਂ ਬਾਅਦ

0: ਇਹਨਾਂ ਨੇ ਲਿਖਿਆ ਕਿ ਉਹ ਖੁਦ ਵੀ ਜਿਹੜੇ ਹੈਗੇ ਆ ਚੁਟਕਲੇ ਪੇਸ਼ ਕਰਦੇ ਨੇ, ਵਧੀਆ ਲੱਗਦਾ ਇਹਨਾਂ ਨੂੰ। ਜਸਪ੍ਰੀਤ ਕੌਰ ਅਤੇ ਅਮਰਪਾਲ ਕੌਰ ਦੀ ਪੇਸ਼ਕਾਰੀ ਵੀ ਕਹਿੰਦੇ ਜੀ ਕਾਬਿਲੇ
1: ਮੇਰਾ
0: ਤਾਰੀਫ
1: ਖਿਆਲ
0: ਹੈ।
1: ਹੈ ਅੰਮ੍ਰਿਤਪਾਲ ਕੌਰ ਕਹਿਣਾ ਚਾਹੁੰਦੇ ਹੋਣਗੇ, ਜਿਹੜਾ ਇਹਨਾਂ ਨੇ ਅੰਮ੍ਰਿਤਪਾਲ ਕੌਰ ਤੱਕ, ਕਿਉਂਕਿ ਸਾਡੇ
0: ਅਮਰਿਤ
1: ਕੋਲ ਕੋਈ
0: ਪਾਲ ਕੌਰ,
1: ਆਰਜ਼ੀ
0: ਹਾਂਜੀ
1: ਨਹੀਂ
0: ਲਿਖਿਆ
1: ਹੈਗਾ
0: ਹੋਇਆ ਜੀ।
1: ਜੀ
0: ਅਤੇ ਸੋਮਵਾਰ ਨੂੰ ਕਹਿੰਦੇ ਜੀ ਜਸਵਿੰਦਰ ਸਹਿਗਲ ਅਤੇ ਮਨਦੀਪ ਮਸੌਨ ਨੇ ਫੁਲਕਾਰੀ ਚੰਗਾ ਪੇਸ਼ ਕੀਤਾ। ਅਤੇ ਨਾਰੀ ਲੋਕ ਦੇ ਵਿੱਚ ਵੀ ਇਹਨਾਂ ਨੇ ਮੇਰਾ ਜ਼ਿਕਰ ਕੀਤਾ ਜੀ, ਕਹਿੰਦੇ ਜੀ ਉਹ
1: ਜੀ
0: ਹਾਂਜੀ। ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਕਿ ਤੇਰੀ ਮੇਰੀ ਇੱਕ ਜ਼ਿੰਦੜੀ ਵਿੱਚ ਗੀਤ ਜਿਹੜਾ ਹੈਗਾ ਗਿੱਧਾ ਪੈਂਦਾ ਸ਼ੌਂਕਣਾ ਦੇ ਵਿਹੜੇ, ਰਣਦੀਪ ਪੰਧੇਰ ਨੇ ਪੇਸ਼ ਕੀਤਾ, ਉਹ ਵੀ ਇਹਨਾਂ ਨੇ ਪਸੰਦ ਕੀਤਾ ਜੀ। ਅਤੇ ਇਸ ਤੋਂ ਬਾਅਦ ਇਹ ਲਿਖਦੇ ਹੈਗੇ ਕਿ ਬਰਨਾਲਾ ਅਤੇ ਪਟਿਆਲਾ ਵਿਚੋਲਾ ਕੌਣ ਸੀ, ਮੈਨੂੰ ਲੱਗਦਾ ਵੀ ਇਹਨਾਂ ਨੇ ਜਿਹੜੇ ਗੀਤ ਉਸ ਦਿਨ ਚੱਲੇ ਉਹਨਾਂ ਸਾਰਿਆਂ ਦਾ ਜ਼ਿਕਰ ਜਿਹੜਾ ਹੈਗਾ
1: ਜੀ
0: ਜੀ
1: ਜੀ
0: ਇਸੇ
1: ਉਹ
0: ਵਿੱਚ
1: ਤੇਰੀ
0: ਕੀਤਾ
1: ਮੇਰੀ
0: ਹੋਇਆ
1: ਇੱਕ
0: ਜੀ।
1: ਜਿੰਦੜੀ ਤੋਂ ਅੱਗੋਂ ਪਿੱਛੇ ਮੇਰਾ ਖਿਆਲ ਚੱਲੇ ਹੋਣਗੇ, ਸ਼ਾਇਦ ਵਿਚਕਾਰ ਤਾਂ ਗੀਤ ਨਹੀਂ, ਜਿੱਥੇ ਤੱਕ ਮੇਰੇ ਧਿਆਨ 'ਚ ਹੈ ਕਿਸੇ
0: ਹਾਂਜੀ
1: ਇੰਟਰਵਿਊ ਦੇ ਦਰਮਿਆਨ ਗੀਤ ਨਹੀਂ ਚਲਾਏ ਗਏ, ਤੇ ਅੱਗੋਂ ਪਿੱਛੇ ਜਿਹੜੇ ਗੀਤ ਚਲਾਏ ਗਏ ਹੋਣਗੇ ਸ਼ਾਇਦ ਉਹਨਾਂ ਦਾ ਜ਼ਿਕਰ ਕਰ ਰਹੇ ਹੋਣਗੇ।
0: ਅਤੇ ਅੱਜ ਵਾਲੇ ਪ੍ਰੋਗਰਾਮ ਦੀ ਤਾਰੀਫ ਕੀਤੀ ਹੈ ਜੀ ਇਹਨਾਂ ਨੇ ਕਿ ਨਾਰੀ ਲੋਕ ਦੇ ਵਿੱਚ ਇਹਨਾਂ ਨੂੰ ਅੱਜ ਵਾਲਾ ਜਿਹੜਾ ਸਿਲਸਿਲਾ ਸੀਗਾ ਉਹ ਵੀ ਇਹਨਾਂ ਨੂੰ ਵਧੀਆ ਲੱਗਿਆ, ਜਿਸ ਦੇ ਵਿੱਚ ਕਹਿੰਦੇ ਜੀ ਫੌਜੀ ਦੀ ਵਾਈਫ ਜਿਹੜੀ ਹੈਗੀ ਤੇਰੀ ਮੇਰੀ ਇੱਕ ਜ਼ਿੰਦੜੀ ਪ੍ਰੋਗਰਾਮ ਦੇ ਵਿੱਚ ਅੱਜ ਦੀ ਜਿਹੜੀ ਮੁਲਾਕਾਤ ਉਹ ਵੀ ਇਹਨਾਂ ਨੇ ਪਸੰਦ ਕੀਤੀ ਹੈਗੀ ਹੈ।
1: ਜੀ
0: ਅਤੇ
1: ਸ਼ੁਕਰੀਆ।
0: ਕਿਸਾਨਵਾਣੀ ਵਾਲੇ ਪ੍ਰੋਗਰਾਮ ਦੀ ਗੱਲ ਕਰਦੀ ਹੈ ਜੀ ਕਿ ਕਿਸਾਨਾਂ ਦਾ ਉਸ ਤੋਂ ਬਹੁਤ ਫਾਇਦਾ ਹੁੰਦਾ ਹੈ। ਸਾਰੇ ਹੀ ਪ੍ਰੋਗਰਾਮਾਂ ਦੀ ਤਕਰੀਬਨ ਇਹਨਾਂ ਨੇ ਜਿਹੜੀ ਹੈਗੀ ਹੈ ਜੀ ਤਾਰੀਫ ਕੀਤੀ ਹੈਗੀ ਹੈ। ਅਤੇ ਹੈਲੋ ਡਾਕਟਰ ਕਹਿੰਦਾ ਜੀ ਸਾਨੂੰ ਬਹੁਤ ਚੰਗਾ ਲੱਗਦਾ, ਕਾਫੀ
1: ਜੀ
0: ਲਾਭਦਾਇਕ ਹੈਗਾ।
1: ਮੇਰਾ ਖਿਆਲ ਰੇਡੀਓ ਓਪੀਡੀ ਦੀ ਗੱਲ ਕਰ ਰਹੇ ਨੇ, ਜਿਹਨੂੰ
0: ਹਾਂਜੀ
1: ਹੈਲੋ ਡਾਕਟਰ ਕਹਿ
0: ਰੇਡੀਓ
1: ਰਹੇ ਨੇ
0: ਓਪੀਡੀ
1: ਇਹ।
0: ਦੀ ਗੱਲ ਕਰ ਰਹੇ
1: ਜੀ
0: ਹੈਗੇ ਜੀ। ਅਤੇ ਟੈਕਨੀਕਲ ਸਟਾਫ ਦੇ ਵਿੱਚ ਰਾਧੇ ਸ਼ਾਮ ਅਤੇ ਪ੍ਰਦੀਪ ਪੂਨੀਆ ਜੀ ਨੂੰ ਵੀ ਇਹਨਾਂ ਨੇ ਸਲਾਮ ਲਿਖ ਕੇ
1: ਜੀ
0: ਭੇਜਿਆ
1: ਬਹੁਤ
0: ਜੀ।
1: ਬਹੁਤ ਸ਼ੁਕਰੀਆ ਉਹਨਾਂ ਵੱਲੋਂ, ਤੁਹਾਨੂੰ ਵੀ ਸਲਾਮ ਹੈ ਜੀ, ਅਤੇ ਬਹੁਤ ਬਹੁਤ ਸ਼ੁਕਰੀਆ ਧਿਆਨ ਨਾਲ ਤੁਸੀਂ ਵੀ ਪ੍ਰੋਗਰਾਮ ਸੁਣਦੇ ਹੋ, ਇੱਥੋਂ ਇਹ ਪਤਾ ਲੱਗਦਾ ਹੈ, ਅਤੇ ਤੁਸੀਂ ਪ੍ਰੋਗਰਾਮਾਂ ਸੰਬੰਧੀ ਜੋ ਰਾਏ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਉਹਦੇ ਲਈ
0: ਜੀ। ਅਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਸੁਨੇਹਾ ਅਸੀਂ ਸ਼ਾਮਲ ਕਰਨ ਜਾ ਰਹੇ ਹਾਂ ਜੀ, ਇਹ ਲਿਖਣ ਵਾਲੇ ਦਰਸ਼ਨ ਸਿੰਘ ਸੈਣੀ ਵੱਡੀਆਂ ਜਾਲਾਂ ਤੋਂ ਇਹ ਲਿਖਦੇ ਨੇ ਕਿ ਸਾਰੇ ਹੀ ਸਟਾਫ ਨੂੰ ਇਹਨਾਂ ਨੇ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਬਤਾਈ ਹੈਗੀ ਹੈ,
1: ਜੀ ਇਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਅਤੇ ਇਸ ਤੋਂ ਬਾਅਦ ਇਹਨਾਂ ਨੇ ਲਿਖਿਆ ਜੀ ਕਿ 22 ਜੂਨ ਨੂੰ ਸੋਮਵਾਰ ਨੂੰ ਨੰਨੀ ਮੁੰਨੀ ਜੈਸਮੀਨ ਜੀ ਅਤੇ ਸਰ ਸ਼ੁਕੀਨ ਮੁਹੰਮਦ ਜੀ ਨੇ ਪ੍ਰੋਗਰਾਮ ਜਿਹੜਾ ਹੈਗਾ ਪੇਸ਼ ਕੀਤਾ, ਉਹ ਇਹਨਾਂ ਨੂੰ ਪੇਸ਼ਕਾਰੀ ਜੀ ਕਹਿੰਦੇ ਬਹੁਤ ਵਧੀਆ ਲੱਗੀ।
1: ਜੀ ਬਹੁਤ ਬਹੁਤ ਸ਼ੁਕਰੀਆ, ਪਰ ਮੈਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਕਿੱਥੋਂ ਅੰਦਾਜ਼ਾ ਹੋਇਆ ਕਿ ਉਹ ਜੈਸਮੀਨ ਜੋ ਹੈ ਬਹੁਤ ਨੰਨੀ ਮੁੰਨੀ ਹੈ?
0: ਇਹਨਾਂ
1: ਸ਼ਾਇਦ
0: ਨੇ
1: ਉਹਨਾਂ ਦੀ ਆਵਾਜ਼ ਜਾਂ ਅੰਦਾਜ਼
0: ਆਵਾਜ਼
1: ਤੋਂ
0: ਦੇ ਅੰਦਾਜ਼ ਤੋਂ
1: ਜੀ
0: ਕਈ
1: ਜੀ
0: ਵਾਰੀ
1: ਕਿਸੇ ਤੋਂ
0: ਹੈ ਨਾ
1: ਅੰਦਾਜ਼ਾ
0: ਉਹ
1: ਲਾਇਆ ਹੋਏਗਾ,
0: ਸਿੱਖ ਜੀ
1: ਤੇ ਵੈਸੇ ਜੈਸਮੀਨ ਕਾਫੀ
0: ਮੈਚਿਓਰ
1: ਹਾਂ
0: ਹੈਗੀ ਹੈ ਜੀ,
1: ਮੈਚਿਓਰ ਮਤਲਬ ਉਸ
0: ਮੈਚਿਓਰ
1: ਤਰ੍ਹਾਂ
0: ਵੀ
1: ਨਹੀਂ
0: ਨਹੀਂ
1: ਕਿ
0: ਹੈ
1: ਮਤਲਬ
0: ਹਾਂਜੀ।
1: ਬਹੁਤ ਮੈਰਿਡ ਬੱਚਿਆਂ ਵਾਲੇ ਤਾਂ
0: ਨਹੀਂ
1: ਨਹੀਂ
0: ਨਹੀਂ ਉਹ
1: ਹੈਗੇ,
0: ਇਹ ਨਹੀਂ ਕਹਿ
1: ਪਰ
0: ਸਕਦੇ
1: ਵੱਡੀ
0: ਨੰਨੀ
1: ਉਮਰ ਦੇ ਨੇ।
0: ਉਰਨੀ ਨਹੀਂ ਕਹਿ ਸਕਦੇ ਸਹੀ।
1: ਬਿਲਕੁਲ ਬਿਲਕੁਲ।
0: ਤਾਂ 23 ਜੂਨ ਨੂੰ ਕਹਿੰਦੇ ਜੀ ਮੰਗਲਵਾਰ ਨੂੰ ਡਾਕਟਰ ਨੀਲਮ ਜੀ ਦੀ ਸਲਾਹ ਸੁਣੀ, ਗਰਮੀਆਂ ਵਿੱਚ ਸਰੀਰ ਦੀ ਸਾਂਭ ਸੰਭਾਲ ਕਿਵੇਂ ਰੱਖੀਏ, ਤੇ ਕਹਿੰਦੇ ਜੀ ਬਹੁਤ ਜਾਣਕਾਰੀ ਮਿਲੀ ਇਹਨਾਂ ਨੂੰ।
1: ਜੀ ਡਾਕਟਰ ਨੀਲਮ ਅਵਤਾਰ ਸਿੰਘ ਹੋਰਾਂ ਦੀ ਮੇਰਾ ਖਿਆਲ ਹੈ ਜ਼ਿਕਰ ਕਰ ਰਹੇ ਨੇ, ਹੋਮਿਓਪੈਥੀ ਨਾਲ ਸੰਬੰਧਿਤ ਉਹਨਾਂ ਨੇ ਜਾਣਕਾਰੀ ਦਿੱਤੀ ਸੀ, ਅਤੇ ਗਰਮੀਆਂ ਦੀ ਰੁੱਤ ਦੇ ਵਿੱਚ ਜੋ ਬਿਮਾਰੀਆਂ ਆਮ ਤੌਰ 'ਤੇ ਹੁੰਦੀਆਂ ਨੇ, ਚਾਹੇ ਉਹ ਮਲੇਰੀਆ ਹੋਵੇ ਜਾਂ ਫਿਰ ਡੇਂਗੂ ਹੋਵੇ ਜਾਂ ਫਿਰ ਲੂ ਲੱਗ ਜਾਣ ਕਰਕੇ ਕੋਈ ਬੁਖਾਰ ਹੋ ਜਾਵੇ ਜਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸੰਬੰਧੀ ਉਹਨਾਂ ਨੇ ਜਾਣਕਾਰੀ ਦਿੱਤੀ, ਉਹਦਾ ਸ਼ਾਇਦ ਜ਼ਿਕਰ ਕਰ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਜੇਕਰ ਉਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਤਾਂ।
0: 24 ਜੂਨ ਦੇ ਪ੍ਰੋਗਰਾਮ ਦੀ ਗੱਲ ਕੀਤੀ ਹੈ ਜੀ, ਕਹਿੰਦੇ ਜੀ ਫੁਲਕਾਰੀ ਪ੍ਰੋਗਰਾਮ ਜਿਹੜਾ ਹੈਗਾ ਮੈਡਮ ਕਰਮਜੀਤ ਕੌਰ ਪੌਦੀ ਵਾਲੇ ਅਤੇ ਜਸਪ੍ਰੀਤ ਕੌਰ ਨੇ ਪੇਸ਼ ਕੀਤਾ, ਜਿਸ
1: ਜੀ
0: ਦੇ ਵਿੱਚ ਗੁੱਡੀ ਫੁਕਨੀ ਅਤੇ ਮੰਜਾ ਜਿਹੜਾ ਹੈਗਾ ਉਹ ਪੈਨ ਥੱਲੇ ਧਰ ਕੇ ਪੈਨ ਉੱਪਰ ਕਰਕੇ ਜਿਹੜਾ ਹੈਗਾ ਖੜਾ ਕਰਨ ਬਾਰੇ ਉਹਨਾਂ ਨੇ ਗੱਲ ਕੀਤੀ। ਅਤੇ ਇਹ ਜਿਹੜਾ ਪ੍ਰੋਗਰਾਮ ਹੈਗਾ ਘਰ ਦੇ ਵਿੱਚ ਕੁੜੀਆਂ ਜੰਮਦੀਆਂ ਰਾਤ ਨੂੰ ਨਹੁੰ ਨਹੀਂ ਕੱਟਣੀ ਚਾਹੀਦੀ, ਇਹ ਸਾਰੀਆਂ ਗੱਲਾਂ ਉਸ ਪ੍ਰੋਗਰਾਮ ਦੇ ਵਿੱਚ ਕੀਤੀਆਂ, ਅਤੇ ਇਹਨਾਂ ਨੂੰ ਇਹ ਜਿਹੜਾ ਪ੍ਰੋਗਰਾਮ ਹੈਗਾ ਜੀ ਕਹਿੰਦੇ ਬਹੁਤ ਵਧੀਆ ਲੱਗਿਆ।
1: ਜੀ ਬਹੁਤ ਬਹੁਤ ਸ਼ੁਕਰੀਆ। ਕਾਫੀ ਜਿਹੜੇ ਅੰਧ ਵਿਸ਼ਵਾਸ ਪਹਿਲਾਂ ਹੁੰਦੇ ਸੀਗੇ, ਬਲਕਿ ਹੁਣ ਵੀ ਕਈ ਜਗ੍ਹਾ ਜਿਹੜੇ ਮੰਨੇ ਜਾਂਦੇ ਨੇ ਕਿ ਜਿਹੜਾ ਮੰਜਾ ਹੈ ਉਹਦੀ ਜਿਹੜੇ ਜਿਹਦੀ ਉਹਦੀ ਪੈਂਦ ਹੈ ਉਹਨੂੰ ਉੱਪਰ ਨਹੀਂ ਕਰਨਾ
0: ਉੱਪਰ
1: ਚਾਹੀਦਾ,
0: ਨਹੀਂ
1: ਜਾਂ
0: ਕਰਨਾ
1: ਫਿਰ
0: ਚਾਹੀਦਾ ਜੀ।
1: ਕਈ ਕਹਿੰਦੇ ਸੀ ਕਿ ਜਿਹੜਾ ਘਰ ਦੇ ਵਿੱਚ ਆਉਣ ਲੱਗੇ ਚੱਪਲਾਂ ਬਾਹਰ ਉਤਾਰ ਕੇ ਆਉਣਾ ਚਾਹੀਦੀਆਂ, ਜਾਂ ਫਿਰ ਬੁੱਧਵਾਰ ਨੂੰ ਤੁਸੀਂ ਕੰਮ ਲਈ ਨਿਕਲੋ ਤਾਂ ਤੁਹਾਡਾ ਕੰਮ ਸਿੱਧ ਹੋ ਜਾਂਦਾ ਹੈ। ਤਰ੍ਹਾਂ ਤਰ੍ਹਾਂ ਦੇ ਜਿਹੜੇ ਕੁਛ ਵਿਸ਼ਵਾਸ ਬਣੇ ਹੋਏ ਨੇ ਪੰਜਾਬੀ ਸੱਭਿਆਚਾਰ ਦੇ ਵਿੱਚ, ਅਤੇ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਬਣਦੇ ਨੇ, ਅਤੇ ਉਹ ਇੱਕ ਸਾਨੂੰ ਜੋ ਵਿਰਸਾ ਮਿਲਿਆ ਉਹਦਾ ਇੱਕ ਪਾਰਟ ਵੀ ਹੈਗੇ ਨੇ।
0: ਜੀ 24 ਜੂਨ ਦਾ ਕਹਿੰਦੇ ਜੀ ਸ਼ਾਮ ਦਾ ਪ੍ਰੋਗਰਾਮ ਇਹਨਾਂ ਨੇ ਲਿਖਿਆ 5:15 ਵਜੇ ਮਹਿਕ ਮਾਲਵੇ ਦੀ ਪੇਸ਼ਕਾਰੀ ਜਿਹੜੀ ਹੈਗੀ ਆ ਉਹ ਵੀ ਇਹਨਾਂ ਨੂੰ ਬਹੁਤ ਪਸੰਦ ਆਈ ਜੀ।
1: ਜੀ ਸਵਾ
0: ਪਰ
1: 5 ਵਜੇ ਪਰ ਮਹਿਕ ਮਾਲਵੇ ਦੀ ਨਹੀਂ
0: ਇਹਨਾਂ
1: ਚੱਲਦਾ,
0: ਨੇ
1: ਸ਼ਾਇਦ ਉਹ 8:15 ਲਿਖਣਾ ਚਾਹੁੰਦੇ
0: ਸਵਾ
1: ਹੋਣਗੇ।
0: ਮਾਫ ਕਰਨਾ 8:15 ਹੀ ਲਿਖਿਆ ਸਰ
1: ਜੀ
0: ਇਹਨਾਂ ਨੇ
1: ਜੀ ਜੀ
0: ਹਾਂਜੀ। ਇਸ ਤੋਂ ਬਾਅਦ ਇਹਨਾਂ ਨੇ 25 ਜੂਨ ਵਾਲੇ ਵੀਰਵਾਰ ਨੂੰ ਰੇਡੀਓ ਓਪੀਡੀ ਦੀ ਵੀ ਗੱਲ ਕੀਤੀ ਹੈ। ਡਾਕਟਰ ਨੀਲਮ ਅਵਤਾਰ ਸਿੰਘ ਨਾਲ
1: ਜੀ
0: ਜਿਹੜੀ ਗੱਲਬਾਤ ਹੋਈ ਗੁਰੂ ਹਰਪ੍ਰੀਤ ਜੀ ਨੇ ਕੀਤੀ, ਹੋਮਿਓਪੈਥਿਕ ਦੇ ਨਾਲ ਇਲਾਜ ਸੇ ਬਚਾਓ
1: ਜੀ
0: ਅਤੇ
1: ਜੀ
0: ਉਪਾਅ, ਉਹ ਜਿਹੜਾ ਪ੍ਰੋਗਰਾਮ ਹੈਗਾ ਜੀ ਉਸ ਨੂੰ ਵੀ ਇਹਨਾਂ ਨੇ ਪਸੰਦ ਕੀਤਾ ਹੈਗਾ। ਅਤੇ ਇਸ ਤੋਂ ਬਿਨਾਂ 26 ਜੂਨ ਦੇ ਪ੍ਰੋਗਰਾਮ ਦੀ ਇਹ ਜਿਹੜੀ ਗੱਲ ਕਰਦੀ ਹੈ ਕਿ ਸ਼ਾਮ ਸੁਹਾਨੀ ਪ੍ਰੋਗਰਾਮ ਜਿਹੜਾ ਹੈਗਾ ਜੀ ਵਰਿੰਦਰ ਸਿੰਘ ਕਾਹਲੋਂ ਨੇ ਪੇਸ਼ ਕੀਤਾ, ਅਤੇ ਕਹਿੰਦੇ ਜੀ ਉਹਦੇ ਵਿੱਚ ਸਿਰਫ 2 ਹੀ ਫੋਨ ਅਟੈਂਡ ਕੀਤੇ ਅਤੇ

0: ਇਹ ਜਾਣ ਕੇ ਫੋਨ ਦੀਆਂ ਤਾਰਾਂ ਨਾਲ ਛੇੜਛਾੜ ਕਰਦੇ ਨੇ
1: ਸ਼ਾਇਦ ਕਰਦੇ ਹੋਣ।
0: ਇਹ ਸਰ, ਇਹ ਹੁਣ ਇਮਤਿਆਜ਼ ਸਰ ਸਾਡੇ ਸਾਹਮਣੇ ਬੈਠੇ ਆ, ਵੈਸੇ ਅਸੀਂ ਆਰਜੇ ਹੈਗੇ, ਡਿਊਟੀ ਕਰਦੇ ਹਾਂ
1: ਹਾਂ
0: ਸਰ। ਇਹ ਸਾਡੀ ਵੀ ਸ਼ਿਕਾਇਤ ਹੈਗੀ ਹੈ ਵੀ 2 ਕਾਲਾਂ ਤੋਂ ਬਾਅਦ ਫੋਨ ਜਿਹੜਾ ਹੈਗਾ ਉਹ ਬੰਦ ਹੋ ਜਾਂਦਾ,
1: ਨਹੀਂ
0: ਉਸ ਤੋਂ ਬਾਅਦ
1: ਤੁਸੀਂ
0: ਸਾਨੂੰ ਲਾਈਨ ਟ੍ਰਾਂਸਫਰ ਕਰਨੀ ਪੈਂਦੀ ਹੈ।
1: ਨਹੀਂ ਉਹਦੇ 'ਚ ਹੀ ਹੈ, ਜੇ 2 ਕਾਲਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਤਾਂ ਫੋਨ ਨੂੰ ਕਹੋ ਕਿ ਅਸੀਂ 2 ਹੀ ਕਾਲਸ ਕਰਨੀ ਆ, 2 ਹੋਰ ਕਰ
0: ਸਰ,
1: ਲੈਣਗੇ,
0: ਉਹ ਸਾਨੂੰ
1: ਇਹੀ ਇਹਦਾ
0: ਲਾਂਭਾ ਵੀ
1: ਹੱਲ
0: ਦੇਖੋ
1: ਹੈ।
0: ਤੁਸੀਂ ਕਿੱਡਾ ਵੱਡਾ ਦੇ ਰਹੇ ਹੈ
1: ਨਹੀਂ ਦੇਖੋ, ਮਜ਼ਾਕ ਇੱਕ ਪਾਸੇ, ਪਰ
0: ਜੀ
1: ਸਾਡੀ ਜਿਹੜੀ ਤਕਨੀਕੀ ਟੀਮ ਹੈ ਉਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਫੋਨ ਹੈ ਜਿਹੜਾ ਉਹ ਥਰੂ ਹੋ ਜਾਵੇ।
0: ਜੀ
1: ਹੁਣ ਕਈ ਵਾਰ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਜਿਹੜਾ ਕੰਟਰੋਲ ਰੂਮ ਦੇ ਐਂਡ 'ਤੇ ਸਮੱਸਿਆ ਆਉਂਦੀ ਹੈ ਉਹਨੂੰ ਉਦੋਂ ਹੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਈ ਵਾਰ BSNL ਦੇ ਐਂਡ 'ਤੇ ਵੀ ਸਮੱਸਿਆ ਆਉਂਦੀ ਹੈ, ਤਾਂ ਉਹਨਾਂ ਨੂੰ ਜਿਹੜੀ ਵੀ ਸ਼ਿਕਾਇਤ ਹੈ, ਜੋ ਵੀ ਤਰੀਕਾ ਹੈ, ਉਹ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ।
0: ਜੀ
1: BSNL ਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਹੁੰਦਾ, ਅਤੇ ਕਦੇ ਕਦਾਈਂ ਇਹ ਵੀ ਹੋ ਜਾਂਦਾ ਹੈ ਕਿ ਨਵੇਂ RJ ਹੈ ਜਾਂ ਕਦੇ ਕਦਾਈਂ ਪੁਰਾਣੇ ਤੋਂ ਵੀ ਕਿ ਫੋਨ ਸਹੀ ਤਰ੍ਹਾਂ ਓਪਰੇਟ ਨਾ ਹੋਵੇ, ਪਰ ਇਸ ਤਰ੍ਹਾਂ ਬਹੁਤ ਘੱਟ ਹੁੰਦਾ
0: ਬਹੁਤ ਘੱਟ ਹੁੰਦਾ ਸਰ,
1: ਜੀ।
0: ਕਿਉਂਕਿ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨੀਆਂ ਕਾਲਸ ਅਸੀਂ ਮੈਕਸੀਮਮ ਲੈ ਸਕਦੇ ਹਾਂ,
1: ਬਿਲਕੁਲ,
0: ਪਰ ਉਸ ਦੇ ਵਿੱਚ ਸਰੋਤਿਆਂ ਨੂੰ ਹਮੇਸ਼ਾ, ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਵੀ ਸ਼ਾਇਦ ਵੀ ਤੁਸੀਂ ਤਾਰਾਂ ਨਾਲ ਹੀ ਛੇੜਛਾੜ ਕਰ ਦਿੰਦੇ ਹੋ, ਇੰਨਾ ਸਮਾਂ ਸਾਡੇ ਕੋਲ ਸ਼ਾਇਦ ਲਾਈਵ ਨਹੀਂ ਹੁੰਦਾ।
1: ਨਹੀਂ ਸ਼ਾਇਦ ਮੇਰਾ ਖਿਆਲ ਹੈ ਉਹ ਇਸ ਤਰ੍ਹਾਂ ਉਹਨਾਂ ਦਾ ਇਹ ਲਿਟਰਲ ਮੀਨਿੰਗ ਵੀ ਨਹੀਂ ਸੀਗਾ,
0: ਜੀ
1: ਉਹਨਾਂ ਦਾ ਭਾਵ ਵੀ ਨਹੀਂ ਸੀ, ਉਹ ਸ਼ਾਇਦ ਇੱਕ ਮਜ਼ਾਕੀਆ ਲਹਿਜੇ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ, ਅਤੇ ਬਿਲਕੁਲ ਅਸੀਂ ਇਸ ਵੱਲ ਧਿਆਨ ਦੇ ਰਹੇ ਹਾਂ।

0: ਫੋਨ ਜਿਹੜੇ ਹੈਗੇ ਕਹਿੰਦੇ ਜੀ ਅਟੈਂਡ ਕੀਤੇ ਤੇ ਫੋਨ ਕੱਟ ਦਿੰਦੇ ਹੋ, ਇਹ ਸ਼ਬਦ ਵੀ
1: ਜੀ,
0: ਕੱਟ
1: ਇਹ
0: ਦਿਆ
1: ਮੇਰਾ ਖਿਆਲ
0: ਕਰੋ
1: ਹੈ
0: ਜੀ।
1: ਜੀ
0: ਇਹ
1: ਉਹ
0: ਚੀਜ਼ ਇਹ
1: ਰਿਪੀਟ
0: ਕਹਿੰਦੇ ਜੀ ਵੀ
1: ਓਪੀਡੀ ਨਹੀਂ ਸੀ,
0: ਐਡੀਟਿੰਗ ਦੇ ਵਿੱਚ ਥੋੜੀ ਜੀ ਹੈਗੀ ਹੈ, ਕਹਿੰਦੇ ਐਡੀਟਿੰਗ 'ਚ ਪ੍ਰੋਬਲਮ ਦੀ ਗੱਲ ਕੀਤੀ ਹੈ ਰਿਪੀਟ ਦੇ ਵਿੱਚ ਜੀ ਇਹਨਾਂ ਨੇ।
1: ਰਿਪੀਟ ਦੇ ਵਿੱਚ ਜਿਹੜਾ ਹੈ ਉਹ
0: ਹਾਂਜੀ
1: ਫੋਨ ਜਿਹੜੀ ਆ ਉਹਦੇ ਵਿੱਚ ਰਹਿ ਗਈ, ਹੋ ਸਕਦਾ ਕਿਸੇ ਐਡੀਟਿੰਗ ਦੇ ਵਿੱਚ ਰਹਿ ਗਈ ਹੋਣ, ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਰਿਪੀਟ ਚੱਲੇ ਤਾਂ ਉਹਦੇ ਵਿੱਚ ਫੋਨ ਕਾਲਸ ਜਿਹੜੀਆਂ ਲਈਆਂ ਗਈਆਂ ਨੇ ਉਹ ਉਹਨਾਂ ਦਾ ਦੁਹਰਾ ਨਹੀਂ ਉਹਦੇ ਵਿੱਚ ਹੋਣਾ ਚਾਹੀਦਾ। ਪਰ
0: ਜੀ
1: ਜੇਕਰ ਇਹ ਲਾਈਵ ਰੇਡੀਓ ਓਪੀਡੀ ਦੀ ਗੱਲ ਕਰ ਰਹੇ ਨੇ ਤਾਂ ਉਹ ਲਾਈਵ ਰੇਡੀਓ ਓਪੀਡੀ ਜੋ ਹੈ ਉਹ ਔਨ ਏਅਰ ਵੀ ਜਾਂਦਾ
0: ਜੀ
1: ਅਤੇ ਫੇਸਬੁੱਕ 'ਤੇ ਵੀ ਉਸੇ ਤਰ੍ਹਾਂ ਜਾਂਦਾ, ਫੋਨ ਕਾਲਸ ਵੀ ਫੇਸਬੁੱਕ 'ਤੇ ਜਾਂਦੀਆਂ ਨੇ ਅਤੇ ਬਾਕੀ ਜਿਹੜਾ ਰਿਪੀਟ ਦੇ ਵਿੱਚ ਜਿਹੜਾ ਫੋਨ ਕਾਲਸ ਨਹੀਂ ਲਈਆਂ ਜਾਂਦੀਆਂ।
0: ਤਾਂ ਇਸ ਤੋਂ ਬਾਅਦ ਅਗਲਾ ਜਿਹੜਾ ਸੁਨੇਹਾ ਸ਼ਾਮਿਲ ਕਰਨ ਲੱਗੀ ਹੈ ਜੀ, ਧੰਨਾ ਸਿੰਘ ਖਰੋੜ, ਪਰਮਵੀਰ ਸਿੰਘ ਖਰੋੜ, ਪਿੰਡ ਸਿਉਣਾ, ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਸੈਣੀ, ਪਿੰਡ ਵੱਡੀਆਂ ਜਾਲਾਂ ਤੋਂ ਲਿਖਦੇ ਨੇ। ਇਹਨਾਂ ਨੇ ਜੋ ਲਿਖਿਆ ਹੈਗਾ ਜੀ, ਅੱਜ ਦੇ ਇਸ 22 ਤਰੀਕ ਨੂੰ ਰਾਤੀ 8:15 ਵਜੇ ਐਸਾ ਦੇਸ਼ ਹੈ ਮੇਰਾ, ਉਸ ਦੀ ਇਹ ਗੱਲ ਕਰ ਰਹੇ ਹੈਗੇ ਅਤੇ
1: ਜੀ
0: ਕਹਿੰਦੇ ਜੀ ਉਸੀ ਉੱਥੋਂ ਦੇ ਰਿਵਾਜ਼ ਖਾਣੇ ਭਰਾਵੇਂ ਬਾਰੇ ਜਿਹੜਾ ਦੱਸਿਆ ਉਸ ਪ੍ਰੋਗਰਾਮ ਦੇ ਵਿੱਚ, ਤਾਮਿਲਨਾਡੂ ਦੀ ਜਿਹੜੀ ਹੈਗੀ ਆ ਉੱਥੋਂ ਦੀ ਕਲਚਰ ਦੀ ਗੱਲ ਕੀਤੀ
1: ਬਿਲਕੁਲ
0: ਗਈ,
1: ਬਿਲਕੁਲ
0: ਇਹਨਾਂ ਨੂੰ ਵਧੀਆ ਲੱਗਿਆ ਜੀ।
1: ਜੀ ਬਹੁਤ
0: 23
1: ਬਹੁਤ
0: ਤਰੀਕ
1: ਸ਼ੁਕਰੀਆ।
0: ਨੂੰ ਸਵੇਰੇ ਪ੍ਰੋਗਰਾਮ ਦਾ ਵੇਰਵਾ ਦੱਸਿਆ, 2 ਤੀਰੀਆਂ 2 ਮੇਰੀਆਂ ਦਾ ਵਿਸ਼ਾ ਦੱਸਿਆ, ਸੋਚੋ ਸੋਚੋ 100 ਵਾਰ ਸੋਚੋ, ਦੁਪਹਿਰੇ 2:30 ਵਜੇ ਖੁੱਲੀਆਂ ਗੱਲਾਂ ਕਰ ਦਿੱਤੀਆਂ, 24 ਤਰੀਕ ਨੂੰ ਫੁਲਕਾਰੀ ਪੇਸ਼ ਕੀਤਾ ਜਸਪ੍ਰੀਤ ਅਤੇ ਕਰਮਜੀਤ ਜੀ ਨੇ, ਉਹ ਵੀ ਇਹਨਾਂ ਨੂੰ ਕਹਿੰਦੇ ਜੀ ਪਿੰਡ ਵਾਲੀਆਂ ਗੱਲਾਂ ਕੀਤੀਆਂ, ਇਹਨਾਂ ਨੂੰ ਵਧੀਆ ਲੱਗਿਆ, ਜਿਸ ਦੇ ਵਿੱਚ ਕਿ ਮੰਜੇ ਨੂੰ ਜੇ ਖੜਾ ਕਰਨਾ ਹੋਵੇ ਤਾਂ ਪੈਂਦ ਵਾਲਾ ਪਾਸਾ ਥੱਲੇ ਰੱਖੋ, ਸਿਰਹਾਣੇ ਵਾਲਾ ਪਾਸਾ ਉੱਪਰ, ਉਸ ਦਾ
1: ਜੀ ਜੀ
0: ਜ਼ਿਕਰ ਕੀਤਾ
1: ਬਿਲਕੁਲ
0: ਜੀ ਇਹਨਾਂ ਨੇ। 25 ਤਰੀਕ ਨੂੰ ਫੁਲਕਾਰੀ ਅਤੇ ਨਾਰੀ ਲੋਕ ਕਰਮਜੀਤ ਬੰਦ ਅਤੇ ਗੁਰਹਰਪ੍ਰੀਤ ਜੀ ਨੇ ਪੇਸ਼ ਕੀਤਾ, ਪੱਖੀਆਂ ਪੱਖੇ ਕੂਲਰ ਇਹਨਾਂ ਦੀ ਗੱਲ ਕੀਤੀ, ਇਹਨਾਂ ਨੂੰ ਵਧੀਆ ਲੱਗਿਆ ਜੀ। ਅਤੇ ਇਸ ਤੋਂ ਬਾਅਦ 26 ਤਰੀਕ ਨੂੰ ਫੁਲਕਾਰੀ ਅਤੇ ਨਾਰੀ ਲੋਕ ਪੇਸ਼ ਕੀਤਾ, ਰਣਦੀਪ ਬੰਦੇਰ ਅਤੇ ਮਨਦੀਪ ਮਸੌਨ ਨੇ, ਚੰਗਾ ਲੱਗਿਆ ਸੂਟਾਂ ਦੀਆਂ ਗੱਲਾਂ ਕੀਤੀਆਂ, ਪਿੰਡ ਵਾਲੀਆਂ ਬਹੁਤ ਹੀ ਵਧੀਆ ਲੱਗਿਆ ਜੀ ਇਹਨਾਂ ਨੂੰ ਪ੍ਰੋਗਰਾਮ। ਕਹਿੰਦੇ ਅੱਜ ਸਵੇਰੇ 7 ਵਜੇ ਖੇਤੀ ਨੁਕਤੇ ਖਬਰਾਂ ਇਹ ਬਿਲਕੁਲ ਨਹੀਂ ਚੱਲੀਆਂ, 5-7 ਮਿੰਟ ਰੇਡੀਓ ਬੰਦ ਰਿਹਾ, ਅਤੇ ਜਸਵਿੰਦਰ ਸਹਿਗਲ ਨੇ ਕੋਈ ਗੱਲ ਨਹੀਂ ਕੀਤੀ ਕਿਉਂ ਬੰਦ ਰਿਹਾ, ਹੋਰ ਸਾਰਾ ਕੁਝ ਠੀਕ ਠਾਕ ਹੈ।
1: ਨਹੀਂ, ਉਹਦੇ ਵਿੱਚ ਕਿਸੇ ਤਕਨੀਕੀ ਸਮੱਸਿਆ ਕਰਕੇ
0: ਜੀ
1: ਪ੍ਰੋਬਲਮ ਆਈ ਹੈ ਅਤੇ ਮੇਰੇ ਵੀ ਨੋਟਿਸ ਦੇ ਵਿੱਚ ਆ ਗਈ ਸੀ ਗੱਲ ਕਿ ਕੁਝ ਮਿੰਟ ਜਿਹੜਾ ਹੈ ਉਹ ਨਹੀਂ ਜਾ ਸਕੀ ਟਰਾਂਸਮਿਸ਼ਨ, ਅਤੇ ਉਹਦੇ ਲਈ ਅਸੀਂ ਤੁਹਾਡੇ ਕੋਲ ਮਾਫ਼ੀ ਵੀ ਚਾਹੁੰਦੇ ਹਾਂ ਅਤੇ ਕੋਸ਼ਿਸ਼ ਕਰਾਂਗੇ ਕਿ ਅੱਗੇ ਨੂੰ ਇਸ ਤਰ੍ਹਾਂ ਨਾ ਹੋਵੇ, ਪਰ ਤਕਨੀਕੀ ਸਮੱਸਿਆ ਕਦੋਂ ਵੀ ਆ ਸਕਦੀ ਹੈ ਅਤੇ ਜ਼ਰੂਰ ਉਹਦੇ 'ਤੇ ਜੋ ਵੀ ਉਹਨੂੰ ਸੁਧਾਰਨ ਲਈ ਹੋ ਸਕਦਾ ਉਹ ਜ਼ਰੂਰ ਕਰਾਂਗੇ।
0: ਜੀ, ਅਤੇ ਅੱਗੇ ਪਿੰਡ ਸਿਉਣਾ ਤੋਂ ਹੀ ਪਾਲ ਕੌਰ ਜੀ ਨੇ ਵੀ ਆਪਣਾ ਸੁਨੇਹਾ ਸਾਨੂੰ ਨਾਲ ਹੀ ਭੇਜਿਆ ਹੈਗਾ ਜੀ, ਅਤੇ ਉਹ ਕਹਿੰਦੇ ਜੀ ਕਿ ਮੈਂ ਸਾਰੇ ਪ੍ਰੋਗਰਾਮ ਬਹੁਤ ਧਿਆਨ ਨਾਲ ਸੁਣਦੀ ਹਾਂ, ਫੁਲਕਾਰੀ ਅਤੇ ਨਾਰੀ ਲੋਕ ਹਾਸਿਆਂ ਦੇ ਗੋਲ ਗੱਪੇ, ਹੈਲੋ ਫਰਮਾਇਸ਼, 2 ਤੇਰੀਆਂ 2 ਮੇਰੀਆਂ ਸਾਰੇ ਚੰਗੇ ਲੱਗਦੇ ਆ ਜੀ। ਅਤੇ ਅੱਜ ਦੇ ਨਾਰੀ ਲੋਕ ਦੇ ਵਿੱਚ ਕਹਿੰਦੇ ਜੀ ਰਣਦੀਪ ਪੰਧੇਰ ਨੇ ਜੋ ਮੁਲਾਕਾਤ ਕੀਤੀ ਹਰਪ੍ਰੀਤ ਮੈਡਮ ਦੇ ਨਾਲ, ਹੱਡ ਬੀਤੀਆਂ ਸੁਣਾਈਆਂ, ਬਹੁਤ ਚੰਗਾ ਲੱਗਿਆ ਜੀ ਇਹਨਾਂ ਨੂੰ, ਅਤੇ FM ਪਟਿਆਲੇ ਦੀ ਤਰੱਕੀ ਦੇ ਵਾਸਤੇ ਜਿਹੜੀਆਂ ਹੈਗੀਆਂ ਜੀ ਇਹਨਾਂ ਨੇ ਬਹੁਤ ਸਾਰੀਆਂ ਦੁਆਵਾਂ ਸਾਨੂੰ ਭੇਜੀਆਂ
1: ਜੀ।
0: ਹੈਗੀਆਂ।
1: ਬਹੁਤ ਬਹੁਤ ਸ਼ੁਕਰੀਆ ਤੁਹਾਡੇ ਦੁਆਵਾਂ ਦੇ ਲਈ ਵੀ ਅਤੇ ਤੁਹਾਡੇ ਜਿਹੜੇ ਤੁਸੀਂ ਰਾਏ ਦਿੱਤੀ ਹੈ ਪ੍ਰੋਗਰਾਮਾਂ ਦੇ ਸੰਬੰਧ ਦੇ ਵਿੱਚ ਉਹਦੇ ਲਈ ਵੀ
0: ਜੀ। ਅਤੇ ਇਸ ਤੋਂ ਬਾਅਦ ਜਿਹੜਾ ਅਗਲਾ ਸੁਨੇਹਾ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਜਾ ਰਹੇ ਹਾਂ ਜੀ, ਇਹ ਲਿਖਣ ਵਾਲੇ ਨੇ, ਸੁਨੇਹੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਸਾਨੂੰ ਇਹਨਾਂ ਨੇ ਸਤਿ ਸ਼੍ਰੀ ਅਕਾਲ ਲਿਖੀ ਭੇਜੀ
1: ਜੀ,
0: ਅਤੇ
1: ਇਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬੁੱਧਵਾਰ ਨੂੰ ਕਹਿੰਦੇ ਜੀ ਕਰਮਜੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਹੈਲੋ ਫਰਮਾਇਸ਼ ਅਤੇ ਜਿਹੜਾ ਫੁਲਕਾਰੀ ਪ੍ਰੋਗਰਾਮ ਪੇਸ਼ ਕੀਤਾ, ਪ੍ਰੋਗਰਾਮ ਦੇ ਵਿੱਚ ਮਿੱਥਾਂ ਬਾਰੇ ਗੱਲ ਕੀਤੀ, ਜਿਨ੍ਹਾਂ ਦੀ ਗੁੱਡੀ ਫੁੱਕਣੀ ਨੌ ਰਾਤ ਨੂੰ 9 ਨਹੀਂ ਕੱਟਣੇ ਚਾਹੀਦੇ, ਮੰਜੇ ਦੀ ਗੱਲ ਕੀਤੀ ਹੈਗੀ ਹੈ, ਅਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਇਹਨਾਂ ਨੂੰ ਬਹੁਤ ਪਸੰਦ ਆਈਆਂ। ਅਤੇ ਇਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਜੀ ਪ੍ਰੋਗਰਾਮ ਦੇ ਵਿੱਚ ਦੇਖਿਆ ਹੈਗਾ ਕਿ ਲੋਕ ਪੁਆਧੀ ਦੇ ਵਿੱਚ, ਨਾ ਮਾਫ਼ ਕਰਨਾ, ਨਾਰੀ ਲੋਕ ਪੁਆਧੀ ਦੇ ਵਿੱਚ ਕਰਮਜੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਜਿਹੜਾ ਪ੍ਰੋਗਰਾਮ ਪੇਸ਼ ਕੀਤਾ, ਵੀਰਵਾਰ ਨੂੰ ਹਰਪ੍ਰੀਤ ਕੌਰ ਅਤੇ ਕਰਮਜੀਤ ਕੌਰ ਨੇ ਹੈਲੋ ਫਰਮਾਇਸ਼ ਅਤੇ ਫੁਲਕਾਰੀ ਪ੍ਰੋਗਰਾਮ ਦੇ ਵਿੱਚ ਗਰਮੀਆਂ ਦੀਆਂ ਪੁਰਾਣੀਆਂ ਯਾਦਾਂ, ਝਾਲਰ ਵਾਲੀਆਂ ਪੱਖੀਆਂ, ਘੁੰਗਰੂਆਂ ਵਾਲੀਆਂ ਪੱਖੀਆਂ, ਡੱਕੇ ਵਾਲੀ ਕੁਲਫੀ ਅਤੇ ਗੋਲੇ ਕਿਵੇਂ ਖਾਂਦੇ ਸੀ, ਨਾਰੀ ਲੋਕ ਦੇ ਵਿੱਚ ਵੀ ਬਹੁਤ ਵਧੀਆ ਗੱਲਾਂ ਕੀਤੀਆਂ। ਅਤੇ ਇਸ ਤੋਂ ਬਾਅਦ ਇਹਨਾਂ ਨੇ ਸ਼ੁੱਕਰਵਾਰ ਨੂੰ ਮਨਦੀਪ ਮਸੌਨ ਅਤੇ ਰਣਦੀਪ ਪੰਧੇਰ ਨੇ ਕਹਿੰਦੇ ਜੀ ਸਾਰੇ ਪ੍ਰੋਗਰਾਮ ਵਧੀਆ ਪੇਸ਼ ਕੀਤੇ, ਫੁਲਕਾਰੀ ਪ੍ਰੋਗਰਾਮ ਦੇ ਵਿੱਚ ਸੂਟਾਂ ਦੀ ਗੱਲ ਕੀਤੀ, ਸਾਰੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਹੈਗੇ ਆ ਇਹਨਾਂ ਨੇ ਜ਼ਿਕਰ ਕੀਤਾ ਹੈਗਾ ਜੀ। ਅਤੇ ਇਸ ਤੋਂ ਬਾਅਦ ਇਹੀ ਗੱਲ ਕਰਦੇ ਹੈਗੇ ਜੀ ਕਿ ਨਾਰੀ ਲੋਕ ਦੇ ਵਿੱਚ ਔਰਤਾਂ ਦੇ ਦੁੱਖ ਦਰਦਾਂ ਦੀ ਗੱਲ ਕੀਤੀ, ਕਿਵੇਂ ਔਰਤਾਂ ਆਪਣਾ ਦੁੱਖ ਦਰਦ ਹੰਡਾਉਂਦੀਆਂ ਹੈਗੀਆਂ, ਤਾਂ ਇਹਨਾਂ ਨੂੰ ਜਿਹੜੇ ਪ੍ਰੋਗਰਾਮ ਹੈਗੇ ਆ ਜੀ ਸਾਰੇ ਪਸੰਦ ਆਏ। ਸ਼ਨੀਵਾਰ ਨੂੰ ਰੂਬਲ, ਕੋਮਲਪ੍ਰੀਤ ਸਾਰੇ ਹੀ ਪ੍ਰੋਗਰਾਮ ਪੇਸ਼ ਕੀਤੇ, ਫੁਲਕਾਰੀ ਪ੍ਰੋਗਰਾਮ ਦੇ ਵਿੱਚ ਪੁਰਾਣੀਆਂ ਖੇਡਾਂ, ਪੀਚੋ, ਬੱਕਰੀ, ਖੋ ਖੋ, ਪਿੱਠੂ, ਅਤੇ ਇਹ ਜਿਹੜੀਆਂ ਖੇਡਾਂ ਦਾ ਇਹਨਾਂ ਨੇ ਜ਼ਿਕਰ ਕੀਤਾ, ਅਤੇ ਨਾਰੀ ਲੋਕ ਦੇ ਵਿੱਚ ਭੈਣਾਂ ਦੀ ਪਸੰਦ ਦੇ ਗੀਤ ਅਤੇ ਮੈਸੇਜ ਕਹਿੰਦੇ ਪੜ੍ਹੇ। ਅਤੇ ਇਸ ਤੋਂ ਬਿਨਾਂ ਤਕਰੀਬਨ ਇਹਨਾਂ ਨੇ ਨਾਰੀ ਲੋਕ ਅਤੇ ਫੁਲਕਾਰੀ ਸਾਡੇ ਹਰ ਇੱਕ ਦਿਨ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਜੀ
1: ਉਹਨਾਂ ਦਾ
0: ਉਸ ਦੀ
1: ਵੇਰਵਾ ਜਿਹੜਾ
0: ਤਾਰੀਫ ਅਤੇ
1: ਲਿਖਿਆ
0: ਲਿਖ ਕੇ
1: ਜੀ। ਬਹੁਤ
0: ਭੇਜਿਆ
1: ਬਹੁਤ
0: ਹੋਇਆ
1: ਸ਼ੁਕਰੀਆ
0: ਹੈਗਾ।
1: ਜੀ, ਤੁਸੀਂ ਕਾਫੀ ਡਿਟੇਲ ਦੇ ਵਿੱਚ ਜਿਹੜਾ

0: ਕਰਾਂਗਾ ਕਿ ਤੁਸੀਂ
1: ਜੀ
0: ਬਿਲਕੁਲ ਉਹਨੂੰ ਕ੍ਰਿਸਪ ਉਹਦੇ ਅੰਦਾਜ਼ ਦੇ ਵਿੱਚ ਲਿਖੋ, ਬਿਲਕੁਲ ਉਹਦਾ ਜਿਹੜਾ ਕਹਿੰਦੇ ਨਾ ਕਿ ਕੁਝੇ ਦੇ ਸਮੁੰਦਰ ਬੰਦ ਕਰਨਾ, ਕਿ ਮੇਨ ਉਹ ਪ੍ਰੋਗਰਾਮ ਜਿਹੜੇ ਕਿ ਤੁਹਾਨੂੰ ਬਹੁਤ ਹੀ ਵਧੀਆ ਲੱਗੇ ਅਤੇ ਕਿਉਂ ਵਧੀਆ ਲੱਗੇ,
1: ਜੀ
0: ਜਾਂ ਕਿਤੇ ਤੁਹਾਨੂੰ ਲੱਗਦਾ ਵੀ ਕਿਤੇ ਸੁਧਾਰ ਦੀ ਲੋੜ ਹੈ ਜਾਂ ਕੋਈ ਕਿਤੇ ਕੋਈ ਸਮੱਸਿਆ ਤੁਸੀਂ ਜ਼ਾਹਰ ਕਰਨਾ ਚਾਹੁੰਦੇ ਹੋ ਤਾਂ ਉਹਦਾ ਤੁਸੀਂ ਜ਼ਿਕਰ ਕਰ ਸਕਦੇ ਹੋ, ਕਿਉਂਕਿ ਪੂਰੇ ਹਫ਼ਤੇ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮਸ ਹੁੰਦੇ ਨੇ ਜਿਹੜੇ ਕਿ
1: ਜੀ
0: ਚੱਲਦੇ ਨੇ, ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਪ੍ਰੋਗਰਾਮ ਤੁਸੀਂ ਸੁਣਦੇ ਹੋ ਅਤੇ ਬਹੁਤ ਸਾਰੇ ਤੁਹਾਨੂੰ ਚੰਗੇ ਵੀ ਲੱਗਦੇ ਹੋਣਗੇ, ਅਤੇ ਬਿਹਤਰ ਇਹੀ ਹੈ ਜਿਹੜੇ ਪ੍ਰੋਗਰਾਮ ਤੁਹਾਨੂੰ ਬਹੁਤ ਵਧੀਆ ਲੱਗੇ ਅਤੇ ਜਾਂ ਫਿਰ ਕਿਤੇ ਕੋਈ ਸ਼ਿਕਾਇਤ ਦੀ ਗੁੰਜਾਇਸ਼ ਹੈ ਤਾਂ ਤੁਸੀਂ ਉਹਦਾ ਜ਼ਿਕਰ ਕਰ ਸਕਦੇ ਹੋ।
1: ਤੇ ਅਖੀਰ ਦੇ ਵਿੱਚ ਇਹਨਾਂ ਨੇ ਲਿਖਿਆ ਜੀ ਕਿ ਸਰੋਤਿਆਂ ਦੇ ਫੋਨ ਹਫਤੇ ਤੋਂ ਬਦਲ ਕੇ 10 ਦਿਨ ਦੇ ਕਰੋ, ਜੇਕਰ ਕਿਸੇ ਵੀ ਸਰੋਤੇ ਦਾ ਫੋਨ ਮੰਨ ਲਓ ਇਹਨਾਂ ਨੇ ਲਿਖ ਕੇ ਭੇਜਿਆ ਜੀ ਸੋਮਵਾਰ ਨੂੰ ਲੱਗਿਆ ਤਾਂ ਉਹ ਅਗਲੇ ਸੋਮਵਾਰ ਫੇਰ ਲਾ ਲੈਂਦਾ, ਜਦੋਂ ਕਿ ਇੱਕ ਹਫਤਾ 7 ਦਿਨਾਂ ਦਾ ਹੁੰਦਾ ਤੇ ਬਾਕੀ ਕਹਿੰਦੇ ਜੀ ਵੀ ਦੋ ਤੇਰੀਆਂ ਦੋ ਮੇਰੀਆਂ ਦੇ ਵਿਸ਼ਾ ਵੀ ਜਿਹੜਾ ਹੈਗਾ ਵੀ ਬਹੁਤ ਇਹਨਾਂ ਨੂੰ ਵਧੀਆ ਲੱਗਿਆ, ਤੇ ਬਸ ਇਹਨਾਂ ਨੇ ਇਕੱਲੇ ਫੋਨ ਦੀ ਹੀ ਗੱਲ ਕੀਤੀ
0: ਜੀ
1: ਹੈਗੀ
0: ਫੋਨ ਤਾਂ
1: ਜੀ।
0: ਦੇਖੋ ਜੇਕਰ ਹਫ਼ਤੇ ਦਾ ਵੀ ਚੰਗੀ ਤਰ੍ਹਾਂ ਫੋਲੋ ਕੀਤਾ ਜਾਵੇ ਤਾਂ ਲਗਭਗ ਸਾਰੇ ਸਰੋਤਿਆਂ ਨੂੰ ਉਹਦੇ ਵਿੱਚ ਪੂਰਾ ਸ਼ਮੂਲੀਅਤ ਦਾ ਮੌਕਾ ਮਿਲ ਸਕਦਾ ਹੈ, ਤਾਂ ਇਹ ਗੱਲ ਨਹੀਂ ਕਿ ਤੁਸੀਂ ਹਫ਼ਤਾ ਦਾ ਸਮਾਂ ਰੱਖਦੇ ਹੋ ਜਾਂ 10 ਦਿਨ ਦਾ ਸਮਾਂ ਰੱਖਦੇ ਹੋ, ਗੱਲ ਇਹ ਹੈ ਕਿ ਤੁਸੀਂ ਉਹਨੂੰ ਫੋਲੋ ਕਿੰਨਾ ਕਰਦੇ ਹੋ,
1: ਜੀ
0: ਅਤੇ ਬਹੁਤ ਸਾਰੇ ਸਰੋਤੇ ਨੇ ਜਿਹੜੇ ਕਿ ਫੋਲੋ ਕਰਦੇ, ਮੈਂ ਦੇਖਦਾ ਜਦੋਂ ਵੀ ਉਹਨਾਂ ਦਾ ਫੋਨ ਲੱਗਦਾ ਨਾ ਤਾਂ ਉਹ ਹੀ ਗੱਲ ਕਹਿੰਦੇ ਜੀ ਕਿ ਮੈਨੂੰ 10 ਦਿਨ ਹੋ ਗਏ, 12 ਦਿਨ ਹੋ ਗਏ ਪੂਰੇ ਮੈਂ ਤਾਂ ਫੋਨ ਕਰ ਰਿਹਾ, ਤਾਂ ਬਹੁਤ ਸਾਰੇ ਸਰੋਤੇ ਫੋਲੋ ਕਰਦੇ ਨੇ ਅਤੇ ਕੁਝ ਸਰੋਤੇ ਹੋ ਸਕਦਾ ਫੋਲੋ ਨਾ ਵੀ ਕਰਦੇ ਹੋਣ, ਵਿੱਚੋਂ ਹੋ ਵੀ ਜਾਂਦਾ ਇਸ ਤਰ੍ਹਾਂ,
1: ਜੀ
0: ਤਾਂ ਜੇਕਰ ਉਹਨਾਂ ਨੂੰ ਚੰਗੀ ਤਰ੍ਹਾਂ ਇਸ ਜੋ ਤਰਤੀਬ ਹੈ ਇਹਨੂੰ ਚੰਗੀ ਤਰ੍ਹਾਂ ਫੋਲੋ ਕੀਤਾ ਜਾਵੇ ਤਾਂ ਮੇਰਾ ਖਿਆਲ ਹੈ ਵੀ ਫਿਰ ਪ੍ਰੋਗਰਾਮ ਵਧੀਆ ਚੱਲ ਸਕਦਾ ਹੈ।
1: ਤੇ ਅਗਲਾ ਜੋ ਸੁਨੇਹਾ ਭੇਜਿਆ ਜੀ ਅਰੋੜਾ ਮਹੱਲਾ ਪਟਿਆਲਾ ਤੋਂ ਪਵਨ ਚੰਚਲ ਅਰੋੜਾ ਮਨਸਾ ਸਮਿਤੀ ਅਰੋੜਾ ਇਹਨਾਂ ਨੇ ਲਿਖ ਕੇ ਭੇਜਿਆ ਜੀ ਕਿ ਆਕਾਸ਼ਵਾਣੀ ਦੇ ਸਬਜ਼ੀਆਂ ਨੂੰ ਪਿਆਰ ਭਰੀ ਨਮਸਤੇ, ਤੇ ਇਸ ਵਾਰੀ ਕਹਿੰਦੇ ਜੀ ਹਾਸਿਆਂ ਦੇ ਗੋਲ ਗੱਪੇ ਦੇ ਵਿੱਚ ਇੱਕ ਗੋਲ ਗੱਪਾ ਸਾਡੀ ਭੈਣ ਕਮਲਪ੍ਰੀਤ ਨੇ, 12 ਗੋਲ ਗੱਪੇ ਸਾਡੇ ਸਰੋਤਿਆਂ ਨੇ ਸੁਣਾਏ ਤੇ 2 ਦੀ ਕਾਲ ਅਟੈਂਡ ਨਹੀਂ ਹੋ ਸਕੀ, ਬਾਕੀ ਸਾਰੇ ਵਧੀਆ ਕੰਮ ਕਰਦੇ ਹਨ।
0: ਜੀ ਬਹੁਤ ਬਹੁਤ ਸ਼ੁਕਰੀਆ, ਅਤੇ ਮੇਰਾ ਖਿਆਲ ਹੈ ਵੀ ਜੇ 12 ਤੁਸੀਂ ਚੁਟਕਲੇ ਔਨ ਏਅਰ ਲੈ ਲਏ ਤਾਂ ਇਹ ਕਾਫੀ ਨੇ, ਹੈ ਨਾ,
1: ਜੀ
0: ਅਤੇ ਉਹਦੇ ਵਿੱਚ ਜੇਕਰ 2 ਮਟੀਰੀਅਲਾਈਜ਼ ਨਹੀਂ ਹੋ ਸਕੀਆਂ ਕਾਲਸ ਤੁਹਾਡੀਆਂ ਜਿਨ੍ਹਾਂ ਨੂੰ ਕਿ ਤੁਸੀਂ ਔਨ ਏਅਰ ਨਹੀਂ ਦੇ ਸਕੇ ਤਾਂ ਕੋਈ ਗੱਲ ਨਹੀਂ, ਮੇਰਾ ਖਿਆਲ ਇੰਨਾ ਹੋ ਜਾਂਦਾ, ਕਈ ਵਾਰ ਇਹ ਵੀ ਹੁੰਦਾ ਕਿ ਫੋਨ ਦੀ ਗੜਬੜ ਨਹੀਂ ਹੁੰਦੀ ਪਰ ਜਿਹੜਾ ਸਰੋਤਾ ਉਹ ਪਹਿਲਾਂ ਹੀ ਉਡੀਕ ਕਰਦਾ ਕਰਦਾ ਹੀ ਜਦੋਂ ਉਹਨੂੰ ਔਨ ਏਅਰ ਲਿਆ ਜਾਂਦਾ ਤਾਂ ਬੰਦ ਕਰ ਦਿੰਦਾ, ਜਾਂ
1: ਜੀ
0: ਫਿਰ ਕੰਪਨੀ ਦਾ ਜਿਹੜਾ ਸਰਵਿਸ ਪ੍ਰੋਵਾਈਡਰ ਹੈ ਉਹਦੇ ਐਂਡ 'ਤੇ ਕੋਈ ਸਮੱਸਿਆ ਹੁੰਦੀ ਹੈ ਕਿ ਲਿੰਕ ਉਹਦੇ ਨਾਲ ਟੁੱਟ ਜਾਂਦਾ, ਕੋਈ ਵੀ ਕਾਰਨ ਹੋ ਸਕਦਾ, ਜੇਕਰ 12 ਕਾਲਸ ਔਨ ਏਅਰ ਗਈਆਂ ਨੇ 2 ਨਹੀਂ ਜਾ ਸਕੀਆਂ ਤਾਂ ਠੀਕ ਹੈ, ਉਹਦੇ 'ਚ ਕੋਈ ਸਮੱਸਿਆ ਨਹੀਂ ਨਜ਼ਰ ਆਉਂਦੀ।
1: ਜੀ ਅਗਲਾ ਸੁਨੇਹਾ ਸਾਨੂੰ ਜਿਹੜਾ ਲਿਖ ਕੇ ਭੇਜੇ ਜੀ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਤੋਂ
0: ਜੀ
1: ਕੁਲਵੰਤ ਮਾਨ, ਲਖਵਿੰਦਰ ਮਾਨ, ਖੁਸ਼ਪ੍ਰੀਤ ਮਾਨ, ਗੁਰਨੂਰ ਮਾਨ ਤੇ ਕੁਲਵਿੰਦਰ ਮਾਨ ਤੇ ਹਰਵਿੰਦਰ ਮਾਨ ਤੇ ਸਾਰੇ ਆਕਾਸ਼ਵਾਣੀ ਟੀਮ ਨੂੰ ਸਤਿ ਸ਼੍ਰੀ ਅਕਾਲ ਲਿਖਿਆ ਜੀ ਇਹਨਾਂ ਨੇ,
0: ਜੀ ਇਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਕਹਿੰਦੇ ਜੀ ਅੱਜ ਦਾ ਫੁਲਕਾਰੀ ਪ੍ਰੋਗਰਾਮ ਸੁਣਿਆ, ਜਸਵਿੰਦਰ ਤੇ ਮਨਦੀਪ ਜੀ ਨੇ ਗੱਲਬਾਤ ਕੀਤੀ,
0: ਜੀ
1: ਸਹਿਯੋਗ ਦੇ ਵਿਸ਼ੇ ਤੇ ਗੱਲਬਾਤ ਕੀਤੀ, ਇਹਨਾਂ ਨੂੰ ਚੰਗਾ ਲੱਗਿਆ। ਤੇ ਇਸ ਤੋਂ ਬਾਅਦ ਜਿਹੜੀ ਹੈਗੀ ਹੈ ਜੀ ਇਹਨਾਂ ਨੇ ਕਿਹਾ ਕਿ ਹਿੰਦੀ ਜਾਇਕਾ ਦੇ ਵਿੱਚ ਸਾਡੀ ਫਰਮਾਇਸ਼ ਦੇ ਗੀਤ ਚਲਾਇਆ, ਇਹਨਾਂ ਨੇ ਸ਼ੁਕਰੀਆ ਕੀਤਾ। ਇਸ ਤੋਂ ਬਾਅਦ ਕਹਿੰਦੇ ਜੀ ਪ੍ਰੋਗਰਾਮ ਜਿਹੜੇ ਹੈਗੇ ਸਾਰੇ ਹੀ ਵਧੀਆ ਲੱਗਦੇ ਆ, ਨਾਰੀ ਲੋਕ ਹਾਸਿਆਂ ਦੇ ਗੋਲ ਗੱਪੇ, ਪੰਜਾਬੀ ਤੜਕਾ, ਹਿੰਦੀ ਜੈਕਾਰ, ਕਿਸਾਨ ਵਾਣੀ, ਅੰਮ੍ਰਿਤ ਵੇਲੇ ਗੁਰਬਾਣੀ, ਸਾਸਵਾਨੀ ਤੇ ਗੁਲਦਸਤਾ, ਦੁਪਹਿਰ ਨੂੰ ਪ੍ਰੋਗਰਾਮ ਨਗਮੇ ਜਿਹੜਾ ਹੈਗਾ ਇਹਨਾਂ ਨੂੰ ਬਹੁਤ ਪਸੰਦ ਆਇਆ ਹੈਗਾ, ਤੇ ਸਾਰੇ ਹੀ ਪ੍ਰੋਗਰਾਮ ਜਿਹੜੇ ਹੈਗੇ ਜੀ ਇਹਨਾਂ ਨੂੰ ਵਧੀਆ ਲੱਗਦੇ ਹੈਗੇ।
0: ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਸਾਰੇ ਪ੍ਰੋਗਰਾਮਾਂ ਦਾ ਤੁਸੀਂ ਜ਼ਿਕਰ ਕੀਤਾ ਉਹਦੇ ਲਈ ਧੰਨਵਾਦ।
1: ਜੀ ਅਗਲਾ ਜਿਹੜਾ ਸੁਨੇਹਾ ਸਾਨੂੰ ਲਿਖ ਕੇ ਭੇਜਿਆ ਜੀ ਇਹ ਸਾਨੂੰ ਲਿਖ ਕੇ ਭੇਜਦੇ ਨੇ, ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਜਸਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਅਤੇ ਸਾਰੀ ਧੀਮਾਨ ਫੈਮਿਲੀ ਨੇ ਇਹਨਾਂ ਨੇ ਜੋ ਲਿਖ ਕੇ ਭੇਜਿਆ ਹੈਗਾ ਜੀ ਕਿ ਇਹਨਾਂ ਨੂੰ ਪ੍ਰੋਗਰਾਮ ਪੰਜਾਬੀ ਤੜਕਾ, ਰਜਨੀਗੰਧਾ, ਸ਼ਾਮ ਸੁਹਾਣੀ ਬਹੁਤ ਵਧੀਆ ਲੱਗਦੇ ਨੇ, ਅਤੇ ਪਿਛਲੇ ਸ਼ਨੀਵਾਰ ਨੂੰ ਪੰਜਾਬੀ ਤੜਕਾ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਬੋਲ ਦਿੱਤਾ ਫੋਨ ਨੰਬਰ, ਪਰ ਜਿਹੜਾ ਹੈਗਾ ਉਸ ਦੇ ਉੱਪਰ ਆਪ ਫੋਨ ਕਰੇ ਅਤੇ ਔਰ ਫੋਨ ਨੰਬਰ ਬਤਾ, ਇਹਨਾਂ ਨੇ ਹਿੰਦੀ ਦੇ ਵਿੱਚ ਸਰ ਮਾਫ਼ ਕਰਨਾ ਲਿਖ
0: ਜੀ
1: ਕੇ
0: ਜੀ
1: ਭੇਜਿਆ ਹੈਗਾ, ਅਤੇ ਥੋੜ੍ਹੀ ਦੇਰ ਬਾਅਦ ਕਹਿੰਦੇ ਜੀ ਪ੍ਰੋਗਰਾਮ ਪਹਿਲਾਂ ਵੀ ਫੋਨ 'ਤੇ ਫੋਨ ਨੰਬਰ ਬੋਲ ਦਿੱਤਾ ਅਤੇ ਉਸ ਤੋਂ ਬਾਅਦ ਵਟਸਐਪ 'ਤੇ ਕਹਿੰਦੇ ਜੀ ਪ੍ਰੋਗਰਾਮ
0: ਜੀ
1: ਕਰ
0: ਜੀ ਉਹ ਤਾਂ
1: ਦਿੱਤਾ।
0: ਕੋਈ ਕਾਰਨ
1: ਜੀ
0: ਰਿਹਾ ਹੋਏਗਾ ਜਾਂ ਤਾਂ ਜਿਹੜਾ ਜਾਂ ਤਾਂ ਗਲਤੀ ਨਾਲ ਹੋਇਆ
1: ਜੀ,
0: ਜਾਂ ਫਿਰ ਕਿਹੜੇ ਪ੍ਰੋਗਰਾਮ ਦੀ ਗੱਲ ਕਰ ਰਹੇ ਨੇ
1: ਇਹਨਾਂ ਨੇ ਸ਼ਾਮ ਸੁਹਾਣੀ ਪ੍ਰੋਗਰਾਮ ਦੀ ਗੱਲ ਕੀਤੀ ਹੈਗੀ ਜੀ
0: ਜੀ ਉਹਦੇ,
1: ਪਿਛਲੇ
0: ਕਿਉਂਕਿ
1: ਸ਼ਨੀਵਾਰ
0: ਸ਼ਾਮ
1: ਦੀ
0: ਸੁਹਾਣੀ ਪ੍ਰੋਗਰਾਮ ਜੋ ਹੈ ਸਾਡਾ ਉਹ ਫੋਨ ਦੇ ਉੱਪਰ ਹੀ ਆਧਾਰਿਤ ਹੈ,
1: ਜੀ
0: ਤੇ ਪਰ ਕਈ ਵਾਰੀ ਇਹ ਹੁੰਦਾ ਜਦੋਂ ਫੋਨ ਦੀ ਸਮੱਸਿਆ ਚੱਲ ਰਹੀ ਹੁੰਦੀ ਹੈ ਤਾਂ ਉਦੋਂ ਜ਼ਰੂਰ ਅਸੀਂ ਸਰੋਤਿਆਂ ਦੇ ਨਾਲ ਜੁੜਨ ਲਈ ਉਹਨਾਂ ਨੂੰ ਵਟਸਐਪ ਦਾ ਨੰਬਰ ਦਿੰਦੇ ਹਾਂ ਤਾਂ ਕਿ ਉਹ ਜੇਕਰ ਉਹ ਫੋਨ 'ਤੇ ਨਹੀਂ ਜੁੜ ਸਕਦੇ ਤਾਂ ਵਟਸਐਪ 'ਤੇ ਉਹ ਆਪਣੀ ਗੱਲ ਹੈ ਉਹ ਕਹਿ ਸਕਦੇ ਨੇ।
1: ਜੀ ਪਿਛਲੇ ਸ਼ਨੀਵਾਰ ਪੰਜਾਬੀ ਤੜਕਾ ਪ੍ਰੋਗਰਾਮ ਸਰ ਸ਼ਾਮ ਸੁਹਾਨੀ ਨੂੰ ਪਸੰਦ ਕੀਤਾ ਪੰਜਾਬੀ ਤੜਕੇ ਦੇ ਵਿੱਚ, ਮਾਫ਼ ਕਰਨਾ ਮੇਰੀ ਵੀ ਗਲਤੀ ਹੈ, ਪੰਜਾਬੀ ਤੜਕਾ ਦੇ ਕਹਿੰਦੇ ਜੀ ਸ਼ੁਰੂ ਦੇ ਵਿੱਚ ਬੋਲਤਾ ਸੀ ਫੋਨ ਨੰਬਰ ਅਤੇ ਉਦੋਂ ਬਾਅਦ
0: ਜੀ ਜੀ
1: ਵਟਸਐਪ 'ਤੇ ਕਰਤਾ,
0: ਵਟਸਐਪ
1: ਠੀਕ ਹੈ
0: 'ਤੇ,
1: ਜੀ
0: ਜੀ ਉਹ ਤਾਂ
1: ਹਾਂਜੀ
0: ਵਟਸਐਪ 'ਤੇ ਹੀ ਹੋਣਾ ਚਾਹੀਦਾ ਮੇਰਾ ਖਿਆਲ ਹੈ, ਉਹ ਪ੍ਰੋਗਰਾਮ ਵਟਸਐਪ 'ਤੇ ਹੀ ਹੈ, ਅਤੇ ਜ਼ਰੂਰ ਆਰਜੀ ਕੋਲੋਂ ਗਲਤੀ ਹੋਏਗੀ ਅਤੇ ਅਸੀਂ ਉਹਨਾਂ ਦਾ

0: ਇਸ ਵੱਲ ਧਿਆਨ ਦਵਾਵਾਂਗੇ। ਕਿਸ ਦਿਨ ਦੀ ਇਹ ਗੱਲ ਕਰ ਰਹੇ ਨੇ?
1: ਇਹ ਪਿਛਲੇ ਸ਼ਨੀਵਾਰ ਦੀ ਸਰ।
0: ਜੀ ਪਿਛਲੇ ਸ਼ਨੀਵਾਰ ਦੀ, ਜ਼ਰੂਰ ਉਸ ਦਿਨ ਜਿਹੜਾ ਵੀ ਆਰਜੇ ਡਿਊਟੀ 'ਤੇ ਹੋਏਗਾ ਉਹਨਾਂ ਦਾ ਧਿਆਨ ਇਸ ਵੱਲ ਦਵਾਇਆ ਜਾਵੇਗਾ।
1: ਜੀ, ਅਤੇ ਇਸ ਤੋਂ ਬਾਅਦ ਇਹਨਾਂ ਨੇ ਕਿਹਾ ਹੈਗਾ ਜੀ ਕਿ ਕਈ ਵਾਰੀ ਵਟਸਐਪ ਦੀ ਖਰਾਬੀ ਦੇ ਕਾਰਨ ਫੋਨ ਇਨ ਪ੍ਰੋਗਰਾਮ ਦੇ ਰਹੇ ਹੋ, ਅਤੇ ਬਾਕੀ ਅਨਾਊਂਸਰ ਚੰਗਾ ਪ੍ਰੋਗਰਾਮ ਪੇਸ਼ ਕਰਦੇ ਨੇ, ਸਾਰੇ ਪ੍ਰੋਗਰਾਮਾਂ ਦੀ ਇਹਨਾਂ ਨੇ ਵਧੀਆ ਲੱਗਦੇ ਆ ਜੀ, ਕਹਿੰਦੇ ਅੱਛਾ ਲੱਗਦਾ ਸਾਨੂੰ। ਦੋ ਗਾਣਿਆਂ ਦੀ ਆਪਸੀ ਪਹਿਲਾਂ ਵੀ ਦੋ ਗਾਣਿਆਂ ਦੀ ਕਹਿੰਦੇ ਜੀ ਪਹਿਲਾਂ ਵੀ ਤੁਹਾਨੂੰ ਅਸੀਂ ਰਿਕੁਐਸਟ ਕੀਤੀ ਸੀ, ਅਤੇ ਕਦੋਂ ਤੱਕ ਜਿਹੜੇ ਹੈਗੇ ਆ ਤੁਸੀਂ ਇਹਨਾਂ ਨੂੰ ਚਲਾਉਣੇ ਸ਼ੁਰੂ ਕਰੋਗੇ, ਅਤੇ ਇਹ ਗਾਣੇ ਹਾਂਜੀ ਇਹਨਾਂ ਨੇ ਬਸ ਐਂ ਪੁੱਛਿਆ ਹੈਗਾ ਵੀ ਕਦੋਂ ਤੱਕ ਚਲਾਓਗੇ।
0: ਨਹੀਂ ਪਰ ਕਿਹੜੇ ਗੀਤਾਂ ਜ਼ਿਕਰ ਕਰਦਾ ਕਰ ਰਹੇ ਨੇ ਇਹ?
1: ਇਸਨੇ ਇਹਨਾਂ ਨੇ ਥੋੜ੍ਹੇ ਜਿਹੇ ਗਾਣਿਆਂ ਦੀ ਰਿਕੁਐਸਟ ਜਿਹੜੀ ਹੈਗੀ ਹੈ ਜੀ ਇਹਦੇ ਵਿੱਚ ਕੀਤੀ ਹੈ। ਪਹਿਲਾ ਗਾਣਾ ਹੈਗਾ ਬਾਬਾ ਵੇ ਕਲਾ ਮਰੋੜ ਵਾਲਾ ਗਾਣਾ ਹੈਗਾ ਜੀ, ਆਵਾਜ਼ ਜਗਮੋਹਨ ਕੌਰ ਅਤੇ
0: ਜੀ ਜੀ
1: ਕੇ ਦੀਪ ਦੀ ਆਵਾਜ਼ ਦੇ
0: ਕੇ
1: ਵਿੱਚ,
0: ਦੀਪ ਦੀ ਆਵਾਜ਼ ਦੇ
1: ਅਤੇ
0: ਵਿੱਚ।
1: ਇੱਕ ਹੋਰ ਗਾਣਾ ਇਹਨਾਂ ਨੇ ਲਿਖ ਕੇ ਭੇਜਿਆ ਹੈਗਾ ਜੀ, ਚੰਡੀਗੜ੍ਹ ਰਹਿਣ ਵਾਲੀਏ, ਆਵਾਜ਼ ਨਰਿੰਦਰ ਬੀਬਾ ਦੀ।
0: ਜੀ
1: ਅਤੇ
0: ਦੇਖੋ ਇਹਦੇ ਇਹਨਾਂ ਦੇ ਜਿਹੜੇ ਮੈਸੇਜ ਦੇ ਦੋ ਭਾਵ ਹੋ ਸਕਦੇ ਨੇ, ਇੱਕ ਤਾਂ ਇਹ ਕਿ ਸਾਡੇ ਕੋਲ ਇਹ ਗੀਤ ਮੌਜੂਦ ਨਹੀਂ ਹੈਗੇ ਅਤੇ
1: ਜੀ
0: ਇਸ ਕਰਕੇ ਉਹ ਨਹੀਂ ਚੱਲ ਪਾ ਰਹੇ, ਜੇਕਰ ਇਸ ਤਰ੍ਹਾਂ ਦਾ ਤਾਂ ਅਸੀਂ ਚੈੱਕ ਕਰਵਾ ਲਾਂਗੇ, ਜੇਕਰ ਨਹੀਂ ਹੋਣਗੇ ਤਾਂ ਅਸੀਂ ਇਹ ਮੰਗਵਾ ਲਵਾਂਗੇ, ਪਰ ਜੇਕਰ ਇਹਨਾਂ ਨੇ ਇਹਦੀ ਫਰਮਾਇਸ਼ ਕੀਤੀ ਹੈ ਕਿ ਇਹਨਾਂ ਨੂੰ ਇਹ ਜ਼ਰੂਰ
1: ਇਹਨਾਂ
0: ਸੁਣਵਾਏ
1: ਨੇ ਨਾਲ
0: ਜਾਣ।
1: ਲਿਖਿਆ ਜੀ ਕਹਿੰਦੇ ਜੀ ਆਕਾਸ਼ਵਾਣੀ ਬਠਿੰਡਾ ਤੋਂ ਇਹ ਗੀਤ ਇਹਨਾਂ ਨੇ ਕਾਫੀ ਵਾਰ ਸੁਣੇ ਨੇ
0: ਜੀ,
1: ਪਹਿਲਾਂ
0: ਆਕਾਸ਼ਵਾਣੀ
1: ਵੀ ਬਠਿੰਡਾ
0: ਤੇ ਵੀ ਚੱਲਦੇ ਹੋਣਗੇ, ਆਕਾਸ਼ਵਾਣੀ ਜਲੰਧਰ ਦੇ ਵਿੱਚ ਬਾਕਾਇਦਾ ਚੱਲਦੇ ਨੇ, ਜੇਕਰ ਅਸੀਂ ਵੀ ਦੇਖ ਲਾਂਗੇ ਜੇਕਰ ਸਾਡੇ ਕੋਲ ਤਾਂ ਗੀਤ ਹੈਗੇ ਨੇ ਫਿਰ ਤਾਂ ਠੀਕ ਹੈ, ਨਹੀਂ ਤਾਂ ਅਸੀਂ ਮੰਗਵਾ ਲਵਾਂਗੇ, ਪਰ ਜੇਕਰ ਇਹਨਾਂ ਨੇ ਸਿਰਫ ਫਰਮਾਇਸ਼ ਕੀਤੀ ਹੈ ਸਿਰਫ ਸੁਣਨ ਲਈ ਕਹਿ ਰਹੇ ਨੇ, ਸਾਡੇ ਕੋਲ ਆਲਰੇਡੀ ਇਹ ਵਾਲੇ ਗੀਤ ਹੈਗੇ ਨੇ, ਤਾਂ ਫਿਰ ਇਹ ਕਿਸੇ ਵੀ ਫਰਮਾਇਸ਼ੀ ਪ੍ਰੋਗਰਾਮ ਦੇ ਵਿੱਚ ਆਪਣੀ ਫਰਮਾਇਸ਼ ਹੈ ਪੂਰੀ ਕਰਵਾ ਸਕਦੇ ਨੇ।
1: ਜੀ, ਤਾਂ ਅਗਲਾ ਜਿਹੜਾ ਸਾਨੂੰ ਸੁਨੇਹਾ ਮਿਲਿਆ ਜੀ, ਬਬੀਤਾ ਰਾਣੀ ਪਿੰਡ ਖਰਾਜਪੁਰਾ ਪਟਿਆਲਾ ਤੋਂ ਲਿਖ ਕੇ ਭੇਜਦੇ ਆ, ਅਤੇ ਇਹਨਾਂ ਨੇ ਕਿਹਾ ਜੀ ਕਹਿੰਦੇ ਜੀ ਤੁਸੀਂ ਤਾਰੀਫਾਂ ਵਾਲੇ ਮੈਸਜਾਂ ਨੂੰ ਪਹਿਲ ਦਿੰਦੇ ਹੋ, ਜੇ ਕੋਈ ਸੁਝਾਅ ਜਾਂ ਸ਼ਿਕਾਇਤ ਦੇਵੇ ਤਾਂ ਉਸਨੂੰ ਤੁਸੀਂ ਨਜ਼ਰਅੰਦਾਜ਼ ਕਰਦੇ ਹੋ।
0: ਨਹੀਂ ਪਰ ਇਹ
1: ਤਾਂ
0: ਕਿਸਾ ਦਾ ਕਹਿ ਰਹੇ ਨੇ,
1: ਇਹਨਾਂ ਨੇ ਮੈਸੇਜ ਸਾਨੂੰ 2:50 ਤੇ ਕੀਤਾ ਹੈ ਜੀ, ਅਤੇ ਇਸ ਤੋਂ ਬਾਅਦ ਇਹਨਾਂ ਨੇ ਅੱਜ ਦੇ ਪ੍ਰੋਗਰਾਮ ਦੇ ਬਾਰੇ ਲਿਖਿਆ ਹੈਗਾ ਕਿ ਅੱਜ ਮਨਦੀਪ ਜੀ ਨੇ ਫੌਜੀ ਵੀਰਾਂ ਦੇ ਪ੍ਰੋਗਰਾਮ ਸਰਫਰੋਸ਼ ਨੂੰ ਇੱਕ ਵਾਰ ਵੀ ਹਾਈਲਾਈਟ ਨਹੀਂ ਕੀਤਾ ਕਿ ਇਹ ਫੌਜੀ ਵੀਰਾਂ ਦਾ ਪ੍ਰੋਗਰਾਮ ਹੈਗਾ, ਅਤੇ ਇਸੇ ਤਰ੍ਹਾਂ ਹੀ ਪ੍ਰੋਗਰਾਮ ਸੁਨੇਹੇ ਨੂੰ ਵੀ ਹਾਈਲਾਈਟ ਬਿਲਕੁਲ ਵੀ ਨਹੀਂ ਕੀਤਾ ਕਿ ਇਹਨਾਂ ਦੀ ਜਗ੍ਹਾ ਜੇਕਰ ਕਰਮਜੀਤ ਵਨ ਹੁੰਦੇ ਤਾਂ ਦੇਖਦੇ ਫਿਰ ਕਿਆ ਬਾਤ ਹੈ ਜੀ।
0: ਜੀ ਜੀ ਦੇਖੋ ਜਿਹੜੇ ਤੁਹਾਡੇ ਪਸੰਦੀਦਾ ਆਰਜੇ ਨੇ ਨਾ, ਉਹਨਾਂ ਦੀ ਥਾਂ ਤਾਂ ਕੋਈ ਵੀ ਨਹੀਂ ਲੈ ਸਕਦਾ, ਚਾਹੇ ਕੋਈ ਵੀ ਸਰੋਤਾ ਹੋਵੇ, ਚਾਹੇ ਉਹ ਕਿਸੇ ਵੀ ਆਰਜੇ ਨੂੰ ਪਸੰਦ ਕਰਦਾ ਵੀ ਉਹਦੀ ਥਾਂ ਦੂਜਾ ਆਰਜੇ ਨਹੀਂ ਲੈ ਸਕਦਾ ਹੁੰਦਾ, ਅਤੇ ਤਾਂ ਇਸ ਕਰਕੇ ਬਾਕੀ ਜੇਕਰ ਇਹ ਪ੍ਰੋਗਰਾਮਾਂ ਦਾ ਤੁਸੀਂ ਵੇਰਵੇ ਦੇ ਵਿੱਚ ਜ਼ਿਕਰ ਨਹੀਂ ਕੀਤਾ ਤਾਂ ਮੇਰਾ ਖਿਆਲ ਹੈ ਮਨਦੀਪ ਇਹਦੇ ਬਾਰੇ ਜ਼ਰੂਰ ਸਫਾਈ ਦੇ ਸਕਦੇ ਨੇ।
1: ਵੈਸੇ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਫੌਜੀ ਵੀਰਾਂ ਦਾ ਪ੍ਰੋਗਰਾਮ ਜਿਹੜਾ ਹੈਗਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਬੋਲਿਆ ਸੀ, ਉਸ ਤੋਂ ਬਾਅਦ ਮੈਂ ਸਰਫਰੋਸ਼ੀ ਪ੍ਰੋਗਰਾਮ ਦਾ ਨਾਮ ਲਿੱਤਾ, ਮੈਂ ਦੁਬਾਰਾ ਇਸ ਨੂੰ ਫੌਜੀ ਵੀਰਾਂ ਦਾ ਪ੍ਰੋਗਰਾਮ ਨਹੀਂ ਕਿਹਾ। ਅਗਰ 15 ਮਿੰਟ ਦੇ ਪ੍ਰੋਗਰਾਮ ਦੇ ਵਿੱਚ ਦੋ ਜਾਂ ਤਿੰਨ ਸੌਂਗ ਦੇ ਵਿੱਚ ਇਹਨਾਂ ਨੂੰ ਇਹ ਲੱਗਦਾ ਤਾਂ ਮੈਂ ਅਸੀਂ ਇਸ
0: ਕੋਈ
1: ਚੀਜ਼ ਦੇ
0: ਜ਼ਰੂਰੀ ਨਹੀਂ ਹੈ ਕਿ ਉਹਨੂੰ ਵਾਰ ਵਾਰ ਹਾਈਲਾਈਟ ਕੀਤਾ ਜਾਵੇ, ਕਿਉਂਕਿ ਸਰਫਰੋਸ਼ ਜਿਹੜਾ 15 ਮਿੰਟਾਂ ਦਾ ਪ੍ਰੋਗਰਾਮ ਹੈ ਤਾਂ ਸ਼ੁਰੂ ਦੇ ਵਿੱਚ ਜੇਕਰ ਉਹਦਾ ਟਾਈਟਲ ਸਹੀ ਬੋਲਿਆ ਗਿਆ, ਉਸ ਤੋਂ ਬਾਅਦ ਵੀ ਜਦੋਂ ਕਲੋਜ਼ਿੰਗ ਅਨਾਊਂਸਮੈਂਟ ਦੇ ਵਿੱਚ ਵੀ ਸਹੀ ਟਾਈਟਲ ਬੋਲਿਆ ਗਿਆ, ਤਾਂ ਉਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੈ ਕਿ ਇਹ ਹਾਈਲਾਈਟ ਕੀਤਾ ਜਾਵੇ ਕਿ ਵਾਰ ਵਾਰ ਕਿ ਫੌਜੀ ਵੀਰਾਂ ਲਈ ਹੈ। ਅਤੇ ਦੂਜੀ ਗੱਲ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਨਾ ਕਿ ਤੁਸੀਂ ਜਿਹੜੇ ਤਾਰੀਫਾਂ ਵਾਲੇ ਜਿਹੜੇ ਖਤਾਂ ਨੂੰ ਪਹਿਲ ਦਿੰਦੇ ਹੋ, ਤਾਂ ਇਸ ਤਰ੍ਹਾਂ ਤਾਂ ਨਹੀਂ ਹੈ ਬਿਲਕੁਲ ਵੀ, ਅਸੀਂ ਤਾਂ ਬਲਕਿ ਜਿੰਨੇ ਵੀ ਸਾਡੇ ਕੋਲ ਮੈਸੇਜਿਸ ਆਉਂਦੇ ਨੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਉਹ ਸਾਰੇ ਪੜ੍ਹੇ ਜਾਂਦੇ ਨੇ, ਬਲਕਿ ਸਾਨੂੰ ਖੁਸ਼ੀ ਹੁੰਦੀ ਹੈ ਜੇਕਰ ਕੋਈ ਸਰੋਤਾ ਇਹੋ ਜਿਹੀ ਕੋਈ ਕਮੀ ਸਾਡੇ ਧਿਆਨ ਦੇ ਵਿੱਚ ਲਿਆ ਦਿੰਦਾ ਜਿਹੜੀ ਕਿ ਪਹਿਲਾਂ ਸਾਡੇ ਧਿਆਨ ਦੇ ਵਿੱਚ ਨਹੀਂ ਹੁੰਦੀ, ਤਾਂ ਸਾਨੂੰ ਲੱਗਦਾ ਕਿ ਉਹ ਸਾਡਾ ਹੀ ਕੰਮ ਕਰ ਰਿਹਾ ਹੈ। ਪਰ ਜੇਕਰ ਸ਼ਿਕਾਇਤ ਹੁੰਦੀ ਹੈ ਉਹਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਹੁਣ ਵੀ ਪਤਾ ਨਹੀਂ ਕਿਸ ਗੱਲ 'ਤੇ ਆਧਾਰ 'ਤੇ ਕਹਿ ਰਹੇ ਨੇ ਕਿ ਜਿਹੜੀ ਇਹਨਾਂ ਦੀ ਕੋਈ ਫਰਮਾਇਸ਼ ਹੈ ਜਾਂ ਫਿਰ ਜੋ ਕੁਛ ਚਾਹੁੰਦੇ ਨੇ ਉਹ ਪੂਰੀ ਨਹੀਂ ਕੀਤੀ ਜਾਂਦੀ, ਜੇ ਤਾਂ ਦੱਸ ਦਿੰਦੇ ਤਾਂ ਵਧੀਆ ਹੁੰਦਾ, ਪਰ ਜੇਕਰ ਕੁਛ ਸਰੋਤੇ ਕਈ ਵਾਰੀ ਹੁੰਦੇ ਨੇ ਉਹ ਵੈਸੇ ਹੀ ਅੰਦਾਜ਼ਾ ਲਾਉਂਦੇ ਨੇ ਕਿ ਸਵੇਰ ਵਾਲਾ ਪ੍ਰੋਗਰਾਮ ਸ਼ਾਮ ਨੂੰ ਕਰ ਦਿਓ ਜੀ, ਸ਼ਾਮ ਵਾਲਾ ਸਵੇਰ ਨੂੰ ਕਰ ਦਿਓ, ਜਾਂ ਜਿਹੜਾ ਫੋਨ 'ਤੇ ਪ੍ਰੋਗਰਾਮ ਹੈ ਉਹਨੂੰ ਵਟਸਐਪ 'ਤੇ ਕਰ ਦਿਓ, ਜਾਂ ਵਟਸਐਪ ਵਾਲਾ ਜੀ ਉਹ ਜਿਹੜਾ ਉਹਨੂੰ ਫੋਨ 'ਤੇ ਕਰ ਦਿਓ, ਕੁਛ ਵੀ ਮਤਲਬ ਕਈ ਵਾਰ ਇਸ ਤਰ੍ਹਾਂ ਦੇ ਸੁਝਾਅ ਆਉਂਦੇ ਨੇ ਜਿਹੜੇ ਕਿ ਸਾਰੇ ਪ੍ਰੋਗਰਾਮਾਂ ਨੂੰ ਧਿਆਨ ਦੇ ਵਿੱਚ ਦੇਖ ਕੇ ਬਹੁਤ ਹੀ ਕਾਫੀ ਲੰਬੀ ਚੌੜੀ ਮੈਂਟਲ ਐਕਸਰਸਾਈਜ਼ ਕਰਨ ਤੋਂ ਬਾਅਦ, ਸਟਾਫ ਦੀਆਂ ਮੀਟਿੰਗਾਂ ਤੋਂ ਬਾਅਦ, ਡਾਇਰੈਕਟੋਰੇਟ ਦੇ ਅਪਰੂਵਲ ਤੋਂ ਬਾਅਦ ਜਿਹੜੇ ਫਿਕਸ ਕੀਤੇ ਹੁੰਦੇ ਨੇ, ਅਤੇ ਫਿਰ ਜੇਕਰ ਅਸੀਂ ਅਚਾਨਕ ਅਸੀਂ ਮਤਲਬ ਕਿ ਉਹਦੇ 'ਚ ਤਬਦੀਲੀਆਂ ਕਰਾਂਗੇ ਤਾਂ ਫਿਰ ਕਿਵੇਂ ਚੱਲੇਗਾ, ਕਿਉਂਕਿ ਇੱਕ ਸਰੋਤੇ ਦੀ ਇੱਕ ਤਰ੍ਹਾਂ ਦੀ ਜਿਹੜੀ ਫਰਮਾਇਸ਼ ਹੋ ਸਕਦੀ ਹੈ, ਦੂਜੇ ਸਰੋਤੇ ਦੀ ਪਸੰਦ ਦੂਜੀ ਤਰ੍ਹਾਂ ਦੀ ਹੋ ਸਕਦੀ ਹੈ,
1: ਜੀ
0: ਤਾਂ ਇਸ ਕਰਕੇ ਇਸ ਤਰ੍ਹਾਂ ਤਾਂ ਨਹੀਂ ਚੇਂਜਸ ਹੁੰਦੀਆਂ, ਅਤੇ ਅਸੀਂ ਸਾਰੇ ਸਰੋਤਿਆਂ ਦਾ ਧਿਆਨ ਰੱਖ ਕੇ ਜਿਹੜੇ ਪ੍ਰੋਗਰਾਮ ਉਲੀਕੇ ਹੋਏ ਨੇ। ਪਰ ਫਿਰ ਵੀ ਜੇਕਰ ਤੁਹਾਡੀ ਕੋਈ ਚਾਹਤ ਹੈ ਕਿ ਖਾਸ ਤਰ੍ਹਾਂ ਦਾ ਪ੍ਰੋਗਰਾਮ ਤੁਹਾਨੂੰ ਲੱਗਦਾ ਕਿ ਨਹੀਂ ਹੈ ਅਤੇ ਹੋਣਾ ਚਾਹੀਦਾ, ਤਾਂ ਤੁਸੀਂ ਅਗਲੀ ਵਾਰ ਤੁਸੀਂ ਜ਼ਰੂਰ ਉਹਦਾ ਸੁਝਾਅ ਦੇ ਸਕਦੇ ਹੋ।
1: ਜੀ, ਤਾਂ ਇਸੇ ਨਾਲ

0: ਨਾਲ ਪੜ੍ਹਦੇ ਹਾਂ। ਜਗਨ ਸਿੰਘ ਬਸੰਤਪੁਰਾ ਨਾਭਾ ਵੱਲੋਂ ਇਹ ਸਾਨੂੰ ਲਿਖ ਕੇ ਭੇਜਦੇ ਹੈਗੇ ਹੈ, ਕਹਿੰਦੇ ਜੀ ਆਕਾਸ਼ਵਾਣੀ ਪਟਿਆਲਾ ਤੇ ਸਾਰੇ ਪ੍ਰੋਗਰਾਮ ਬਹੁਤ ਮਿਹਨਤ ਨਾਲ ਤਿਆਰ ਕਰਕੇ ਪੇਸ਼ ਕੀਤੇ ਜਾਂਦੇ ਨੇ। ਦੋ ਤੇਰੀਆਂ ਵਿੱਚ ਸਰੋਤੇ ਜੋ ਪਹਿਲਾਂ ਸਰੋਤੇ ਨੇ ਬੋਲਿਆ, ਦੂਸਰੀ ਵਾਰ ਵੀ ਉਹੀ ਸ਼ਬਦ ਵੀ ਰਿਪੀਟ ਕੀਤਾ ਗਿਆ, ਤਾਂ ਇਹ ਕਈ ਸਰੋਤੇ ਸਮੇਂ ਤੋਂ ਪਹਿਲਾਂ ਪ੍ਰਗਟ ਹੋ ਜਾਂਦੇ ਹੈਗੇ। ਜਿਹੜੀ ਗੱਲ ਪਹਿਲਾਂ ਫੋਨ ਦੀ ਗੱਲ ਕੀਤੀ ਸੀ ਵੀ ਹਫ਼ਤੇ ਤੋਂ ਪਹਿਲਾਂ ਨਾ ਕਰਿਆ ਕਰੋ ਫੋਨ,
1: ਬਿਲਕੁਲ
0: ਤੇ ਸਰੋਤਿਆਂ ਨੂੰ ਬੇਨਤੀ ਹੈ ਕਿ ਗਾਗਰ ਵਿੱਚ ਸਾਗਰ ਭਰਨ ਵਾਲੀ ਜਿਹੜੀ ਗੱਲ ਹੈਗੀ ਹੈ
1: ਜੀ, ਇਹਨਾਂ ਨੇ
0: ਉਸੇ ਵਿੱਚ
1: ਕਾਫੀ ਮਹੱਤਵਪੂਰਨ ਗੱਲਾਂ ਕਹੀਆਂ ਨੇ ਕਿ ਇੱਕ
0: ਜੀ
1: ਤਾਂ ਜਦੋਂ ਹਫ਼ਤੇ ਤੋਂ ਬਾਅਦ ਹੀ ਫੋਨ ਕੀਤਾ ਜਾਵੇ, ਪਹਿਲਾਂ ਨਾ ਕੀਤਾ ਜਾਵੇ, ਤੇ ਦੂਜਾ ਜਿਹੜਾ ਜਦੋਂ ਤੁਸੀਂ ਸੁਨੇਹੇ ਪ੍ਰੋਗਰਾਮ ਦੇ ਵਿੱਚ ਆਪਣੇ ਸੁਨੇਹੇ ਭੇਜੋ ਤਾਂ ਉਹ ਬੜੇ ਛੋਟੇ ਸ਼ਬਦਾਂ ਦੇ ਵਿੱਚ
0: ਜੀ
1: ਵੱਡੀ ਗੱਲ ਕਹੀ ਗਈ ਹੋਵੇ, ਮੇਨ ਮੇਨ ਗੱਲਾਂ ਕਹੀਆਂ ਗਈਆਂ ਹੋਣ ਤਾਂ ਇਹ ਬੜੀ ਇਹਨਾਂ ਨੇ ਵਧੀਆ ਗੱਲ ਕਹੀ ਹੈ, ਤੇ ਮੇਰਾ ਖਿਆਲ ਸਰੋਤੇ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਗੇ, ਤੇ ਸ਼ਾਇਦ ਤੁਸੀਂ ਸਾਰੇ ਜਿਹੜੇ ਸੁਨੇਹੇ ਨੇ ਅੱਜ ਉਹ ਪੜ੍ਹ ਚੁੱਕੇ ਹੋ, ਜੇਕਰ ਹੋਰ ਕੋਈ ਸੁਨੇਹਾ ਹੈ ਤਾਂ ਸਾਡੇ ਸਰੋਤੇ ਅਗਲੀ ਵਾਰ ਸੁਨੇਹੇ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਨੇ, ਤੇ ਉਹਦੇ ਬਾਰੇ ਜ਼ਰੂਰ ਅਸੀਂ ਉਹਨਾਂ ਨੂੰ ਸ਼ਾਮਿਲ ਕਰਾਂਗੇ ਤੇ ਗੌਰ ਵੀ ਕਰਾਂਗੇ,
0: ਜੀ, ਤਾਂ ਫਿਰ ਇਸ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ
1: ਤੇ ਮੈਨੂੰ ਮੁਹੰਮਦ ਇਮਤਿਆਜ਼ ਨੂੰ
0: ਪ੍ਰੋਗਰਾਮ ਖਤਮ ਕਰਨ ਲਈ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਸੀ, ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ EIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਠੀਕ 3 ਵਜ ਰਹੇ ਨੇ ਤੇ ਹੁਣ ਤੋਂ 5 ਵਜੇ ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ।

0: ਹੁਣ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਇਸ ਵੇਲੇ ਸ਼ਾਮ ਦੇ 5 ਵਜੇ ਨੇ। ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਸ਼ਲਸ ਦੇ 3 ਦਿਨਾਂ ਸਫਲ ਦੌਰੇ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਨੀਟ UG ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ। ਸੁਪਰੀਮ ਕੋਰਟ ਨੇ ਅਯੋਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਦਾਨ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਨਵੀਂ ਦਿੱਲੀ ਵਿੱਚ ਸੰਸਦ ਭਵਨ ਵਿਖੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਜੀ ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਕਾਦੀਆਂ ਹਲਕੇ ਨੂੰ ਸਬ ਡਿਵੀਜ਼ਨ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ਸਬਸਿਡੀ ਵਾਲੇ ਐਗਰੀਕਲਚਰਲ ਗ੍ਰੇਡ ਯੂਰੀਆ ਦੀ ਸਪਲਾਈ ਦੇ ਮਾਮਲੇ ਵਿੱਚ 7 ਅਧਿਕਾਰੀਆਂ ਨੂੰ ਚਾਰਜਸ਼ੀਟ ਜਾਰੀ ਕੀਤੀ ਹੈ, ਜਦਕਿ ਇੱਕ ਹੋਰ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਜਲੰਧਰ ਜ਼ਿਲ੍ਹੇ ਵਿੱਚ ਬੂਥ ਲੈਵਲ ਅਫਸਰਾਂ ਵੱਲੋਂ ਘਰ ਘਰ ਸਰਵੇਖਣ ਕੀਤਾ ਜਾ ਰਿਹਾ। ਤੇ ਗੁਰਦਾਸਪੁਰ ਵਿੱਚ ਰਾਵੀ ਦਰਿਆ 'ਚ ਅਚਾਨਕ ਪਿੱਛੋਂ ਪਾਣੀ ਛੱਡੇ ਜਾਣ ਕਾਰਨ ਬੀਤੇ ਕੱਲ੍ਹ ਮਕੌੜਾ ਪੱਤਣ ਵਿਖੇ ਪਲੂਟਨ ਪੁਲ ਦਾ ਅੱਧਾ ਹਿੱਸਾ ਤੇਜ਼ ਪਾਣੀ ਦੇ ਵਹਾਅ 'ਚ ਰੁੜ ਗਿਆ। ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਤੁਸੀਂ ਹੁਣ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਦੁਨੀਆ ਭਰ ਦੇ ਵਿੱਚ ਨਿਊਜ਼ ਔਨ AIR ਐਪ 'ਤੇ। ਹੁਣ ਵੇਲਾ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹੈ ਮੋਨਿਕਾ ਤੇ ਮੇਰੇ ਨਾਲ ਨੇ
1: ਮਨਦੀਪ ਮਸੌਨ
0: ਜੀ। ਮਨਦੀਪ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਜੀ। ਮੋਨਿਕਾ ਜੀ, ਤੁਸੀਂ ਸੁਣਾਓ, ਕਿਵੇਂ ਹੋ?
0: ਮੈਂ ਵੀ ਬਹੁਤ ਵਧੀਆ, ਪਰ ਚਲੋ ਗਰਮੀ ਕਾਰਨ ਹਾਲੋਂ ਬੇਹਾਲ ਹੈਗੇ ਆ, ਪਰ ਕਹਿੰਦੇ ਨੇ ਕਿ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ।
1: ਬਿਲਕੁਲ ਜੀ, ਕਿਉਂਕਿ ਜੇਕਰ ਅਸੀਂ ਅੰਦਰੋਂ ਖੁਸ਼ ਹੈਗੇ ਹਾਂ, ਅੰਦਰੋਂ ਪੋਜ਼ਿਟਿਵ ਹੈਗੇ ਹਾਂ, ਤਾਂ ਵੀ ਜਦੋਂ ਹੈਗੀ ਹੈ ਨਾ ਜਿਹੜੀ ਗਰਮੀ ਹੈਗੀ ਆ, ਉਹ ਉਸ ਲੈਵਲ ਤੱਕ ਸਾਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ ਹੈਗੀ ਜਿਸ ਤਰੀਕੇ ਦੀ ਗਰਮੀ ਅੱਜ ਕੱਲ੍ਹ ਪਈ ਜਾਂਦੀ ਹੈ। ਚਾਹੇ ਅਸੀਂ ਕਈ ਵਾਰੀ ਹਾਲੋ ਬੇਹਾਲ ਹੋ ਜ਼ਰੂਰ ਜਾਂਦੇ ਹੈਗੇ ਹਾਂ, ਪਰ ਥੋੜ੍ਹਾ ਜਿਹਾ ਆਪਾਂ ਜੇਕਰ ਧਿਆਨ ਰੱਖੀਏ ਤਾਂ ਮੈਨੂੰ ਲੱਗਦਾ ਬਚ ਵੀ ਸਕਦੇ ਹਾਂ।
0: ਬਿਲਕੁਲ ਜੀ
1: ਜੀ,
0: ਇਹ ਤਾਂ ਜਿਹੜੀ ਅਹਿਤਿਆਤ ਆਪਾਂ ਹਰੇਕ ਬਦਲਦੇ ਮੌਸਮ ਦੇ ਵਿੱਚ ਹੈ ਨਾ ਰੱਖਦੇ ਹੁੰਦੇ ਹਾਂ, ਪਰ ਅੰਦਰੋਂ ਪੋਜ਼ਿਟਿਵ ਹੋਣਾ ਸਭ ਤੋਂ ਜ਼ਿਆਦਾ ਮੈਟਰ ਕਰਦਾ ਹੈ। ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਹੋਵੇ, ਕੋਈ ਵੀ ਹਾਲਾਤ ਹੋਣ, ਹੈ ਨਾ, ਕੋਈ ਵੀ ਮਤਲਬ ਮੁਸੀਬਤ ਹੋਵੇ, ਕਿਸੇ ਵੀ ਤਰ੍ਹਾਂ ਦੇ ਤੁਸੀਂ ਹਾਲਾਤਾਂ ਦਾ ਸਾਹਮਣਾ ਕਰ ਰਹੇ ਹੋ, ਜੇਕਰ ਤੁਹਾਡਾ ਮਾਇੰਡ ਸੈੱਟ ਪੋਜ਼ਿਟਿਵ ਹੈ ਤਾਂ ਤੁਸੀਂ, ਮੈਨੂੰ ਲੱਗਦਾ ਕਿ ਕਿਸੇ ਵੀ ਕਿਸਮ ਦੀ ਮੁਸ਼ਕਿਲ 'ਚੋਂ ਬਾਹਰ ਆ ਸਕਦੇ ਹੋ।
1: ਬਿਲਕੁਲ, ਉਹ ਤੁਹਾਡੀ ਵੱਡੀ ਮੁਸ਼ਕਿਲ ਵੀ ਛੋਟੀ ਹੋ ਜਾਂਦੀ ਹੈ, ਕਿਉਂਕਿ ਤੁਹਾਡਾ ਦਿਮਾਗ ਹੀ ਹੈ ਜਿਹੜੀ ਉਸ ਸਿਚੁਏਸ਼ਨ ਨੂੰ, ਉਹਨਾਂ ਹਾਲਾਤ ਨੂੰ, ਉਸ ਮੁਸ਼ਕਿਲ ਨੂੰ ਤੁਹਾਡੇ ਅੱਗੇ ਪ੍ਰੈਜੈਂਟ ਕਰ ਦਿੰਦਾ ਹੈ ਨਾ। ਉਹ ਜੇ ਤਾਂ ਤੁਹਾਨੂੰ ਦੱਸ ਦੇ ਵੀ ਤੁਸੀਂ ਇਹਦੇ 'ਚੋਂ ਬਾਹਰ ਆ ਜਾਓਗੇ, ਤੁਸੀਂ ਸਾਹਮਣਾ ਕਰ ਲਉਂਗੇ, ਤਾਂ ਤੁਹਾਨੂੰ ਲੱਗਦਾ ਵੀ ਇਹ ਕੋਈ ਵੱਡੀ ਗੱਲ ਨਹੀਂ
0: ਜੀ।
1: ਅਤੇ ਪਰ ਜੇ ਤੁਹਾਡਾ ਦਿਮਾਗ ਹੀ ਤੁਹਾਨੂੰ ਇਹ ਕਹਿ ਦੇ ਵੀ ਇਹ ਤਾਂ ਪਾਰ ਹੋ ਹੀ ਨਹੀਂ ਸਕਦੀ, ਤਾਂ ਫਿਰ ਤੁਸੀਂ ਵੀ ਉੱਥੇ ਹੀ ਰੁਕ ਜਾਂਦੇ ਹੈਗੇ ਹੋ।
0: ਬਿਲਕੁਲ, ਦੇਖੋ ਬੜੀਆਂ ਸਾਰੀਆਂ ਅਜਿਹੀਆਂ ਐਗਜ਼ਾਮਪਲਸ ਨੇ ਕਿ ਜਿੱਥੇ ਅਸੀਂ ਦੇਖ ਦੇਖਦੇ ਹਾਂ ਕਿ ਜਿਨ੍ਹਾਂ ਨੇ ਹੌਸਲੇ ਦੇ ਨਾਲ ਹੈ ਨਾ ਆਪਣੀ ਜ਼ਿੰਦਗੀ ਕੱਢੀ ਹੈ, ਹੌਸਲੇ ਨਾਲ ਹਰੇਕ ਮੁਸੀਬਤ ਦਾ ਸਾਹਮਣਾ ਕੀਤਾ ਹੈ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਅਲੱਗ ਹੀ ਪੁਲਾਂਘਾਂ ਪੱਟੀਆਂ ਨੇ
1: ਜੀ,
0: ਹੈ ਨਾ। ਵੈਸੇ ਵੀ ਉਹ ਕਹਿੰਦੇ ਨਹੀਂ ਹੁੰਦੇ ਕਿ ਇਨਸਾਨ ਨੂੰ ਜੇਕਰ ਕੋਈ ਸੱਪ ਡੰਕ ਮਾਰ ਦੇਵੇ ਨਾ ਤਾਂ ਉਹ ਡੰਗ ਨਾਲ ਨਹੀਂ ਉਨਾ ਮਰਦਾ, ਉਹ ਡਰ ਦੇ ਨਾਲ ਹੀ ਮਰ ਜਾਂਦਾ,
1: ਡਰ ਦੇ ਨਾਲ ਹੀ ਮਰ ਜਾਂਦਾ,
0: ਹੈ ਨਾ। ਸੋ ਹੌਸਲਾ ਹੋਣਾ ਬਹੁਤ ਜ਼ਰੂਰੀ ਹੈ।
1: ਤਾਂ ਜ਼ਿੰਦਗੀ ਦੇ ਵਿੱਚ ਹਊਆ ਜਿਹੜਾ ਹੈਗਾ ਡਰ ਹੈ, ਇਹ ਵੀ ਸਾਡਾ ਦਿਮਾਗ ਹੀ ਬਣਾਉਂਦਾ ਹੈ, ਤੇ
0: ਬਿਲਕੁਲ।
1: ਪਰ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਤਾਂ ਤੁਹਾਨੂੰ ਚੜ੍ਹਦੀ ਕਲਾ ਵੀ ਤੁਹਾਡਾ ਦਿਮਾਗ ਹੀ ਦਿੰਦਾ
0: ਜੀ।
1: ਗੱਲ ਹੈਗੀ ਆ ਉਸ ਇੱਕ ਛੋਟੇ ਜਿਹੇ ਵਿਚਾਰ ਦੀ ਕਿ ਜਿਹੜਾ ਤੁਹਾਨੂੰ ਹਾਂ ਪੱਖੀ ਤੇ ਨਾ ਪੱਖੀ ਸੋਚ ਦੇ ਵੱਲ ਲੈ ਜਾਂਦਾ। ਜੇਕਰ ਤੁਸੀਂ ਆਪਣੇ ਡਰ ਨੂੰ ਕਾਬੂ ਪਾ ਕੇ ਹਾਂ ਵਾਲੇ ਰਸਤੇ ਤੇ ਤੁਰ ਗਏ ਤਾਂ ਤੁਸੀਂ ਜਿੱਤ ਜਾਂਦੇ ਹੋ, ਤੇ ਜੇਕਰ ਤੁਸੀਂ ਆਪਣੀ ਨਕਾਰਾਤਮਕ ਐਨਰਜੀ ਜਾਂ ਆਪਾਂ ਨੈਗੇਟਿਵ ਸੋਚ ਦੇ ਨਾਲ ਉਧਰਲੇ ਪਾਸੇ ਮੁੜ ਜਾਂਦੇ ਹਾਂ ਤਾਂ ਫਿਰ ਤੁਹਾਨੂੰ ਸਫਲਤਾ ਥੋੜ੍ਹੀ ਦੇਰ ਨਾਲ ਮਿਲਦੀ ਹੈ।
0: ਬਿਲਕੁਲ। ਦੇਖੋ ਤੁਹਾਡੇ ਆਲੇ ਦੁਆਲੇ ਦਾ ਜਿਹੜਾ ਸਰਕਲ ਹੈ ਨਾ, ਤੁਹਾਡੇ ਆਲੇ ਦੁਆਲੇ ਜਿਹੜੇ ਲੋਕ ਨੇ ਉਹ ਵੀ ਬੜੇ ਮੈਟਰ ਕਰਦੇ ਨੇ।
1: ਬਿਲਕੁਲ ਜੀ,
0: ਹੈ ਨਾ। ਜੇਕਰ ਤੁਹਾਡੇ ਆਲੇ ਦੁਆਲੇ ਇਹੋ ਜਿਹੇ ਲੋਕ ਨੇ ਜਿਹੜੇ ਹਰੇਕ ਚੀਜ਼ ਲਈ ਤੁਹਾਨੂੰ ਪੈਂਪਰ ਕਰ ਰਹੇ ਨੇ, ਤੁਹਾਨੂੰ ਐਪਰੀਸ਼ੀਏਟ ਕਰ ਰਹੇ ਨੇ, ਤੁਹਾਨੂੰ ਹੋਰ ਵਧੀਆ ਕਰਨ ਦੇ ਲਈ ਪ੍ਰੇਰਿਤ ਕਰ ਰਹੇ ਨੇ, ਤਾਂ ਤੁਸੀਂ ਆਟੋਮੈਟਿਕਲੀ ਨਾ ਮਤਲਬ ਆਪਣੇ ਆਪ 'ਚ ਸੁਧਾਰ ਕਰੋਗੇ।
1: ਬਿਲਕੁਲ। ਇੱਕ ਬਹੁਤ ਸੋਹਣੀ ਲਾਈਨ ਕਿਸੇ ਨੇ ਲਿਖੀ ਸੀਗੀ, ਮੈਂ ਪੜ੍ਹੀ ਸੀਗੀ, ਕਹਿੰਦੇ ਕਿ ਤੁਹਾਨੂੰ ਹਮੇਸ਼ਾ ਇਹੋ ਜਿਹੀ ਸੰਗਤ ਕਰਨੀ ਚਾਹੀਦੀ ਹੈ ਜਾਂ ਇਹੋ ਜਿਹੇ ਲੋਕਾਂ ਦੇ ਵਿੱਚ ਬੈਠਣਾ ਚਾਹੀਦਾ ਹੈ ਜਿਹੜੇ ਕਿ ਹਮੇਸ਼ਾ ਤਰੱਕੀ ਦੀ, ਪੈਸੇ ਦੀ ਜਾਂ ਸੁਪਨੇ ਦੀ ਜਾਂ ਜ਼ਿੰਦਗੀ ਦੇ ਵਿੱਚ ਕੁਛ ਹਾਸਲ ਕਰਨ ਦੀ ਗੱਲ ਕਰਦੇ ਆ।
0: ਬਿਲਕੁਲ।
1: ਤਾਂ ਜਦੋਂ ਤੁਸੀਂ ਇਹੋ ਜਿਹੀ ਸੰਗਤ ਕਰਦੇ ਹੋ ਤਾਂ ਤੁਹਾਡਾ ਜਿਹੜਾ ਨਜ਼ਰੀਆ ਹੈਗਾ ਉਹ ਜ਼ਿੰਦਗੀ ਦੇ ਪ੍ਰਤੀ ਜਿਹੜਾ ਉਦਾਂ ਦਾ ਹੀ ਬਣ ਜਾਂਦਾ ਹੈਗਾ ਕਿ ਤੁਸੀਂ ਆਪਣੀ ਲਾਈਫ ਨੂੰ ਕਿਵੇਂ ਸਕਸੈਸਫੁਲ ਕਰਨਾ, ਕਿਵੇਂ ਜਿਹੜੀਆਂ ਜ਼ਿੰਦਗੀ 'ਚ ਮੁਸ਼ਕਲਾਂ ਆ ਰਹੀਆਂ ਕਿਵੇਂ ਉਹਨਾਂ ਤੋਂ ਬਾਹਰ ਨਿਕਲਣਾ, ਕਿਉਂਕਿ ਉਹ ਜਿਹੜੀ ਸੰਗਤ ਹੈ ਉਹ ਜਿਹੜਾ ਔਰ ਹੈ ਉਹ ਤੁਹਾਨੂੰ ਜਿਹੜੀ ਪੋਜ਼ਿਟਿਵ ਐਨਰਜੀ ਦਿੰਦਾ ਹੈਗਾ ਉੱਥੋਂ ਤੁਸੀਂ ਬਹੁਤ ਕੁਛ ਸਿੱਖਦੇ ਹੋਗੇ।
0: ਬਿਲਕੁਲ ਜੀ। ਤਾਂਹੀਓ ਕਹਿੰਦੇ ਆ ਕਿ ਜਿਹੋ ਜਿਹੀ ਸੰਗਤ ਉਹ ਇਹੋ ਜਿਹੀ ਰੰਗਤ ਹੈ ਨਾ
1: ਜੀ,
0: ਕਿ ਅਗਰ ਤੁਸੀਂ ਮਤਲਬ ਅੱਛੀ ਸੰਗਤ ਦੇ ਵਿੱਚ ਹੋ ਤਾਂ ਆਟੋਮੈਟਿਕਲੀ ਤੁਸੀਂ ਜਿੱਥੇ ਵੀ ਜਾਓਗੇ ਨਾ ਤੁਸੀਂ ਅੱਛੀਆਂ ਗੱਲਾਂ ਹੀ ਕਰੋਗੇ
1: ਜੀ,
0: ਹੈ ਨਾ। ਅਗਰ ਉਸਦੇ ਉਲਟ ਜੇਕਰ ਮਾੜੀ ਸੰਗਤ ਦੇ ਵਿੱਚ ਕੋਈ ਹੈਗਾ ਤਾਂ ਉਹ ਜਿੱਥੇ ਵੀ ਜਾਏਗਾ ਸਭ ਦਾ ਮੂਡ ਆਫ ਹੀ ਕਰੇਗਾ।
1: ਬਿਲਕੁਲ,
0: ਹੈ ਨਾ।

0: भारत सरकार ने ऑल इन वन एमरजेंसी हेल्पलाइन नंबर 112 जारी किया होया। किसी भी संकटकालीन स्थिति विच तुसी इस नु डायल करके तुरंत सहायता हासिल कर सकदे हो, जिवें कि एमरजेंसी पुलिस सहायता, आग बुझाउण लई सहायता जां किसी भी प्रकार दी सेहत सहूलतां लई एम्बुलेंस सहायता। जदों तुसी 112 नंबर ते कॉल करदे हो तां तुसी किस तरह दी मदद केड़ी जगह ते लैणी चाहुंदे हो, इस नु देखदियां एमरजेंसी रिस्पांस सपोर्ट सिस्टम राही तुहाडी कॉल तुहाडे एरिया दे नजदीकी सेवा केंद्र ते जोड़ी जांदी है, जिथों तुहानू छेती तों छेती संभव मदद पहुंचाउण दी कोशिश कीती जांदी है। सो एमरजेंसी पुलिस सहायता, आग दुर्घटना जां एम्बुलेंस सहायता लई हुण इको हेल्पलाइन टोल फ्री नंबर 112।
1: प्रोग्राम चल रहा जी गल्लां चो कल
2: जी ਤਾਂ ਗੱਲ ਹੋ ਰਹੀ ਸੀ ਕਿ ਜਿਹੜਾ ਜ਼ਿੰਦਗੀ ਦੇ ਵਿੱਚ ਜਿਹੜੀ ਹਾਂ ਪੱਖੀ ਸੋਚ ਹੈ ਅਤੇ ਲੋਕਾਂ ਦੀ ਜਿਹੜੀ ਸੰਗਤ ਹੈਗੀ ਹੈ ਉਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਵੀ ਸਿਖਾਉਂਦੀ ਹੈਗੀ ਹੈ ਅਤੇ ਤੁਹਾਨੂੰ ਜ਼ਿੰਦਗੀ 'ਚ ਕਾਮਯਾਬ ਹੋਣਾ ਵੀ ਸਿਖਾਉਂਦੀ ਹੈਗੀ ਹੈ।
1: ਬਿਲਕੁਲ, ਦੇਖੋ ਵੈਸੇ ਵੀ ਆਪਾਂ ਕਹਿੰਦੇ ਨੇ ਕਿ ਸਤਸੰਗ ਕਿੰਨੇ ਹੈ ਨਾ ਉਹ ਹੁੰਦੇ ਕਿ ਸਤਸੰਗ ਦੇ ਵਿੱਚ ਜਾਓ ਤੁਹਾਡਾ ਇੱਕ ਜਿਹੜਾ ਮਾਇੰਡ ਹੈ ਉਹ ਇੱਕ ਪੋਜ਼ਿਟਿਵਿਟੀ ਵੱਲ ਜਾਊਗਾ।
2: ਔਰ
1: ਇਹ ਨੈਚੁਰਲ ਜਿਹੀ ਗੱਲ ਵੀ ਹੈਗੀ ਜਦੋਂ ਸਤਸੰਗ 'ਚ ਬੈਠੇ ਹੁੰਦੇ ਹੋ ਨਾ ਬੁਰੇ ਖਿਆਲ ਤੁਹਾਡੇ ਆਲੇ ਦੁਆਲੇ ਕਿਤੇ ਹੁੰਦੇ ਵੀ ਨਹੀਂ ਅਤੇ ਇੱਦਾਂ ਹੀ ਜਿਹੜੇ ਚੰਗੇ ਲੋਕ ਹੁੰਦੇ ਨੇ ਉਹਨਾਂ ਦੀ ਸੰਗਤ ਦਾ ਅਸਰ ਹੁੰਦਾ ਹੈ। ਜੇਕਰ ਮੰਨ ਲਓ ਕਿ ਮੈਂ ਕੋਈ ਅੱਛੀ ਗੱਲ ਸਿੱਖ ਰਹੀ ਹਾਂ ਤਾਂ ਮੈਂ ਇਹ ਚਾਹਾਂਗੀ ਕਿ ਜਿਹੜੇ ਮੇਰੇ ਨਾਲ ਮੇਰੇ ਫਰੈਂਡਸ ਨੇ ਜਾਂ ਮੇਰੀ ਫੈਮਿਲੀ ਹੈ ਮੈਂ ਉਹਨਾਂ ਨੂੰ ਵੀ ਉਹੀ ਚੀਜ਼ ਸਿਖਾਵਾਂ, ਹੈ ਨਾ, ਕੋਈ ਅੱਛੀ ਗੱਲ। ਅਸੀਂ ਆਪਣੇ ਬੱਚਿਆਂ ਦੇ ਵਿੱਚ ਵੀ ਫਿਰ ਉੱਦਾਂ ਦੀਆਂ ਹੀ ਆਦਤਾਂ ਜਾਂ ਸੰਸਕਾਰ ਦੇਵਾਂਗੇ, ਹੈ ਨਾ, ਅੱਛੇ ਵਾਲੇ। ਅਤੇ ਫਿਰ ਇਹ ਜਿਹੜੀ ਅੱਛਾਈ ਹੈ ਨਾ ਵੈਸੇ ਸਿਰਫ ਗੱਲਾਂ 'ਚ ਨਹੀਂ ਹੈਗਾ ਕਿ ਅੱਛਾਈ ਦੂਰ ਤੱਕ ਜਾਂਦੀ ਹੈ, ਇਹ ਸੱਚੀ ਬਹੁਤ ਦੂਰ ਤੱਕ ਜਾਂਦੀ ਹੈ।
2: ਐਕਚੁਲੀ ਸਹੀ ਮਾਇਨੇ ਦੇ ਵਿੱਚ ਜਦੋਂ ਕੋਈ ਇਨਸਾਨ ਕਿਸੇ ਚੀਜ਼ ਦੇ ਵਿੱਚ ਜਿਉਣਾ ਸ਼ੁਰੂ ਕਰ ਦਿੰਦਾ ਹੈਗਾ ਜਾਂ ਕਿਸੇ ਰੰਗਤ ਦੇ ਵਿੱਚ ਰੰਗਿਆ ਜਾਂਦਾ ਹੈਗਾ ਜਾਂ ਕੁਛ ਕੁ ਚੀਜ਼ਾਂ ਨੂੰ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਆ, ਜਿਵੇਂ ਆਪਾਂ ਕਹੀਏ ਵੀ ਆਪਾਂ ਲਾਈਫ ਦੇ ਵਿੱਚ ਕੋਈ ਇਨਸਾਨ ਇੰਨੇ ਕੁ ਵਧੀਆ ਹੁੰਦੇ ਆ ਮੋਨਿਕਾ ਜੀ, ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਉਹ ਕਿਸੇ ਮੁਸ਼ਕਿਲ ਤੋਂ ਨਹੀਂ ਡਰਨਾ ਜਾਂ ਜੇ ਉਹਨਾਂ ਦੀ ਲਾਈਫ 'ਚ ਕਦੇ ਕੋਈ ਪ੍ਰੋਬਲਮ ਵੀ ਆ ਜਾਂਦੀ ਹੈ ਤੁਸੀਂ ਦੇਖੋਗੇ ਕਿ ਉਹ ਹੱਸਦੇ ਰਹਿੰਦੇ ਆ ਨਾ, ਅਤੇ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇਗਜ਼ੈਂਪਲ ਇਹੋ ਜਿਹੀ ਜ਼ਰੂਰ ਤੋਂ, ਚਾਹੇ ਉਹ ਫਰੈਂਡ ਸਰਕਲ 'ਚ ਲਾ ਲਓ, ਚਾਹੇ ਅਸੀਂ ਕਹੀਏ ਕਿ ਕੋਈ ਰਿਸ਼ਤੇਦਾਰ 'ਚੋਂ ਲਾ ਲਓ, ਚਾਹੇ ਕੋਈ ਫੈਮਿਲੀ ਮੈਂਬਰ ਦੀ ਲਾ ਲਓ, ਤਾਂ ਕੋਈ ਨਾ ਕੋਈ ਇਨਸਾਨ ਇਹੋ ਜਿਹਾ ਸਾਨੂੰ ਜ਼ਰੂਰ ਮਿਲ ਜਾਂਦਾ। ਫਿਰ ਅਸੀਂ ਸੋਚਦੇ ਹਾਂ ਵੀ ਇਹ ਇਸ ਤਰੀਕੇ ਦੇ ਨਾਲ ਕਿਵੇਂ ਕਰ ਲੈਂਦੇ ਹੈਗੇ ਆ, ਤਾਂ ਉਹ ਸਭ ਤੋਂ ਵੱਡੀ ਚੀਜ਼ ਉਹੀ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਮੰਨਣਾ ਜਿਉਣਾ ਸ਼ੁਰੂ ਕਰ ਦਿੰਦੇ ਹੈਗੇ ਹਾਂ ਤਾਂ ਉਹ ਚੀਜ਼ਾਂ ਆਟੋਮੈਟਿਕਲੀ ਸਾਡੇ ਵਿੱਚ ਸਾਡੀ ਸ਼ਖਸੀਅਤ ਦੇ ਗੁਣਾਂ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਕਰ ਜਾਂਦੀਆਂ, ਅਤੇ ਉਹ ਜਿਹੜਾ ਸਾਡਾ ਵਿਚਰਨ ਦਾ ਤਰੀਕਾ ਹੁੰਦਾ ਫਿਰ ਅਸੀਂ ਉਸੇ ਹੀ ਤਰੀਕੇ ਦੇ ਨਾਲ ਦੂਸਰਿਆਂ ਦੇ ਨਾਲ ਜਿਹੜਾ ਹੈਗਾ ਉਹ ਵੀ ਉਵੇਂ ਹੀ ਵਿਚਰਨਾ ਸ਼ੁਰੂ ਕਰ ਦਿੰਦੇ ਹਾਂ।
1: ਬਿਲਕੁਲ, ਦੇਖੋ ਵੈਸੇ ਵੀ ਕਹਿੰਦੇ ਨੇ ਕਿ ਰੱਬ ਦੀ ਰਜ਼ਾ 'ਚ ਹੀ ਰਹਿਣਾ ਚਾਹੀਦਾ ਕਿ ਰੱਬ ਜੋ ਕਰਦਾ ਹੈ ਨਾ ਠੀਕ ਹੀ ਕਰਦਾ
2: ਜੀ,
1: ਅਤੇ ਆਪਾਂ ਜਿਹੜੇ ਵੀ ਲੋਕਾਂ ਨੂੰ ਆਪਾਂ ਦੇਖਦੇ ਹਾਂ ਕਿ ਹਰੇਕ ਜਦੋਂ ਵੀ ਕੋਈ ਅੱਛੀ ਗੱਲ ਹੋ ਰਹੀ ਹੈ ਤਦ ਵੀ ਕਹਿੰਦੇ ਨੇ ਕਿ ਰੱਬ ਨੇ ਜੋ ਕੀਤਾ ਠੀਕ ਕੀਤਾ, ਮਾੜਾ ਕੀਤਾ ਤਦ ਵੀ ਕਹਿੰਦੇ ਨੇ ਕਿ ਰੱਬ ਨੇ ਜੋ ਕੀਤਾ ਠੀਕ ਕੀਤਾ, ਹੈ ਨਾ, ਇਹਦੇ 'ਚ ਵੀ ਕੋਈ ਚੰਗਾ ਹੀ ਹੋਣਾ। ਅਤੇ ਤੁਸੀਂ ਦੇਖੋ ਕਿੰਨੀ ਪੋਜ਼ਿਟਿਵਿਟੀ ਨਾਲ ਭਰੇ ਹੋਣਗੇ ਉਹ ਲੋਕ, ਅਤੇ ਇਹ ਮਤਲਬ ਇਹ ਪੀੜ੍ਹੀ ਦਰ ਪੀੜ੍ਹੀ ਫਿਰ ਉਹ ਲਿਜਾਣਾ ਵੀ ਕਈ ਵਾਰੀ ਹੈ ਨਾ ਇੱਦਾਂ ਹੁੰਦਾ, ਕਿਉਂਕਿ ਹਰ ਵਾਰੀ ਜਿਹੜੇ ਜਨਰੇਸ਼ਨ ਗੈਪਸ ਨੇ ਉਹ ਤਾਂ ਚੱਲਦੇ ਆ ਰਹੇ ਨੇ, ਹੈ ਨਾ, ਅੱਜ ਕੱਲ੍ਹ ਦੀ ਪੀੜ੍ਹੀ ਦੇ ਬੱਚਿਆਂ ਦੀ ਜਿਹੜੀ ਸੋਚ ਹੈ ਉਹ ਹੋਰ ਤਰ੍ਹਾਂ ਦੀ ਹੈਗੀ ਹੈ, ਪਰ ਪੋਜ਼ਿਟਿਵਿਟੀ ਜਿਹੜੀ ਹੈਗੀ ਹੈ ਸਾਨੂੰ ਇਹ ਨਹੀਂ ਸਮਝ ਆਉਂਦੀ ਕਈ ਵਾਰੀ ਕਿ ਕਿਹੜੀ ਚੀਜ਼ ਸਾਨੂੰ ਪੋਜ਼ਿਟਿਵਿਟੀ ਦੇ ਜਾਵੇ, ਹੈ ਨਾ। ਬਹੁਤ ਸਾਰੇ ਲਾਈਫ ਇੰਸੀਡੈਂਟਸ ਇੱਦਾਂ ਦੇ ਹੋ ਜਾਂਦੇ ਨੇ ਕਿ ਜਾਂ ਤਾਂ ਤੁਸੀਂ ਉਹਨਾਂ ਇੰਸੀਡੈਂਟਸ ਨਾਲ ਜਾਂ ਤਾਂ ਬਿਲਕੁਲ ਹੀ ਆਪਣੀ ਹਿੰਮਤ ਹਾਰ ਲਓਗੇ ਜਾਂ ਫਿਰ ਉਹਨਾਂ ਤੋਂ ਸਿੱਖ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ
2: ਜੀ,
1: ਅਤੇ ਇਹ ਸਿਰਫ ਮਾਇੰਡ ਸੈੱਟ ਹੀ ਜੇਕਰ ਮੈਨੂੰ ਲੱਗਦਾ ਕੰਮ ਕਰਦਾ ਇੱਥੇ, ਕਿ ਅਗਰ ਤੁਸੀਂ ਪੋਜ਼ਿਟਿਵ ਹੋ ਕਿ ਵੀ ਨਹੀਂ ਮੈਂ ਇਹ ਕਰਨਾ ਹੈ, ਮੈਂ ਠਾਣ ਲਿਆ ਅਤੇ ਮੈਂ ਕਰਨਾ ਹੀ ਹੈ, ਪਰ ਅਗਰ ਕਈ ਵਾਰੀ ਇੱਦਾਂ ਹੁੰਦਾ ਕਿ ਤੁਹਾਨੂੰ ਨਾ ਅੱਗੇ ਵਧਣ ਜਦੋਂ ਤੁਸੀਂ ਅੱਗੇ ਵਧਣ ਦੇ ਰਸਤੇ 'ਚ ਹੁੰਦੇ ਹੋ ਆਪਣੀ ਮੰਜ਼ਿਲ ਦੇ ਕਰੀਬ ਹੁੰਦੇ ਹੋ ਤੁਹਾਨੂੰ ਪਿੱਛੇ ਖਿੱਚਣ ਵਾਲੇ ਬਹੁਤ ਹੁੰਦੇ ਨੇ,
2: ਬਿਲਕੁਲ,
1: ਹੈ ਨਾ, ਤੁਹਾਨੂੰ ਮਤਲਬ ਨੈਗੇਟਿਵਿਟੀ ਦੇਣ ਵਾਲੇ ਬਹੁਤ ਲੋਕ ਨੇ, ਛੱਡ ਪਰੇ ਤੇ ਤੋਂ ਨਹੀਂ ਹੋਣਾ ਇਹ, ਰਹਿਣ ਦੇ ਕਿਉਂ ਧੱਕੇ ਖਾ ਰਿਹਾ, ਹੈ ਨਾ, ਬੜੀਆਂ ਸਾਰੀਆਂ ਨੈਗੇਟਿਵਿਟੀ ਫੈਲਾਉਣ ਵਾਲੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ। ਮੈਂ ਰੀਸੈਂਟਲੀ ਇੱਕ ਕੈਂਪ ਜੁਆਇਨ ਕੀਤਾ
2: ਜੀ,
1: ਅਤੇ ਉੱਥੇ ਕੁਐਸਚਨ ਆਨਸਰ ਸੈਸ਼ਨ ਚੱਲ ਰਿਹਾ ਸੀ, ਉਹ ਉੱਥੇ ਕਹਿੰਦੇ ਕਿ ਅਗਰ ਤੁਹਾਡੇ ਕੋਈ ਕੁਐਸਚਨਸ ਹੈਗੇ ਨੇ ਤਾਂ ਪੁੱਛੋ। ਮੈਂ ਉਹਨਾਂ ਨੂੰ ਪੁੱਛਿਆ ਕਿ ਜਿਹੜੇ ਅਗਰ ਨੈਗੇਟਿਵ ਤੁਹਾਡੇ ਆਲੇ ਦੁਆਲੇ ਅਗਰ ਨੈਗੇਟਿਵ ਲੋਕ ਨੇ ਜਿਹੜੇ ਤੁਹਾਨੂੰ ਨੈਗੇਟਿਵ ਔਰਾ ਦੇ ਰਹੇ ਨੇ ਜਾਂ ਨੈਗੇਟਿਵ ਉਹਨਾਂ ਤੋਂ ਤੁਹਾਨੂੰ ਨੈਗੇਟਿਵ ਵਾਈਬਸ ਆ ਰਹੀਆਂ ਨੇ ਤਾਂ ਉਹਨਾਂ ਤੋਂ ਮਤਲਬ ਪਿੱਛਾ ਕਿਵੇਂ ਛੁਡਾਇਆ ਜਾਵੇ। ਉਹਨਾਂ ਨੇ ਮੈਨੂੰ ਸਿੱਧਾ ਇੱਕੋ ਜਵਾਬ ਦਿਆ ਕਿ ਇਹੋ ਜਿਹੇ ਲੋਕਾਂ ਤੋਂ ਦੂਰ ਰਹੋ
2: ਜੀ,
1: ਹੈ ਨਾ। ਅਤੇ ਮੰਨ ਲਓ ਮੈਂ ਕਿਹਾ ਅਗਰ ਵੀ ਕੋਈ ਉਹ ਤੁਹਾਡਾ ਫੈਮਿਲੀ ਮੈਂਬਰ ਹੀ ਹੋਵੇ, ਤੁਹਾਡਾ ਕੋਈ ਬਹੁਤ ਖਾਸ ਦੋਸਤ ਹੋਵੇ,
2: ਤੇ ਕਿੰਨਾ ਮੁਸ਼ਕਿਲ ਹੋ ਜਾਂਦਾ ਵੀ ਕੁਛ ਕੁ ਰਿਸ਼ਤੇ ਅਸੀਂ ਤੋੜ ਨਹੀਂ ਸਕਦੇ, ਵੀ ਅਸੀਂ ਸੋਚਦੇ ਵੀ ਕਿਵੇਂ ਪੋਸੀਬਲ ਹੈਗਾ,
1: ਕਿ ਇਹੋ ਵੀ ਅਗਰ ਉਹ ਨੈਗੇਟਿਵ ਤੁਹਾਨੂੰ ਮਤਲਬ ਕੁਛ ਇਦਾਂ ਦੀਆਂ ਗੱਲਾਂ ਕਹਿ ਰਹੇ ਨੇ ਤਾਂ ਕੀ ਕਹਿੰਦੇ ਛੱਡ ਦਿਓ। ਉਹਨਾਂ ਦਾ ਸਿਰਫ ਇੱਕ ਜਵਾਬ ਸੀ, ਜੋ ਵੀ ਇੰਟਲੈਕਚੁਅਲ ਉੱਥੇ ਹੈਗੇ ਸੀਗੇ ਉਹ ਕਹਿੰਦੇ ਛੱਡ ਦਿਓ। ਮਤਲਬ ਮੈਂ ਬਾਅਦ 'ਚ ਇਹ ਗੱਲ ਸੋਚਣ 'ਤੇ ਮਜਬੂਰ ਹੋ ਗਈ ਹਾਂ ਵੀ ਹੈ ਨਾ, ਹਾਲਾਂਕਿ ਦੇਖੋ ਅਸੀਂ ਦੁਨੀਆ ਦੇ ਵਿੱਚ ਇਕੱਲੇ ਆਏ ਹਾਂ, ਇਕੱਲੇ ਹੀ ਚਲੇ ਜਾਣਾ, ਸਿਰਫ ਇੱਕ ਅਟੈਚਮੈਂਟ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਾਂ, ਪਰ ਅੰਤ ਵਿੱਚ ਜੇਕਰ ਦੇਖਿਆ ਜਾਵੇ ਤਾਂ ਅਸੀਂ ਇਕੱਲਿਆਂ ਨੇ ਹੀ ਸਾਰਾ ਕੁਝ ਦੇਖਣਾ ਹੈ ਨਾ। ਅਤੇ ਬੜੀਆਂ ਸਾਰੀਆਂ ਮਤਲਬ ਛੱਡਣਾ ਕਿੰਨਾ ਔਖਾ ਲੱਗਦਾ,
2: ਛੱਡਣਾ ਵਾਕਈ ਬਹੁਤ ਔਖਾ ਹੋ ਜਾਂਦਾ ਹੈਗਾ। ਤਾਂ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਉਤਾਰ ਚੜ੍ਹਾਅ ਮੈਨੂੰ ਲੱਗਦਾ ਹਰ ਇੱਕ ਦੀ ਲਾਈਫ ਦੇ ਵਿੱਚ ਆਉਂਦੇ ਆ। ਸਾਡੀ ਜ਼ਿੰਦਗੀ ਦੇ ਵਿੱਚ ਹਰ ਕੋਈ ਪੋਜ਼ਿਟਿਵ ਨਹੀਂ ਹੁੰਦਾ, ਹਰ ਕੋਈ ਨੈਗੇਟਿਵ ਨਹੀਂ ਹੁੰਦਾ। ਗੱਲ ਉਹੀ ਆ ਜਾਂਦੀ ਮੋਨਿਕਾ ਜੀ ਕਿ ਸਾਨੂੰ ਉਸ ਸਮੇਂ ਦੇ ਉੱਪਰ ਸੋਚਣਾ ਪੈਂਦਾ ਹੈ ਨਾ ਵੀ ਸਾਡੇ ਲਈ ਕੀ ਸਹੀ ਹੈਗਾ। ਸਾਨੂੰ ਚੁਆਇਸ ਜਿਹੜੀ ਹੈਗੀ ਹੈ ਜ਼ਿੰਦਗੀ ਦੇ ਵਿੱਚ ਬਣਾਉਣੀ ਪੈਂਦੀ ਹੈ ਕਿ ਅਸੀਂ ਕੀ ਕਰਨਾ ਹੈਗਾ। ਤਾਂ ਕਹਿੰਦੇ ਇੱਕ ਹੈਗਾ ਕਿ ਜ਼ਿੰਦਗੀ ਦੇ ਵਿੱਚ 3 ਸੀ ਜਿਹੜੀਆਂ ਹੈਗੀਆਂ, ਸੀ ਦਾ ਲੈਟਰ ਹੈਗਾ ਉਹ ਬਹੁਤ ਇੰਪੋਰਟੈਂਟ ਹੈ। ਸੀ ਦੇ ਨਾਲ ਹੀ ਚੁਆਇਸ ਬਣਦੀ ਹੈ, ਸੀ ਦੇ ਨਾਲ ਹੀ ਜ਼ਿੰਦਗੀ ਦੇ ਵਿੱਚ ਚਾਂਸਸ ਬਣਦੇ ਹੈ ਅਤੇ ਇਹੀ ਚੇਂਜਸ ਸਿੱਧੀ ਹੈ। ਤਾਂ ਕਹਿੰਦੇ ਕਿ ਜੇਕਰ ਤੁਸੀਂ ਕੋਈ ਵੀ ਚੁਆਇਸ ਬਣਾਉਣੀ ਹੈ ਜ਼ਿੰਦਗੀ ਦੇ ਵਿੱਚ, ਹੈ ਨਾ, ਕੋਈ ਵੀ ਚੁਆਇਸ ਬਣਾਉਣੀ ਹੈਗੀ ਹੈ ਤਾਂ ਉਸ ਦੇ ਲਈ ਤੁਹਾਨੂੰ ਚਾਂਸ ਲੈਣਾ ਹੀ ਪਊਗਾ, ਠੀਕ ਹੈ। ਤਾਂ ਹੀ ਤੁਹਾਡੀ ਜ਼ਿੰਦਗੀ ਜਿਹੜੀ ਹੈ ਚੇਂਜ ਹੋ ਸਕਦੀ ਹੈ।
1: ਬਿਲਕੁਲ।
2: ਤਾਂ ਇਸ ਕਰਕੇ ਸਾਨੂੰ ਇਹ ਚੀਜ਼ ਹੈਗੀ ਹੈ ਕਿ ਸਾਨੂੰ ਉਹ ਨੈਗੇਟਿਵਿਟੀ ਨੂੰ ਛੱਡਣਾ ਹੀ ਪਊਗਾ, ਚਾਹੇ ਉਹ ਨੈਗੇਟਿਵ ਲੋਕੀ ਹੈਗੇ ਹੈ, ਚਾਹੇ ਉਹ ਨੈਗੇਟਿਵ ਥਿੰਕਿੰਗ ਹੈਗੀ ਹੈ। ਹੁਣ ਤੁਸੀਂ ਕਨਫਿਊਜ਼ ਹੋ ਵੀ ਕਿਵੇਂ ਛੱਡੇ ਜਾਣ, ਹੈ ਨਾ, ਵੀ ਇਹ ਵੀ ਬਹੁਤ ਵੱਡੀ ਗੱਲ ਹੈਗੀ ਹੈ। ਦੇਖੋ ਜਦੋਂ ਅਸੀਂ ਆਪਣੇ ਅੰਦਰ ਪੋਜ਼ਿਟਿਵ ਹੁੰਦੇ ਹਾਂ, ਠੀਕ ਹੈ, ਜਦੋਂ ਸਾਡਾ ਆਪਣਾ ਔਰਾ ਹੁੰਦਾ, ਜਦੋਂ ਅਸੀਂ ਆਪਣੇ ਆਪ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਹਾਂ, ਜਦੋਂ ਅਸੀਂ ਆਪਣੇ ਆਪ ਨੂੰ ਅਹਿਮੀਅਤ ਦੇਣਾ ਸ਼ੁਰੂ ਕਰ ਦਿੰਦੇ ਹਾਂ ਨਾ, ਤਾਂ ਉਦੋਂ ਤੁਸੀਂ ਮੋਨਿਕਾ ਜੀ ਕਰਕੇ ਦੇਖਿਓ, ਸਾਹਮਣੇ ਵਾਲੇ ਦੀ ਉਹ ਗੱਲ ਜਿਹੜੀ ਹੈ ਉੱਥੇ ਹੀ ਜ਼ੀਰੋ ਹੋ ਜਾਂਦੀ ਹੈ।
1: ਬਿਲਕੁਲ। ਮੈਂ ਉਸ ਟਾਈਮ ਇਹੀ ਸੋਚਿਆ ਕਿ ਵੀ ਨਹੀਂ, ਮੇਰਾ ਉਸ ਇਨਸਾਨ ਨਾਲ ਕਾਫੀ ਅੱਛਾ ਤਾਲੁਕ ਹੈਗਾ, ਵੀ ਮੈਂ ਨਹੀਂ ਛੱਡ ਪਾਉਂਗੀ।
2: ਜੀ।
1: ਪਰ ਹਾਂ, ਉਸਦੀ ਨੈਗੇਟਿਵਿਟੀ ਤੋਂ ਮੈਂ ਆਪਣੇ ਆਪ ਨੂੰ ਬਚਾ ਸਕਦੀ
2: ਹਾਂ। ਤੁਸੀਂ ਇਹ ਕਰ ਸਕਦੇ ਹੋ,
1: ਮੈਂ ਖੁਦ ਬਹੁਤ ਪੋਜ਼ਿਟਿਵ ਹਾਂ,
2: ਤੁਸੀਂ ਖੁਦ ਪੋਜ਼ਿਟਿਵ ਹੈਗੇ ਹੋ, ਤੁਸੀਂ ਆਪਣੇ ਇਰਾਦੇ ਤੇ ਦ੍ਰਿੜ ਹੈਗੇ ਹੋ, ਜਾਂ ਤੁਸੀਂ ਆਪਣੇ ਆਪ ਨੂੰ ਪਸੰਦ ਕਰਦੇ ਹੋ, ਤੁਹਾਨੂੰ ਪਤਾ ਕਿ ਤੁਹਾਡੇ ਵਿਚਾਰ ਜਿਹੜੇ ਹੈਗੇ ਉਸ ਦੇ ਨਾਲੋਂ ਜ਼ਿਆਦਾ ਅੱਛੇ ਹੈਗੇ ਆ। ਜਦੋਂ ਤੁਸੀਂ ਉਸ 'ਤੇ ਫੋਕਸ ਕਰੋਗੇ ਤਾਂ ਉਹ ਨੈਗੇਟਿਵਿਟੀ ਦੂਰ ਹੋ ਜੂਗੀ। ਤਾਂ ਇੱਕ ਚੀਜ਼ ਹੋਰ ਵੀ ਹੁੰਦੀ ਹੈਗੀ ਹੈ, ਕਹਿੰਦੇ ਜੀ ਕਿ ਉਹਨਾਂ ਚੀਜ਼ਾਂ 'ਤੇ ਧਿਆਨ ਦਿਓ ਜਿਹੜੀਆਂ ਤੁਹਾਨੂੰ ਜ਼ਿੰਦਗੀ 'ਚ ਚਾਹੀਦੀਆਂ ਨੇ, ਜਿਹੜੀਆਂ ਜ਼ਿੰਦਗੀ 'ਚੋਂ ਨਹੀਂ ਚਾਹੀਦੀਆਂ ਉਹ ਆਪਣੇ ਆਪ ਤੁਹਾਡੇ ਤੋਂ ਦੂਰ ਹੁੰਦੀਆਂ ਜਾਣਗੀਆਂ। ਤਾਂ ਇਹ ਉਹੀ ਚੀਜ਼ਾਂ ਹੁੰਦੀਆਂ ਨੇ ਕਿ ਜੇ ਤੁਹਾਨੂੰ ਲਾਈਫ ਦੇ ਵਿੱਚ ਪੋਜ਼ਿਟਿਵਿਟੀ ਚਾਹੀਦੀ, ਤੁਸੀਂ ਜਸਟ ਪੋਜ਼ਿਟਿਵਿਟੀ 'ਤੇ ਕੰਮ ਕਰੋ। ਜਿਹੜੇ ਨੈਗੇਟਿਵ ਖਿਆਲ ਹੈ, ਚਾਹੇ ਉਹ ਕਿਸੇ ਵੀ ਰੂਪ 'ਚ ਕਿਸੇ ਵੀ ਇਨਸਾਨ ਦੇ ਜ਼ਰੀਏ ਆ ਰਹੇ ਨੇ, ਉਹ ਆਪਣੇ ਆਪ ਇੱਕ ਦਿਨ ਦੂਰ ਚਲੇ ਜਾਣਗੇ।
1: ਬਿਲਕੁਲ।

0: ਤੇ ਸਰੋਤਿਓ, ਇਸੇ ਗੀਤ ਦੇ ਨਾਲ ਹੀ ਅੱਜ ਦਾ ਗੱਲਾਂ 'ਚੋਂ ਗੱਲ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਮੋਨਿਕਾ ਨੂੰ
1: ਤੇ ਮੈਨੂੰ ਮਨਦੀਪ ਮਸੌਨ ਨੂੰ ਦਿਓ
0: ਇਜਾਜ਼ਤ।
1: ਇਜਾਜ਼ਤ।

0: ਅਬੀ ਮੇਰੀ ਸਾਰੀ ਪੈਕਿੰਗ ਹੋ ਗਈ। ਕੌਣ ਕੌਣ ਜਾ ਰਿਹਾ ਤੁਹਾਡੇ ਚੋਂ ਮੈਨੂੰ ਛੱਡਣ ਲਈ?
1: ਹਾਂ ਬਾਈ ਗੁੱਡੀ, ਕਿਧਰੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਲੱਗਦਾ ਸਾਰਾ ਟੱਬਰ ਤਿਆਰ ਖੜਾ।
2: ਹਾਂ ਭੈਣ ਜੀ, ਗੁੱਡੀ ਦੀ ਨੌਕਰੀ ਲੱਗੀ ਹੈ ਦਿੱਲੀ, ਉਹ ਵੀ ਮਲਟੀ ਨੈਸ਼ਨਲ ਕੰਪਨੀ ਚ। ਇਹਨੂੰ ਟ੍ਰੇਨ ਤੱਕ ਛੱਡਣ ਚੱਲੇ ਸੀ।
1: ਚੱਲ ਬਹੁਤ ਬਹੁਤ ਮੁਬਾਰਕਾਂ ਹੋਣ ਭੈਣੇ। ਅੱਛਾ, ਕੰਪਨੀ ਬਾਰੇ ਸਾਰੀਆਂ ਡਿਟੇਲਸ ਤਾਂ ਤੁਸੀਂ ਪਤਾ ਕਰ ਲਈਆਂ ਨਾ?
2: ਕੀ ਮਤਲਬ?
1: ਮਤਲਬ ਵੀ ਕੰਪਨੀ ਗਵਰਨਮੈਂਟ ਵੱਲੋਂ ਰਜਿਸਟਰਡ ਹੈ ਨਾ, ਕਿਤੇ ਕੋਈ ਫਰਜ਼ੀ ਕੰਪਨੀ ਨਾ ਹੋਵੇ। ਅੱਜ ਕੱਲ ਆਨਲਾਈਨ ਜੌਬਸ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ। ਇਹਨਾਂ ਠੱਗੀਆਂ ਤੋਂ ਸੁਚੇਤ ਰਹੋ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਤੁਸੀਂ ਆਪ ਰੱਖਣਾ। ਨੌਕਰੀਆਂ ਦੇ ਨਾਂ ਤੇ, ਫਰਜ਼ੀ ਏਜੰਟਾਂ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਚੱਲ ਰਹੀਆਂ। ਇਹਨਾਂ ਠੱਗੀਆਂ ਤੋਂ ਬਚੋ, ਖੁਦ ਵੀ ਸੁਰੱਖਿਅਤ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਵੀ ਸੁਰੱਖਿਅਤ ਰੱਖੋ।
3: FM ਬੈਂਡ 100.2 ਮੈਗਾਹਰਟਜ਼ ਤੇ, ਇਹ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਓਨ AIR ਐਪ ਤੇ ਵੀ ਸੁਣ ਰਹੇ ਹੋ। ਸਮਾਂ ਮਿਲਾਓ, ਸ਼ਾਮ ਦੇ 5:30 ਹੋਏ ਨੇ। ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਤੇ ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ।

0: ਕਿਸਾਨ ਵੀਰੋ ਤੇ ਕਿਸਾਨ ਭੈਣੋ, ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ, ਤੁਹਾਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਦੱਸਾਂਗੇ, ਕਿਹੜੀਆਂ ਸਕੀਮਾਂ ਨੇ ਜਿਹੜੀਆਂ ਤੁਹਾਡੇ ਵਾਸਤੇ ਲਾਹੇਵੰਦ ਸਿੱਧ ਹੋ ਸਕਦੀਆਂ ਨੇ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੇ ਲਈ ਅੱਜ ਅਸੀਂ ਸੱਦਾ ਦਿੱਤਾ ਹੈ ਜਸ਼ਨਦੀਪ ਕੌਰ ਹੋਰਾਂ ਨੂੰ, ਜੋ ਖੇਤੀਬਾੜੀ ਵਿਕਾਸ ਅਫਸਰ ਨੇ ਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮੈਂ ਬਹੁਤ ਬਹੁਤ ਸਵਾਗਤ ਹੈ ਜੀ।
1: ਥੈਂਕ ਯੂ ਸੋ ਮਚ।
0: ਤੇ ਜੇਕਰ ਆਪਾਂ ਜਸ਼ਨਦੀਪ ਜੀ ਗੱਲ ਕਰੀਏ ਕਿਸਾਨਾਂ ਬਾਰੇ ਸਰਕਾਰ ਦੀਆਂ ਸਕੀਮਾਂ ਦੀ
1: ਜੀ,
0: ਤਾਂ ਇਸ ਵੇਲੇ ਜੋ ਮੌਜੂਦਾ ਹਾਲਾਤ ਨੇ ਖੇਤੀ ਦੇ
1: ਜੀ,
0: ਤਾਂ ਇਸ ਦੌਰਾਨ ਇਹਨਾਂ ਸਕੀਮਾਂ ਦਾ ਕੀ ਮਹੱਤਵ ਹੈ?
1: ਪਹਿਲਾਂ ਤਾਂ ਜੀ ਮੈਂ ਤੁਹਾਡੀ ਸਾਰੇ ਟੀਮ ਦਾ ਧੰਨਵਾਦ ਕਰਦੀ ਹਾਂ। ਅਤੇ ਇਹ ਜਿਸ ਤਰ੍ਹਾਂ ਆਪਾਂ ਸਕੀਮਾਂ ਦੀ ਗੱਲ ਕਰ ਰਹੇ ਹਾਂ, ਤਾਂ ਸਭ ਤੋਂ ਪਹਿਲਾਂ ਜਿਹੜੀ ਸਕੀਮ ਚੱਲ ਰਹੀ ਹੈ ਉਹ ਫਾਰਮ ਰਜਿਸਟਰੀ ਦੇ ਸੰਬੰਧ ਦੇ ਵਿੱਚ ਹੈ। ਫਾਰਮ ਰਜਿਸਟਰੀ ਕੀ ਹੈ, ਜਿਸ ਨੂੰ ਤੁਸੀਂ ਕਾਫੀ ਅੱਜ ਕੱਲ ਤੁਸੀਂ ਸੋਸ਼ਲ ਮੀਡੀਆ ਤੇ ਵੀ ਸੁਣਿਆ ਹੋਏਗਾ, ਯੂਟਿਊਬ ਚੈਨਲਸ ਦੇ ਥਰੂ ਵੀ ਡਿਪਾਰਟਮੈਂਟ ਵੱਲੋਂ, ਸਰਕਾਰ ਵੱਲੋਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਪ੍ਰੈਸ ਮੀਡੀਆ ਰਾਹੀਂ ਵੀ, ਈਵਨ ਕਿ ਕੈਂਪ ਜਿਹੜੇ ਲੱਗ ਰਹੇ ਨੇ ਸਾਡੇ ਕਿਸਾਨ ਸਿਖਲਾਈ ਕੈਂਪ, ਉਹਨਾਂ ਵਿੱਚ ਵੀ ਸਾਡਾ ਇਸ ਡਿਪਾਰਟਮੈਂਟ ਦਾ ਕਾਫੀ ਅਸੀਂ ਇਸ ਸੰਬੰਧੀ ਫਾਰਮਰਸ ਨੂੰ ਅਵੇਅਰ ਕਰ ਰਹੇ ਹਾਂ। ਫਾਰਮ ਰਜਿਸਟਰੀ ਕੀ ਹੈ ਕਿ ਇੱਕ ਕਿਸਾਨ ਕਾਰਡ ਬਣ ਰਿਹਾ ਹੈ ਫਾਰਮਰਸ ਦਾ, ਉਸ ਦੇ ਵਿੱਚ ਇੱਕ ਯੂਨੀਕ ਜਿਹੜਾ ਨੰਬਰ, ਇੱਕ ਆਈਡੀ ਹੈ ਜੋ ਫਾਰਮਰ ਨੂੰ ਉਹ ਮਿਲੇਗੀ। ਇਸ ਦੀ ਮਹੱਤਤਾ ਕਿਉਂ ਇਹ ਜ਼ਰੂਰੀ ਹੋਈ ਪਈ ਹੈ, ਭਾਰਤ ਸਰਕਾਰ ਦੇ ਜੋ ਦਿਸ਼ਾ ਨਿਰਦੇਸ਼ ਨੇ ਉਸ ਦੇ ਅਨੁਸਾਰ ਇਹ ਹੈ ਕਿ ਇਹ ਹਰ ਇੱਕ ਫਾਰਮਰ, ਚਾਹੇ ਉਹ ਕੋਈ

0: ਅੱਧੇ ਕਿੱਲੇ ਦੀ ਖੇਤੀ ਕਰ ਰਿਹਾ, ਚਾਹੇ ਉਹ 5 ਏਕੜ ਦਾ ਹੈ, ਚਾਹੇ ਉਹ 25 ਏਕੜ ਦਾ ਹੈ, ਉਸਨੂੰ ਇਹ ਜ਼ਰੂਰੀ ਹੋਵੇਗੀ
1: ਜੀ,
0: ਜੋ ਵੀ ਕਿਸੇ ਵੀ ਢੰਗ ਨਾਲ, ਚਾਹੇ ਉਹ ਕਿਸੇ ਇੱਕ ਲੀਜ਼ 'ਤੇ, ਜਿਹਨੂੰ ਆਪਾਂ ਅੱਜ ਕੱਲ੍ਹ ਠੇਕੇ 'ਤੇ ਕਹਿ ਦਿੰਦੇ ਹਾਂ, ਕੋਈ ਠੇਕੇ 'ਤੇ ਵੀ ਕਰ ਰਿਹਾ, ਉਸਨੂੰ ਇਹ ਜਿਹੜੀ ਫਾਰਮਰ ਆਈਡੀ ਆ ਬਣਾਉਣੀ ਜ਼ਰੂਰੀ ਹੋਵੇਗੀ। ਇਸ ਦੇ ਵਿੱਚ 2 ਫੇਸ ਚੱਲ ਰਹੇ ਨੇ। ਪਹਿਲਾ ਜਿਹੜਾ ਫੇਸ ਹੈ, ਜੋ ਹੁਣ ਕਰੰਟ ਫੇਸ ਚੱਲ ਰਿਹਾ, ਉਸ ਦੇ ਵਿੱਚ ਫਾਰਮਰ ਦੀ ਆਈਡੀ ਬਣਾਈਆਂ ਜਾ ਰਹੀਆਂ ਨੇ ਸਾਡੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ। ਇੱਕ ਪਿੰਡ ਪੱਧਰ 'ਤੇ ਵੀ ਕੈਂਪ ਲਗਾਏ ਜਾ ਰਹੇ ਨੇ, ਉੱਥੇ ਅਸੀਂ CSE ਸੈਂਟਰਸ ਦੇ ਰਾਹੀਂ ਜਿਹੜੀ ਹੈ ਆਈਡੀ ਉਹ ਬਣਵਾ ਰਹੇ ਹਾਂ ਫਾਰਮਰ ਦੀ। ਅਤੇ ਇੱਕ ਸੈਲਫ ਰਜਿਸਟ੍ਰੇਸ਼ਨ ਵੀ ਫਾਰਮਰ ਕਰ ਸਕਦਾ ਹੈ, ਬਟ ਥੋੜ੍ਹਾ ਲੈਬੋਰੀਅਸ ਹੋ ਜਾਂਦਾ, ਥੋੜ੍ਹਾ ਔਖਾ ਹੋ ਜਾਂਦਾ ਹੈਗਾ ਇੱਕ ਫਾਰਮਰ ਨੂੰ। ਤਾਂ ਇਸ ਤੋਂ ਬਿਹਤਰ ਇਹੀ ਹੈ ਕਿ ਆਪਾਂ CSE ਸੈਂਟਰ ਦੇ ਥਰੂ ਜਿਹੜੀ ਆਈਡੀ ਆ ਉਹ ਬਣਵਾ ਲਈ। ਇਸ ਫੇਸ ਦੇ ਵਿੱਚ ਹੁਣ ਜਿਹੜਾ ਹੁਣ ਫਸਟ ਜਿਹੜਾ ਫੇਸ ਚੱਲ ਰਿਹਾ, ਉਸ ਦੇ ਵਿੱਚ ਜਿਹੜੇ ਵੀ ਫਾਰਮਰ ਦੀ ਮਲਕੀਅਤ ਹੈ, ਜਿਹੜੇ ਵੀ ਫਾਰਮਰ ਦੇ ਨਾਮ 'ਤੇ ਜ਼ਮੀਨ ਹੈ, ਉਸ ਦੀ ਇਹ ਆਈਡੀ ਬਣ ਰਹੀ ਹੈ। ਸਾਡੇ ਕੋਲ ਕਈ ਕੁਆਇਰੀਜ਼ ਆਉਂਦੀਆਂ ਨੇ, ਕਈ ਸਾਡੇ ਕੋਲ ਫਾਰਮਰ ਦੇ ਕੁਐਸਚਨਸ ਆਉਂਦੇ ਨੇ ਕਿ ਜਿਹੜੇ ਫਾਰਮਰ ਠੇਕੇ 'ਤੇ ਜ਼ਮੀਨ ਲੈਂਦੇ ਨੇ, ਜਾਂ ਜਿਹਨਾਂ ਕੋਲ ਪੰਚਾਇਤੀ ਜ਼ਮੀਨ ਹੈ, ਉਹ ਜਾਂ ਕੋਈ ਇੰਸਟੀਟਿਊਸ਼ਨਲ ਜ਼ਮੀਨਾਂ ਦੀ, ਜਿਵੇਂ ਕਿ ਕਿਸੇ ਕੋਲ ਕੋਈ ਗਊਸ਼ਾਲਾ ਦੀ ਜ਼ਮੀਨ ਹੁੰਦੀ ਹੈ, ਜਾਂ ਆਪਣੇ ਸਾਂਝੀਆਂ ਥਾਵਾਂ ਹੁੰਦੀਆਂ ਨੇ, ਕੋਆਪਰੇਟਿਵ ਸੁਸਾਇਟੀ ਦੀ ਜ਼ਮੀਨ ਹੁੰਦੀ ਹੈ, ਉਸਨੂੰ ਜ਼ਮੀਨ ਨੂੰ ਜ਼ਮੀਨ ਦੀ ਵਾਹੀ ਕਰਦੇ ਨੇ ਕਿ ਉਹਨਾਂ ਦੀ ਵੀ ਆਈਡੀ ਬਣੇਗੀ। ਤਾਂ ਸਾਡਾ ਇਹੀ ਇੱਕ ਆਂਸਰ ਹੁੰਦਾ ਹੈ ਕਿ ਹਾਂਜੀ, ਉਹਨਾਂ ਦੀ ਵੀ ਆਈਡੀ ਬਣੇਗੀ, ਪਰ ਫਿਲਹਾਲ ਦੀ ਘੜੀ ਜਿਹੜੇ ਫਾਰਮਰ ਜਿਨ੍ਹਾਂ ਦੇ ਨਾਮ 'ਤੇ ਜ਼ਮੀਨ ਹੈ, ਜਿਨ੍ਹਾਂ ਕੋਲ ਆਪਣੀ ਜ਼ਮੀਨ ਆ, ਓਨਰ ਨੇ ਜਿਹੜੇ, ਮਲਕੀਅਤ ਹੈ, ਉਹਨਾਂ ਦੀ ਇੱਕ ਵਾਰੀ ਆਈਡੀ ਬਣ ਰਹੀ ਹੈ। ਉਹ ਸੈਕਿੰਡ ਫੇਜ਼ ਆਊਗਾ ਜਿਹਦੇ ਵਿੱਚ ਇੰਸਟੀਟਿਊਸ਼ਨਲ ਜਿਹੜੇ ਅਦਾਰੇ ਨੇ, ਜਿਵੇਂ ਮੈਂ ਪਹਿਲਾਂ ਦੱਸਿਆ ਹੈਗਾ ਕਿ ਜੋ ਵੀ ਪੰਚਾਇਤੀ ਜ਼ਮੀਨਾਂ ਨੇ ਜਾਂ ਕੋਈ ਠੇਕੇ 'ਤੇ ਲੈਂਦੇ ਨੇ ਜ਼ਮੀਨਾਂ, ਉਹ ਸੈਕਿੰਡ ਫੇਜ਼ ਦੇ ਵਿੱਚ ਹੈ, ਉਹ ਉਦੋਂ ਬਣੇਗੀ ਉਹਨਾਂ ਦੀ ਆਈਡੀ।
1: ਮਤਲਬ ਜਿਹੜੇ ਇਸ ਵੇਲੇ ਜ਼ਮੀਨਾਂ ਦੇ ਮੌਜੂਦਾ ਮਾਲਕ ਨੇ ਉਹਨਾਂ ਵਾਸਤੇ ਇਹ ਸਕੀਮ ਚੱਲ ਰਹੀ ਹੈ।
0: ਬਿਲਕੁਲ। ਅਤੇ ਇਸ ਦੇ ਨਾਲ ਹੀ ਮੈਂ ਇੱਕ ਐਡ ਆਨ ਵੀ ਕਰਨਾ ਚਾਹੂੰਗੀ ਕਿ ਇਹ ਜ਼ਰੂਰ ਇਸ ਲਈ ਵੀ ਹੈ ਜ਼ਰੂਰੀ ਕਿ ਜੋ ਵੀ ਹੁਣ ਡਿਪਾਰਟਮੈਂਟ ਦੀਆਂ ਸਕੀਮਾਂ ਚੱਲ ਰਹੀਆਂ ਨੇ, ਭਾਰਤ ਸਰਕਾਰ ਦੀਆਂ ਅਤੇ ਰਾਜ ਸਰਕਾਰ ਦੀਆਂ, ਉਹ ਇਸ ਆਈਡੀ ਦੇ ਥਰੂ ਹੀ ਅੱਗੇ ਤੋਂ ਪ੍ਰੋਸੈਸ ਹੋਣਗੀਆਂ। ਚਾਹੇ ਤੁਸੀਂ ਲੈ ਲਓ ਕਿ ਆਪਣੇ ਮਸ਼ੀਨਰੀ ਸੰਬੰਧੀ ਸਕੀਮ ਹੈ ਜਿਹੜੀ CRMS ਮੈਮ ਹੈ, ਇਹ ਵੀ ਸਕੀਮਾਂ ਇਸ ਦੇ ਪ੍ਰੋਸੈਸ, ਮਤਲਬ ਇਹ ਹੌਲੀ ਹੌਲੀ ਹੈ ਜਿਹੜਾ ਇਹ ਪ੍ਰੋਸੈਸ ਹੋ ਜਾਣਗੀਆਂ। ਅਤੇ PM ਕਿਸਾਨ ਸਨਮਾਨ ਨਿਧੀ ਯੋਜਨਾ ਜਿਹੜੀ 2000 ਵਾਲੀ ਕਿਸ਼ਤ ਹੈ, ਉਹ ਵਾਲੀ ਤਾਂ ਇਹਦੇ ਬਿਲਕੁਲ ਹੀ ਡਾਇਰੈਕਟ ਜਿਹੜੀ ਹੈ ਲਿੰਕ ਅਪ ਹੈਗੀ ਹੈ। ਇਸ ਲਈ ਮੈਂ ਸਾਰੇ ਹੀ ਕਿਸਾਨ ਵੀਰ ਜੋ ਵੀ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਇੱਕ ਵਾਰੀ ਅਪੀਲ ਕਰਨਾ ਚਾਹੂੰਗੀ ਕਿ ਤੁਸੀਂ ਆਪਣੀ ਇਹ ਆਈਡੀ ਜ਼ਰੂਰ ਬਣਵਾ ਲਓ। ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਆਉਂਦੀ ਹੈ, ਤਾਂ ਤੁਸੀਂ ਆਪਣੇ ਜਿਹੜਾ ਨਜ਼ਦੀਕ ਆਪਣਾ ਬਲਾਕ ਖੇਤੀਬਾੜੀ ਦਫ਼ਤਰ ਹੈ, ਤੁਸੀਂ ਉਹਨਾਂ ਨਾਲ ਕੰਟੈਕਟ ਕਰੋ। ਈਵਨ ਕਿ ਜਿਹੜੇ ਕਿਸਾਨ ਸਿਖਲਾਈ ਕੈਂਪ ਲੱਗ ਰਹੇ ਨੇ, ਤੁਸੀਂ ਉਹਨਾਂ ਦੇ ਵਿੱਚ ਸ਼ਿਰਕਤ ਕਰੋ ਅਤੇ ਉੱਥੋਂ ਆਪਣੀ ਆਈਡੀ ਹੈ ਜਿਹੜੀ ਬਣਵਾ ਸਕਦੇ ਹੋ।
1: ਜੀ ਬਿਲਕੁਲ ਜੀ, ਕਿਉਂਕਿ ਕਿਸਾਨ ਵੀਰ ਕਈ ਵਾਰ ਜਾਣਕਾਰ ਵੀ ਹੁੰਦੇ ਨੇ ਕਿਸੇ ਚੀਜ਼ ਦੇ, ਕਈ ਵਾਰ ਉਹਨਾਂ ਨੂੰ ਜਾਣਕਾਰੀ ਨਹੀਂ ਵੀ ਹੁੰਦੀ, ਅਤੇ ਬਹੁਤੇ ਕਿਸਾਨ ਵੀਰ ਨੇ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਕਿ ਅਸੀਂ ਕਿਉਂ ਆਪਣਾ ਵਕਤ ਜ਼ਾਇਆ ਕਰਨਾ ਹੈ, ਅਸੀਂ ਜਾਈਏ ਜੀ ਉੱਥੇ ਲਾਈਨਾਂ 'ਚ ਲੱਗਣਾ ਪੈਣਾ ਹੈ ਜੀ, ਉੱਥੇ ਸਾਨੂੰ ਦਫ਼ਤਰਾਂ ਦੇ ਚੱਕਰ ਮਾਰਨੇ ਪੈਣੇ ਨੇ, ਅਤੇ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਇੱਕ ਝਿਜਕ ਵੀ ਹੈ। ਅਤੇ ਵਿਭਾਗ ਵੱਲੋਂ ਉਹਨਾਂ ਦੀ ਸਹਾਇਤਾ ਲਈ ਕੀ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਦੇ ਮਨ ਦੀ ਇਸ ਝਿਜਕ ਨੂੰ ਕੱਢਿਆ ਜਾ ਸਕੇ? ਕਿਉਂਕਿ ਕਦੇ ਵੀ ਦੇਖਿਆ ਜਾਵੇ, ਚਾਹੇ ਆਪਾਂ ਪਸ਼ੂ ਧਨ ਦੀ ਗੱਲ ਕਰੀਏ, ਚਾਹੇ ਕਿਸਾਨੀ ਦੀ ਗੱਲ ਕਰੀਏ, ਤਾਂ ਜਦੋਂ ਕਿਤੇ ਕੋਈ ਸਰਕਾਰੀ ਟੀਮ ਜਾਂਦੀ ਹੈ ਜੋ ਕਿ ਸੈਮੀਨਾਰ ਲੱਗਦਾ ਹੈ, ਤਾਂ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਇਹਦੇ ਵਿੱਚ ਸਾਡਾ ਫਾਇਦਾ ਘੱਟ ਹੈ, ਕਿਤੇ ਨੁਕਸਾਨ ਨਾ ਹੋ ਜਾਵੇ, ਸਰਕਾਰ ਸਾਡਾ ਐਵੇਂ ਡੇਟਾ ਨਾ ਇਕੱਠਾ ਕਰ ਲਵੇ, ਕੱਲ੍ਹ ਨੂੰ ਸਾਡੀਆਂ ਜ਼ਮੀਨਾਂ ਦੇ ਬਾਰੇ ਕੋਈ ਅਜਿਹੀ ਗੱਲ ਨਾ ਹੋ ਜਾਵੇ।
0: ਨਹੀਂ, ਇਸ ਤਰ੍ਹਾਂ ਦੀ ਬਿਲਕੁਲ ਕਾਫੀ ਸ਼ੰਕਾਵਾਂ ਵੀ ਨੇ, ਮੈਂ ਉਹ ਸ਼ੰਕਾਵਾਂ ਜਿਹੜੀਆਂ ਦੂਰ ਕਰਨਾ ਚਾਹੂੰਗੀ ਕਿ ਇਸ ਤਰ੍ਹਾਂ ਦਾ ਕੋਈ ਸਰਕਾਰ ਦੀ ਕੋਈ ਮਨਸ਼ਾ ਨਹੀਂ ਹੈ। ਇਹ ਸਿਰਫ ਇੱਕ ਆਈਡੀ ਹੈ। ਆਈਡੀ ਕੀ ਹੁੰਦੀ ਹੈ? ਜਿਸ ਤਰ੍ਹਾਂ ਆਪਣਾ ਸਭ ਦਾ ਇੱਕ ਆਧਾਰ ਕਾਰਡ ਹੈ, ਤੁਹਾਡਾ ਵੀ ਹੈ, ਮੇਰਾ ਵੀ ਹੈ, ਸਭ ਦਾ ਹੀ ਇੱਕ ਆਪਣੇ ਯੂਨੀਕ ਆਈਡੀ ਹੈ, ਤਾਂ ਉਸੇ ਤਰ੍ਹਾਂ ਇੱਕ ਫਾਰਮਰ ਦੀ ਵੀ ਇੱਕ ਆਈਡੀ ਬਣ ਰਹੀ ਹੈ। ਤਾਂ ਜੋ ਇੱਕ ਫਾਰਮਰ ਦੇ ਵਿੱਚ ਉਹਦੇ ਵਿੱਚ ਉਸ ਆਈਡੀ ਦੇ ਵਿੱਚ ਕੀ ਹੋਏਗਾ ਕਿ ਉਹਨਾਂ ਦਾ ਸਾਰਾ ਖੇਤੀ ਦੇ ਨਾਲ ਸੰਬੰਧਿਤ ਜੋ ਵੀ ਉਹਨੇ ਆਪਣਾ ਕਰ ਰਿਹਾ, ਕਿੰਨੇ ਏਕੜ ਦੀ ਕਰ ਰਿਹਾ ਹੈ, ਉਹ ਕਿੰਨੀ ਲੀਜ਼ 'ਤੇ ਲੈ ਰਿਹਾ ਹੈ, ਆਉਣ ਵਾਲੇ ਟਾਈਮ ਦੇ ਵਿੱਚ ਜੋ ਇਹ ਪੋਲਿਸੀ ਹੋਏਗੀ ਕਿ ਤੁਹਾਨੂੰ ਕੋਈ ਖਾਦ ਹੈ, ਕੋਈ ਦਵਾਈ ਹੈ, ਜਾਂ ਕੁਛ ਵੀ ਬੀਜ ਵਗੈਰਾ ਨੇ, ਇਸ ਦੇ ਥਰੂ ਹੀ ਫਾਰਮਰ ਨੂੰ ਇਹ ਦਿੱਤੇ ਜਾਣਗੇ, ਤਾਂ ਜੋ ਕਿ ਇੱਕ ਟ੍ਰਾਂਸਪੇਰੈਂਸੀ ਹੈ ਜੋ ਉਹ ਮੇਨਟੇਨ ਰਹਿ ਸਕੇ।

0: ਇਹਦੇ ਵਿੱਚ ਕੋਈ ਇੱਦਾਂ ਦੀ ਨਹੀਂ ਹੈ ਕਿ ਕੋਈ ਸਰਕਾਰ ਤੁਹਾਡੀ ਜ਼ਮੀਨਾਂ ਅਕਵਾਇਰ ਵਾਲੀ, ਇਹ ਬਿਲਕੁਲ ਹੀ ਝੂਠੀਆਂ ਅਫਵਾਹਾਂ ਨੇ, ਉਹਨਾਂ 'ਤੇ ਆਪਾਂ ਜਿਹੜਾ ਗੌਰ ਨਾ ਕਰੀਏ। ਅਤੇ ਜੋ ਡਿਪਾਰਟਮੈਂਟ ਵੱਲੋਂ ਜਿਹੜੇ ਵੀ ਕੈਂਪ ਲਗਾਏ ਜਾ ਰਹੇ ਨੇ ਜਾਂ ਕੋਈ ਤੁਹਾਨੂੰ CSE ਸੈਂਟਰ ਦੇ ਨਾਲ ਰਾਬਤਾ ਕਰਵਾਇਆ ਜਾ ਰਿਹਾ ਹੈ, ਅਤੇ ਕਾਇੰਡਲੀ ਉਹਨਾਂ ਦੇ ਨਾਲ ਆਪਾਂ ਇੱਕ ਪੋਜ਼ਿਟਿਵ ਰਿਸਪੋਂਸ ਦਿੰਦੇ ਹੋਏ ਆਪਾਂ IDs ਬਣਾ ਲਈਏ। ਕਿਉਂਕਿ ਇੱਥੇ ਇਹ ਵੀ ਹੈ ਕਿ ਜੇਕਰ ਤੁਸੀਂ ਇਹ ID ਹੁਣ ਬਣਾ ਲਓਗੇ ਤਾਂ ਜਿਹੜੀ, ਜਿਸ ਤਰ੍ਹਾਂ ਕਿ ਹੁਣ ਇਹ ਲਾਸਟ ਵੀਕ 23ਵੀਂ ਕਿਸ਼ਤ ਹੈ ਕਿਸਾਨ ਸਨਮਾਨ ਨਿਧੀ ਯੋਜਨਾ ਦੀ, ਉਹ ਟ੍ਰਾਂਸਫਰ ਹੋਈ ਹੈ, ਤਾਂ ਜਿਹੜੀ ਅਗਲੇ 3 ਮਹੀਨਿਆਂ ਅਗਲੇ 4 ਮਹੀਨਿਆਂ ਦੇ ਦੌਰਾਨ ਨੈਕਸਟ ਜਿਹੜੀ ਕਿਸ਼ਤ ਪਏਗੀ ਤਾਂ ਉਹ ਉਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਾ ਆਵੇ। ਉਸ ਤੋਂ ਬਾਅਦ ਥੋੜ੍ਹਾ ਕੰਮ ਔਖਾ ਹੋ ਜਾਂਦਾ ਹੈ ਤੁਹਾਡੇ ਲਈ ਵੀ, ਚਲੋ ਉਹ ਆਪਾਂ ਕੋਈ ਨਾ ਕੋਈ ਤਾਂ ਆਪਾਂ ਜੋ ਵੀ ਪ੍ਰੋਸੈਸ ਹੁੰਦੀ ਹੈ ਆਪਾਂ ਕਰਦੇ ਹਾਂ, ਬਟ ਥੋੜ੍ਹੀ ਉਹ ਪ੍ਰੋਸੈਸ ਆ ਜਿਹੜੀ ਲੈਂਥੀ ਹੋ ਜਾਂਦੀ ਹੈ। ਉਸ ਪ੍ਰੋਸੈਸ ਨੂੰ ਲੈਂਥੀ ਨਾ ਬਣਾਈਏ ਅਤੇ ਆਪਾਂ ਪਹਿਲਾਂ ਹੀ ਜਿਹੜੀ ਉਹ ID ਆ ਆਪਾਂ ਬਣਾ ਲਈਏ।
1: ਜੀ ਬਿਲਕੁਲ ਜੀ, ਅਤੇ ਤੁਸੀਂ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ, ਇਹਦੇ ਬਾਰੇ ਕਿਸਾਨ ਜਾਣਦੇ ਨੇ, ਨਾਮ ਵੀ ਸੁਣਿਆ, ਬੜਾ ਇਹਦਾ ਪ੍ਰਚਾਰ ਵੀ ਹੋ ਗਿਆ ਕਿ ਇਸ ਤਰ੍ਹਾਂ ਦੀ ਸਕੀਮ ਹੈ, ਇਹਦੇ ਵਿੱਚ ਖਾਤਿਆਂ ਦੇ ਵਿੱਚ 2000 ਰੁਪਇਆ ਆ ਜਾਂਦਾ ਹੈ।
0: ਬਿਲਕੁਲ,
1: ਪਰ ਫਿਰ ਵੀ ਕਈ ਕਿਸਾਨ ਇਹ ਕਹਿੰਦੇ ਨੇ ਕਿ ਸਾਡੀ ਜਿਹੜੀ ਕਿਸ਼ਤ ਆ ਉਹ ਰੁਕੀ ਹੋਈ ਹੈ। ਹਾਲਾਂਕਿ ਪ੍ਰਚਾਰ ਇਹਦਾ ਵੀ ਕੀਤਾ ਜਾਂਦਾ ਹੈ ਕਿ ਵੱਡੀ ਜਿਹੜੀ ਰਾਸ਼ੀ ਹੈ ਇਹਨਾਂ ਕਿਸ਼ਤਾਂ ਨੂੰ ਲੈ ਕੇ ਜਾਰੀ ਕਰ ਦਿੱਤੀ ਗਈ ਹੈ, ਪਰ ਫਿਰ ਵੀ ਕਿਸਾਨਾਂ ਦੇ ਮਨ ਦਾ ਇਹ ਸਵਾਲ ਹੁੰਦਾ ਕਿ ਸਾਡੀ ਇਹ ਕਿਸ਼ਤ ਕਿਉਂ ਨਹੀਂ ਆ ਰਹੀ, ਬਾਕੀ ਕਿਸਾਨਾਂ ਦੀ ਆ ਰਹੀ ਹੈ, ਜਾਂ ਕੋਈ ਸਾਡੇ ਤੋਂ ਗਲਤੀ ਹੋ ਗਈ ਜਾਂ ਫਾਰਮ 'ਚ ਗਲਤੀ ਹੋ ਗਈ, ਤਾਂ ਇਹਦਾ ਕੀ ਕਾਰਨ ਹੈ?
0: ਬਿਲਕੁਲ ਜੀ, ਪਹਿਲਾਂ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਵੈਸੇ ਤਾਂ ਇਹ ਜਿਹੜੀ ਸਕੀਮ ਹੈ ਇਹ ਵੈਸੇ ਹੀ ਅਗਰ ਆਪਾਂ ਨੈਸ਼ਨਲ ਲੈਵਲ 'ਤੇ ਦੇਖੀਏ ਤਾਂ ਇਹ ਬਹੁਤ ਹੀ ਇੱਕ ਨੰਬਰ 1 ਸਕੀਮ ਚੱਲ ਰਹੀ ਹੈਗੀ ਹੈ ਡਿਪਾਰਟਮੈਂਟ ਆਫ ਐਗਰੀਕਲਚਰ ਦੀ। ਉਸਦੇ ਵਿੱਚ ਕੀ ਹੈ ਕਿ 6000 ਰੁਪਈਆ ਜਿਹੜਾ 3 ਕਿਸ਼ਤਾਂ ਦੇ ਵਿੱਚ ਫਾਰਮਰ ਦੇ ਥਰੂ DBT ਡਾਇਰੈਕਟ ਬੈਨੀਫਿਸ਼ਰੀ ਟ੍ਰਾਂਸਫਰ ਹੁੰਦਾ। ਇਹਦੇ 3-4 ਜਿਹੜੇ ਮੇਜਰ ਕਾਰਨ ਨੇ ਉਹ ਬੰਦ ਹੋਣ ਦੇ। ਪਹਿਲੀ ਗੱਲ ਤਾਂ ਇਹ ਕਿ ਇਹ ਕੌਣ ਇਸ ਸਕੀਮ ਦੇ ਲਈ ਐਲੀਜੀਬਲ ਹੈ। ਸਭ ਤੋਂ ਪਹਿਲਾਂ ਜਿਹੜਾ ਇਹਦੇ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਉਹ ਇਹ ਹੈ ਕਿ ਕੋਈ ਵੀ ਫਾਰਮਰ ਜਿਹੜਾ ਜਿਸ ਕੋਲ ਵਾਹੀਯੋਗ ਜ਼ਮੀਨ, ਵਾਹੀਯੋਗ ਚਾਹੇ ਉਸ ਕੋਲ ਇੱਕ ਏਕੜ ਹੋਵੇ, ਚਾਹੇ 1/2 ਏਕੜ ਹੋਵੇ, ਚਾਹੇ ਉਸ ਕੋਲ 10 ਏਕੜ ਹੋਵੇ, ਇਹਦੀ ਕੋਈ ਲਿਮਿਟ ਨਹੀਂ ਹੈ। ਬਟ ਇੱਕ ਸਭ ਤੋਂ ਜਿਹੜੀ ਫਸਟ ਕੰਡੀਸ਼ਨ ਇਹੀ ਹੈ ਕਿ ਉਸ ਕੋਲ ਵਾਹੀਯੋਗ ਜ਼ਮੀਨ ਹੋਣੀ ਲਾਜ਼ਮੀ ਹੈ। ਦੂਸਰੀ ਇਹਦੀ ਜਿਹੜੀ ਕੰਡੀਸ਼ਨ ਹੈ ਇਸ ਸਕੀਮ ਦਾ ਲਾਭ ਲੈਣ ਦੀ ਕਿ ਉਸ ਕੋਲੇ ਉਹ ਪਤੀ ਪਤਨੀ ਦੇ ਵਿੱਚੋਂ ਇੱਕ ਹੀ ਫੈਮਿਲੀ ਦੇ ਵਿੱਚੋਂ ਉਹ, ਜਾਂ 18 ਸਾਲ ਤੋਂ ਬੱਚਾ ਜਿਹੜਾ ਘੱਟ ਹੈ ਉਹਨੂੰ ਇੱਕ ਯੂਨਿਟ ਮੰਨਿਆ ਗਿਆ ਹੈ, ਤਾਂ ਉਹਨਾਂ ਵਿੱਚੋਂ ਸਿਰਫ ਇੱਕ ਜਣਾ ਹੀ ਇਸ ਸਕੀਮ ਨੂੰ ਅਵੇਲ ਕਰ ਸਕਦਾ। ਜ਼ਿਆਦਾਤਰ ਤੁਸੀਂ ਆਪਣੇ ਆਪਾਂ ਦੇਖਿਆ ਹੈ ਕਿ ਮੋਸਟਲੀ ਫੈਮਿਲੀਜ਼ ਦੇ ਵਿੱਚ ਪਤੀ ਪਤਨੀ ਦੋਨਾਂ ਦੇ ਨਾਮ 'ਤੇ ਜ਼ਮੀਨ ਹੁੰਦੀ ਹੈ, ਤਾਂ ਉਹਦੇ ਵਿੱਚ ਇਸ ਫੈਮਿਲੀ ਨੂੰ ਇੱਕ ਯੂਨਿਟ ਮੰਨਿਆ ਗਿਆ, ਤਾਂ ਉਹਨਾਂ ਵਿੱਚੋਂ ਇੱਕ ਜਣਾ ਲੈ ਸਕਦਾ। ਕੋਈ ਵੀ ਪੈਨਸ਼ਨਰ ਹੈ ਜਾਂ ਕੋਈ ਇਨਕਮ ਟੈਕਸ ਪੇਈ ਹੈ ਉਹ ਇਸ ਸਕੀਮ ਦੇ ਲਈ ਐਲੀਜੀਬਲ ਨਹੀਂ ਹੈ। ਜਿਸ ਤਰ੍ਹਾਂ ਕੋਈ ਵੀ ਗਵਰਨਮੈਂਟ ਇੰਪਲੋਈ ਆਉਂਦਾ ਹੈ ਜਾਂ ਕੋਈ ਆਪਣਾ ਬਿਜ਼ਨਸ ਕਰਦਾ ਉਹ ਰਿਟਰਨ ਭਰ ਰਿਹਾ ਹੈ ਜਾਂ ਕੋਈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰਿਟਰਨ ਭਰ ਰਿਹਾ, ਤਾਂ ਚਾਹੇ ਕਈ ਵਾਰੀ ਕੀ ਹੁੰਦਾ ਹੈ ਆਪਾਂ ਦੇਖਦੇ ਹਾਂ ਕਿ ਆਪਣੇ ਮੋਸਟਲੀ ਪੰਜਾਬ ਦੇ ਵਿੱਚ ਇਹ ਕ੍ਰਾਈਟੀਰੀਆ ਹੈ ਕਿ ਬੱਚੇ ਅਬਰੋਡ ਜਾਂਦੇ ਨੇ ਤਾਂ ਕੁਛ ਨਾ ਕੁਛ ਜਿਵੇਂ ਉਹਨਾਂ ਨੂੰ ਰਿਟਰਨ ਸ਼ੋਅ ਕਰਨੀ ਪੈਂਦੀ ਹੈ ਤਾਂ ਉਹ ਰਿਟਰਨ ਭਰ ਦਿੰਦੇ ਨੇ। ਜੇ ਤਾਂ ਉਹਨਾਂ ਨੇ 0 ਰਿਟਰਨ ਭਰੀ ਹੈ ਤਾਂ ਉਹਨਾਂ ਦੀ ਜਿਹੜੀ ਸਕੀਮ ਹੈ ਉਹ ਇਹਦੇ ਲਈ ਉਹਨਾਂ ਦੀ ਥੋੜ੍ਹੇ ਟਾਈਮ ਦੇ ਲਈ ਰੁਕ ਜਾਂਦੀ ਹੈ। ਬਟ ਕਈ ਵਾਰੀ ਕੀ ਹੁੰਦਾ ਹੈ ਕਿ ਉਹਨਾਂ ਦੀ ਰਿਟਰਨ ਉਹਨਾਂ ਨੇ 1 ਰੁਪਿਆ ਵੀ ਭਰੀ ਹੋਵੇ ਤਾਂ ਉਹ ਇਸ ਸਕੀਮ ਦੇ ਲਈ ਇਨਐਲੀਜੀਬਲ ਹੋ ਜਾਂਦੇ ਨੇ। ਇਹਦੇ ਇੱਕ ਇਹ ਵੀ ਵੱਡਾ ਕਾਰਨ ਹੈ ਕਿ ਇਨਐਲੀਜੀਬਲ ਹੋਣ ਦਾ, ਕਿਸ਼ਤ ਹੈ ਜਿਹੜੀ ਰੁਕਣ ਦਾ। ਦੂਸਰਾ ਵੱਡਾ ਕਾਰਨ ਇਹ ਹੈ ਕਿ EKYC ਹੈ, ਜਿਸ ਤਰ੍ਹਾਂ ਆਪਣੇ ਓਨਰੇਬਲ ਪ੍ਰਧਾਨ ਮੰਤਰੀ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਹਰ ਸਾਲ EKYC ਜ਼ਰੂਰੀ ਹੋਵੇਗੀ। EKYC ਇਸ ਲਈ ਮੈਂਡੇਟਰੀ ਵੀ ਹੈ, ਤਾਂ EKYC ਤੁਸੀਂ ਕਰਵਾਓ ਹਰ ਸਾਲ ਕਰਵਾਉਣ ਦਾ। ਹਜੇ ਚਲੋ ਸਾਡੇ ਕੋਲ ਹਜੇ ਕੋਈ ਨੋਟੀਫਿਕੇਸ਼ਨ ਐਜ਼ ਪਰ ਦੀ ਰੂਲ ਨਹੀਂ ਆਇਆ ਹੈ, ਬਟ ਸਟਿਲ ਇੱਕ ਉਹਨਾਂ ਦੇ ਇੱਕ ਟਾਕ ਦੇ ਰਾਹੀਂ ਇਹ ਗੱਲ ਆਈ ਹੈ, ਤਾਂ EKYC ਜ਼ਰੂਰੀ ਹੈ, ਉਹ ਜ਼ਰੂਰ ਕਰਵਾ ਲਈ ਜਾਵੇ। ਕਿਸੇ ਵੀ ਤੁਸੀਂ ਆਪਣੇ ਨਜ਼ਦੀਕੀ CSE ਸੈਂਟਰ ਹੁੰਦੇ ਆ, ਜਿਹੜੇ ਵੀ ਕੋਮਨ ਸਰਵਿਸ ਸੈਂਟਰ ਹੁੰਦੇ ਆ ਤੁਹਾਡੇ ਪਿੰਡ ਦੇ ਵਿੱਚ, ਮੋਸਟਲੀ ਅੱਜ ਕੱਲ੍ਹ ਆਪਣੇ ਸਾਰੇ ਪਿੰਡਾਂ ਦੇ ਵਿੱਚ ਇੱਕ ਨਾ ਇੱਕ ਸੈਂਟਰ ਜਿਹੜਾ ਉਹ ਬਣਿਆ ਹੋਇਆ ਹੈ, ਤਾਂ ਉਸ ਦੇ ਤੁਸੀਂ ਕਰਵਾ ਸਕਦੇ ਹੋ EKYC।

0: जी
1: ਅਤੇ ਇਸਦਾ ਇੱਕ ਹੋਰ ਜਿਹੜਾ ਰੀਜ਼ਨ ਹੈਗਾ ਕਿ ਲੈਂਡ ਸੀਡਿੰਗ ਨਹੀਂ ਹੋਈ ਹੁੰਦੀ ਤਾਂ ਉਹਦੇ ਲਈ ਫਾਰਮਰ ਆਪਣਾ ਆਧਾਰ ਕਾਰਡ, ਆਪਣੇ ਪਤੀ ਪਤਨੀ ਦਾ ਦੋਨਾਂ ਦਾ ਆਧਾਰ ਕਾਰਡ ਅਤੇ ਪਲੱਸ ਆਪਣੀ ਫਰਦ, ਉਹ ਆਪਣੀ ਜਿਹੜੀ ਹੈ ਤਿੰਨੇ ਡਾਕੂਮੈਂਟਸ ਹੈ ਲੈ ਕੇ ਆਪਣੇ ਬਲੋਕ ਐਗਰੀਕਲਚਰ ਆਫਿਸ ਜਿਹੜਾ ਵੀ ਉਹਨਾਂ ਨੂੰ ਪੈਂਦਾ ਹੈ ਉਸ ਦੇ ਵਿੱਚ ਉਹ ਸਬਮਿਟ ਕਰਵਾ ਦੇਣ ਅਤੇ ਉਹਨਾਂ ਦੀ ਜਿਹੜੀ ਲੈਂਡ ਸੀਡਿੰਗ ਆ ਉਹ ਹੋ ਜਾਏਗੀ ਅਤੇ ਉਹਨਾਂ ਦੀ ਜਿਹੜੀ ਰੁਕੀ ਹੋਈ ਕਿਸ਼ਤ ਆ ਉਹ ਦੁਬਾਰਾ ਤੋਂ ਚਾਲੂ ਹੋ ਜਾਏਗੀ।
0: ਜੀ, ਤੇ ਜਿਹੜੀ ਈ KYC ਹੈ, ਇਹ ਹਰ ਕਿਸੇ ਲਈ ਜ਼ਰੂਰੀ ਹੈ ਜਾਂ ਫਿਰ ਜਿਹੜੇ ਰਹਿ ਜਾਂਦੇ ਨੇ ਉਹਨਾਂ ਨੂੰ ਕਰਵਾਉਣੀ ਪੈਂਦੀ ਹੈ?
1: ਨਹੀਂ, ਇਹ ਹਰ ਕਿਸੇ ਲਈ ਹੀ ਜ਼ਰੂਰੀ ਹੈ। ਇਹ ਨਹੀਂ ਕਿ ਵੀ ਤੁਸੀਂ ਆਪਣਾ ਜਦੋਂ ਪੋਰਟਲ 'ਤੇ, ਵੈਸੇ ਤਾਂ ਜਿਨ੍ਹਾਂ ਦੀ ਵੀ ਕਿਸ਼ਤ ਨਹੀਂ ਆਉਂਦੀ ਤਾਂ ਉਹਨਾਂ ਲਈ ਤਾਂ ਇਹ ਮੈਂਡੇਟਰੀ ਹੋ ਜਾਂਦੀ ਹੈ, ਪਰ ਕੀ ਹੁੰਦਾ ਕਿ ਕਈ ਵਾਰੀ ਆਪਾਂ EKYC ਕਰਵਾਈ ਹੁੰਦੀ ਹੈ ਤਾਂ ਉਹਨਾਂ ਲਈ ਇੱਕ ਫਿਲਹਾਲ ਦੀ ਘੜੀ ਮੈਂਡੇਟਰੀ ਨਹੀਂ ਹੈ। ਉਹ ਜਦੋਂ ਵੀ ਕੋਈ ਨਵੀਂ ਹਦਾਇਤ ਆਏਗੀ ਤਾਂ ਅਸੀਂ ਉਹਨਾਂ ਜ਼ਰੂਰ ਇਸਦਾ ਪ੍ਰੈਸ ਮੀਡੀਆ ਰਾਹੀਂ ਜਾਂ ਹੋਰ ਮੀਡੀਆ ਰਾਹੀਂ ਅਸੀਂ ਜ਼ਰੂਰ ਉਸਦਾ ਪਬਲੀਸਾਈਜ਼ ਕਰਾਂਗੇ, ਬਟ EKYC ਸਭ ਦੇ ਲਈ ਹੀ ਮੈਂਡੇਟਰੀ ਹੈ।
0: ਜੀ, ਅਤੇ ਜਸ਼ਨਦੀਪ ਜੀ, ਇੱਕ DSR ਕਾਫੀ ਚਰਚਾ ਦੇ ਵਿੱਚ ਹੈ, ਇਹਦੇ ਬਾਰੇ ਵੀ ਕਿਸਾਨ ਵੀਰਾਂ ਨੂੰ ਜ਼ਰੂਰ ਦੱਸਿਓ ਕਿ ਅਸਲ ਦੇ ਵਿੱਚ ਹੈ ਕੀ ਹੈ ਅਤੇ ਕਿਵੇਂ ਇਹਦਾ ਜਿਹੜਾ ਸਾਰਾ ਪ੍ਰੋਸੈਸ ਹੈ।
1: DSR ਹੈ ਜੋ ਝੋਨੇ ਦੀ ਸਿੱਧੀ ਬਿਜਾਈ ਹੈ। ਫਿਲਹਾਲ ਹੁਣ ਅਗਰ ਆਪਾਂ ਟਾਈਮ ਅੱਜ ਦੀ ਜਿਸ ਤਰ੍ਹਾਂ ਟਾਈਮ ਅੱਜ ਦੀ ਜੋ ਡੇਟ ਹੈ ਉਸ ਦੇ ਅਕੋਰਡਿੰਗ ਕੋਈ ਵੀ ਫਾਰਮਰ ਜਿਸਨੇ ਵੀ ਤਰ ਬੱਤਰ ਬਿਜਾਈ ਕੀਤੀ ਹੋਈ ਹੈ, ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਈ ਹੈ, ਉਹ ਇਸ ਇੱਕ ਸਾਡੀ ਜੋ ਡਿਪਾਰਟਮੈਂਟ ਦੀ ਸਕੀਮ ਚੱਲ ਰਹੀ ਹੈ ਉਸਦੇ ਵਿੱਚ ਇਹ ਐਲੀਜੀਬਲ ਹੁੰਦਾ, ਜਿਸ ਦੇ ਵਿੱਚ ਕੀ ਹੈ ਕਿ 1500 ਜਿਹੜੀ ਰਾਸ਼ੀ ਹੈ ਪ੍ਰਤੀ ਏਕੜ ਉਹ ਫਾਰਮਰ ਨੂੰ ਦਿੱਤੀ ਜਾ ਰਹੀ ਹੈ। ਉਸਦੇ ਲਈ ਉਹ ਆਪਣੇ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕਰੇ, ਆਪਣੇ ਰਜਿਸਟ੍ਰੇਸ਼ਨ ਕਰਵਾ ਲਏ, ਜਾਂ ਅਗਰ ਖੁਦ ਵੀ ਕਰ ਸਕਦਾ ਹੈ ਤਾਂ ਉਹ ਪੋਰਟਲ 'ਤੇ ਜਿਹੜਾ ਸਾਡਾ ਪੋਰਟਲ ਹੈ ਉਹਦੇ 'ਤੇ ਉਹ ਖੁਦ ਵੀ ਕਰ ਸਕਦਾ ਹੈ।
0: ਜੀ, ਅਤੇ ਇੱਕ ਝੋਨੇ ਦੀ ਲਵਾਈ ਦੇ ਦੌਰਾਨ ਕਿਸਾਨ ਵੀਰਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਅਤੇ ਇਸ ਤੋਂ ਇਲਾਵਾ ਸਭ ਤੋਂ ਜਿਹੜੀ ਅਹਿਮ ਗੱਲ ਹੈ ਉਹ ਹੈ ਖਾਦਾਂ ਦੀ ਵਰਤੋਂ। ਖਾਦਾਂ ਕਿਸਾਨ ਵੀਰ ਵਰਤਦੇ ਨੇ, ਕਈ ਵਾਰ ਕਿੱਲਤ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਜਾਂਦੇ ਨੇ, ਪਰ ਇਹਦੇ ਬਾਵਜੂਦ ਖਾਦਾਂ ਦਾ ਸੁਚੱਜਾ ਪ੍ਰਬੰਧਨ ਕਿਵੇਂ ਹੋਣਾ ਚਾਹੀਦਾ ਹੈ? ਤੁਹਾਡੇ ਵਿਭਾਗ ਦੇ ਮੁਤਾਬਕ ਕਿੰਨੀ ਕੁ ਮਿਕਦਾਰ ਦੇ ਵਿੱਚ ਕਿਸਾਨ ਵੀਰਾਂ ਨੂੰ ਇਹ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ?
1: ਪੰਜਾਬ ਨੂੰ 3 ਜ਼ੋਨ ਦੇ ਵਿੱਚ ਵੰਡਿਆ ਗਿਆ। ਜਦੋਂ ਝੋਨੇ ਦੀ ਲਵਾਈ ਦਾ ਸੀਜ਼ਨ ਇਸ ਸਾਲ ਝੋਨੇ ਦੀ ਲਵਾਈ ਦੇ ਲਈ, ਤਾਂ ਜੋ ਜ਼ਿਲ੍ਹਾ ਪਟਿਆਲੇ ਦੀ ਮੈਂ ਗੱਲ ਕਰਾਂ ਤਾਂ ਜਿਹੜਾ ਇਹ ਲਵਾਈ ਹੈ ਜੋ ਸਟਾਰਟ ਹੋ ਚੁੱਕੀ ਆ, ਅਪਰੋਕਸੀਮੇਟਲੀ 25-30% ਹੈ ਜਿਹੜੀ ਲਵਾਈ ਹੋ ਚੁੱਕੀ ਹੈ। ਅਤੇ ਜੇਕਰ ਹੁਣ ਅਸੀਂ ਗੱਲ ਕਰੀਏ ਤਾਂ ਇਸ ਵਕਤ ਪੂਰੇ ਸਿਖਰ 'ਤੇ ਹੈ ਲਵਾਈ, ਤਾਂ ਇਹਦੇ ਨਾਲ ਹੀ ਜਿਹੜਾ ਹੈ ਖਾਦਾਂ ਦਾ ਆਪਾਂ ਪ੍ਰਬੰਧਨ ਹੁਣੇ ਤੋਂ ਹੀ ਸਹੀ ਢੰਗ ਦੇ ਨਾਲ ਆਪਾਂ ਕਰਾਂਗੇ ਤਾਂ ਜਿਹੜਾ ਸਾਰਾ ਸੀਜ਼ਨ ਹੈ ਆਪਾਂ ਬਹੁਤ ਤਰ੍ਹਾਂ ਦੀਆਂ ਕੀੜੇ ਮਕੌੜਿਆਂ ਤੋਂ, ਬਿਮਾਰੀਆਂ ਤੋਂ ਆਪਾਂ ਆਪਦੇ ਜਿਹੜਾ ਖੇਤ ਆ ਉਹਨੂੰ ਬਚਾ ਸਕਦੇ ਹਾਂ। ਜੇਕਰ ਖਾਦਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜੋ ਸਿਫਾਰਿਸ਼ ਹੈ ਉਹ ਹੈਗੀ ਹੈ 90 ਕਿਲੋ ਯੂਰੀਆ ਪ੍ਰਤੀ ਏਕੜ ਦੀ, ਭਾਵ ਕਿ 2 ਬੈਗ
0: ਜੀ
1: 2 ਬੈਗ ਦੀ ਹੈ। ਤਾਂ ਇਸ ਦੀ ਤੁਸੀਂ ਜਿਹੜੀ ਲਵਾਈ ਤੋਂ ਇੱਕ ਜਿਹੜੀ ਇਹਨਾਂ ਦੀਆਂ ਜਿਹੜੀ 90 ਕਿਲੋ ਯੂਰੀਆ ਹੈ ਇਹਨੂੰ 3 ਭਾਗਾਂ ਦੇ ਵਿੱਚ ਵੰਡ ਕੇ ਆਪਾਂ ਪਾਉਣੀ ਹੈ। ਅਤੇ ਜਿਹੜੀ ਲਵਾਈ ਤੋਂ ਪਹਿਲੀ ਜਿਹੜੀ ਡੋਜ਼ ਹੈ ਉਹ ਤੁਸੀਂ 7 ਦਿਨਾਂ ਬਾਅਦ, ਉਸ ਤੋਂ ਅਗਲੀ ਜਿਹੜੀ ਡੋਜ਼ ਆ ਉਹ 21 ਦਿਨਾਂ ਬਾਅਦ, ਅਤੇ ਉਸ ਤੋਂ ਜਿਹੜੀ ਤੀਸਰੀ ਡੋਜ਼ ਹੈ ਅਤੇ ਫਾਈਨਲ ਡੋਜ਼ ਆ ਉਹ ਹੋ ਗਈ 42 ਦਿਨਾਂ ਬਾਅਦ। ਲਵਾਈ ਤੋਂ 42 ਦਿਨਾਂ ਤੱਕ ਜਿਹੜੇ ਆਪਾਂ ਜਿਹੜੀ ਯੂਰੀਆ ਖਾਦ ਹੈ ਉਹ ਆਪਾਂ ਪੂਰੀ ਕੰਪਲੀਟ ਕਰ ਦੇਣੀ ਹੁੰਦੀ ਹੈ। ਕਈ ਫਾਰਮਰਸ ਅਸੀਂ ਆਪ ਵੀ ਵਿਜ਼ਿਟ ਕਰਦੇ ਹਾਂ, ਜਦੋਂ ਫੀਲਡ ਵਿਜ਼ਿਟ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਕਈ ਫਾਰਮਰ ਕਾਫੀ ਲੇਟ ਤੱਕ ਯੂਰੀਆ ਲੈ ਕੇ ਜਾਂਦੇ ਨੇ। ਤਾਂ ਮੇਰਾ ਇਹੀ ਅਪੀਲ ਹੈ ਕਿ ਆਪਾਂ ਲੇਟ ਯੂਰੀਆ ਨਾ ਪਾਈਏ, ਉਹਦੇ ਨਾਲ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਆਉਂਦੀ ਹੈ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੇ ਹਮਲੇ ਦੀ। ਜਿੰਨਾ ਜ਼ਿਆਦਾ ਆਪਾਂ ਲੇਟ ਜਾਈ ਜਾਵਾਂਗੇ ਉਨਾ ਹੀ ਜ਼ਿਆਦਾ ਆਪਣੀ ਜਿਹੜੀ ਫਸਲ ਹੈ ਉਹ ਕੱਚੀ ਰਹਿੰਦੀ ਹੈ। ਕੱਚੀ ਦਾ ਭਾਵ ਕੀ ਹੈ ਕਿ ਉਹਦੇ ਵਿੱਚ ਹਰਾਪਣ ਜ਼ਿਆਦਾ ਰਹੇਗਾ। ਹਰਾਪਣ ਦੇ ਨਾਲ ਕੀ ਹੁੰਦਾ ਹੈ ਕਿ ਕੀੜੇ ਮਕੌੜਿਆਂ ਨੂੰ ਅਤੇ ਨੂੰ ਜਿਹੜਾ ਰਸ ਹੈ ਉਹਨਾਂ ਨੂੰ ਚੂਸਣ, ਜਿੰਨਾ ਜ਼ਿਆਦਾ ਕੱਚਾਪਣ ਹੋਏਗਾ ਉਨਾ ਜ਼ਿਆਦਾ ਉਸ ਫਸਲ ਦੇ ਵਿੱਚ ਜਿਹੜਾ ਰਸ ਹੈ ਉਹ ਜ਼ਿਆਦਾ ਹੋਊਗਾ। ਅਤੇ ਰਸ ਜਦੋਂ ਜ਼ਿਆਦਾ ਹੋਊਗਾ ਤਾਂ ਕੀੜੇ ਮਕੌੜੇ ਨੈਚੁਰਲੀ ਉਸ 'ਤੇ ਫਸਲ 'ਤੇ ਜ਼ਿਆਦਾ ਆਉਣਗੇ। ਇਸ ਦੇ ਨਾਲ ਆਪਾਂ ਆਪਦੇ ਜਿਹੜੇ ਖੇਤ ਦੀ ਫਸਲ ਖੇਤ ਨੂੰ 2 ਤਰ੍ਹਾਂ ਦੇ ਨਾਲ ਨੁਕਸਾਨ ਕਰਦੇ ਹਾਂ। ਇੱਕ ਤਾਂ ਆਪਾਂ ਜਦੋਂ ਯੂਰੀਆ ਵੱਧ ਪਾ ਰਹੇ ਹਾਂ ਜਾਂ ਲੇਟ ਪਾ ਰਹੇ ਹਾਂ ਉਹਦੇ ਨਾਲ ਆਪਣੇ ਇੱਕ ਤਾਂ ਆਪਣਾ ਉਦੋਂ ਹੀ ਖਰਚਾ ਵੱਧ ਗਿਆ, ਪਲੱਸ ਜਦੋਂ ਕੀੜੇ ਮਕੌੜੇ ਵਧਣਗੇ ਤਾਂ ਉਹਨਾਂ ਦੀ ਵੀ ਦਵਾਈ 'ਤੇ ਆਪਣਾ

0: ਦਾ ਖਰਚਾ ਉਹ ਵਧੂਗਾ। ਤਾਂ ਇਹੀ ਹੈ ਕਿ ਜਿਹੜੀ ਤੁਹਾਨੂੰ ਆਪਾਂ ਹੁਣੇ ਗੱਲ ਕੀਤੀ ਹੈ ਕਿ ਆਪਾਂ 42 ਦਿਨਾਂ ਤੱਕ ਆਪਣਾ ਜਿਹੜਾ ਯੂਰੀਆ ਉਹ ਕੰਪਲੀਟ ਕਰ ਦੇਣਾ ਚਾਹੀਦਾ। ਜੇਕਰ ਮੈਂ ਇਸੇ ਤਰ੍ਹਾਂ ਬਾਸਮਤੀ ਦੀ ਗੱਲ ਕਰਾਂ ਤਾਂ ਬਾਸਮਤੀ 'ਤੇ ਕੀ ਹੈ ਕਿ ਜਿਹੜੀ ਲਵਾਈ ਹੈ, ਲਵਾਈ ਤੋਂ ਤੁਸੀਂ 4 ਹਫ਼ਤਿਆਂ ਬਾਅਦ 6 ਅਤੇ 9 ਇਹ ਤੋਂ ਤੱਕ ਜਿਹੜਾ ਹੈ ਆਪਣਾ ਜਿਹੜਾ ਯੂਰੀਆ ਆਪਾਂ ਕੰਪਲੀਟ ਕਰ ਦੇਣਾ ਚਾਹੀਦਾ। ਜੇਕਰ ਜਿੰਨਾ ਹੀ ਤੁਸੀਂ ਲੇਟ ਜਾਂਦੇ ਹੋ ਤਾਂ ਆਪਣਾ ਜਿਹੜਾ ਯੂਰੀਏ ਦੀ ਕਿਸ਼ਤ ਹੈ ਆਪਾਂ ਲੇਟ ਪਾਉਂਦੇ ਹਾਂ ਤਾਂ ਉਹਦੇ ਨਾਲ ਆਪਣੀ ਫਸਲ ਨੂੰ ਨੁਕਸਾਨ ਹੀ ਹੁੰਦਾ
1: ਜੀ। ਅਤੇ ਇੱਕ ਜਿਹੜੀ ਸਕੀਮ ਹੈ ਜੀ ਸਮੈਮ, ਉਹਦੇ ਨਾਮ ਬਾਰੇ ਸੁਣਦੇ ਨੇ, ਜ਼ਿਕਰ ਹੁੰਦਾ, ਪਰ ਕਿਸਾਨ ਵੀਰ ਬਹੁਤ ਅਣਜਾਣ ਨੇ। ਇੱਕ ਤਾਂ ਜੇਕਰ ਆਪਾਂ ਨੂੰ ਥੋੜ੍ਹਾ ਜਿਹਾ ਐਲੈਬੋਰੇਟ ਕਰੀਏ ਤਾਂ ਉਹਦਾ ਫੁੱਲ ਫੋਰਮ ਕੁਝ ਹੋਰ ਨਿਕਲਦੀ ਹੈ, ਤਾਂ ਸਮੈਮ ਮਨ ਦੇ ਵਿੱਚ ਵਸਿਆ ਹੋਇਆ, ਉਹਦੇ ਬਾਰੇ ਜ਼ਰੂਰ ਦੱਸਿਓ ਕਿਸਾਨਾਂ ਨੂੰ।
0: ਜਿਹੜੀ ਸਮੈਮ ਦੀ ਜੇ ਆਪਾਂ ਫੁੱਲ ਫੋਰਮ ਦੀ ਗੱਲ ਕਰੀਏ ਤਾਂ ਉਹਦੀ ਫੁੱਲ ਫੋਰਮ ਹੈ ਸਬਮਿਸ਼ਨ ਔਨ ਐਗਰੀਕਲਚਰ ਮਸ਼ੀਨਰੀ। ਇਸ ਦੇ ਵਿੱਚ ਕੀ ਹੈ ਕਿ ਸਮੈਮ ਇੱਕ ਅਲੱਗ ਸਕੀਮ ਹੈ, ਇੱਕ CRM ਸਕੀਮ ਹੈ। ਦੋ ਤਰ੍ਹਾਂ ਦੀਆਂ ਸਕੀਮਸ ਹੈ ਜੋ ਚੱਲ ਰਹੀਆਂ ਨੇ ਮਸ਼ੀਨਰੀ ਦੇ ਸੰਬੰਧ ਦੇ ਵਿੱਚ। ਜੇ CRM ਦੀ ਗੱਲ ਕਰਦੇ ਹਾਂ ਆਪਾਂ ਤਾਂ ਉਹਦੇ ਵਿੱਚ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਆਉਂਦੀਆਂ, ਸਪੈਸੀਫਿਕ ਪਰਾਲੀ ਪ੍ਰਬੰਧਨ ਦੀਆਂ। ਅਤੇ ਜਿਹੜੀ ਸਮੈਮ ਹੈ, ਸਮੈਮ ਦੇ ਵਿੱਚ ਤੁਹਾਡੀਆਂ ਆਲ ਓਵਰ ਮਸ਼ੀਨਸ ਆ ਜਾਂਦੀਆਂ ਨੇ। ਜੇਕਰ ਮੈਂ ਮੋਟਾ ਮੋਟਾ ਗੱਲ ਕਰਾਂ ਤਾਂ ਤਾਂ ਸਮੈਮ ਦੇ ਵਿੱਚ ਜਿਸ ਤਰ੍ਹਾਂ ਕੋਈ ਝੋਨੇ ਦੀ ਜੇ ਸਿੱਧੀ ਬਿਜਾਈ ਕਰਨੀ ਹੈ, ਡਰਿੱਲ ਹੈ, ਨੋਮੈਟਿਕ ਪਲਾਂਟਰ ਨੇ, ਜਾਂ ਕੋਈ ਵੀ ਸਪਰੇਅਰ ਨੇ, ਬੂਮ ਸਪਰੇਅਰ ਨੇ, ਇਸ ਤਰ੍ਹਾਂ ਦੀਆਂ ਸਾਰੀਆਂ ਤਰ੍ਹਾਂ ਦੀਆਂ ਮਸ਼ੀਨਾਂ ਆਉਣਗੀਆਂ। ਬਟ ਜੇਕਰ CRM ਦੀ ਆਪਾਂ ਗੱਲ ਕਰਦੇ ਹਾਂ ਤਾਂ CRM ਦੇ ਵਿੱਚ ਸਪੈਸੀਫਿਕਲੀ ਜੋ ਝੋਨੇ ਦੀ ਇਨ ਸੀਟੂ ਅਤੇ ਐਕਸ ਸੀਟੂ ਮੈਨੇਜਮੈਂਟ ਕਰਦੇ, ਇਨ ਸੀਟੂ ਦਾ ਭਾਵ ਜੋ ਜ਼ਮੀਨ ਦੇ ਵਿੱਚ ਰਲਾਉਂਦੇ ਨੇ, ਅਤੇ ਇਨ ਐਕਸ ਸੀਟੂ ਦਾ ਭਾਵ ਜਿਸ ਤਰ੍ਹਾਂ ਬਿਲਰ ਵਗੈਰਾ ਨੇ ਆਪਣੇ, ਉਹ ਮਸ਼ੀਨਾਂ ਆ ਜਾਂਦੀਆਂ ਨੇ। ਇਹ ਦੋ ਹੀ ਜੋ ਡਿਪਾਰਟਮੈਂਟ ਦੀਆਂ ਇਸ ਵਕਤ ਜੋ ਮਸ਼ੀਨਰੀ ਦੇ ਸੰਬੰਧ ਦੇ ਵਿੱਚ ਜੋ ਸਕੀਮਾਂ ਚੱਲ ਰਹੀਆਂ ਨੇ ਉਹ ਇਹ ਨੇ
1: ਜੀ। ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਜੀ ਮੱਕੀ ਦੇ ਉੱਤੇ, ਇੱਕ ਸਕੀਮ ਬੜੀ ਚਰਚਾ ਦੇ ਵਿੱਚ ਹੈ ਕਿਉਂਕਿ ਕਿਸਾਨ ਵੀਰ ਫਸਲੀ ਚੱਕਰ ਦੇ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਨੇ, ਤਾਂ ਉਹਦੇ ਵਾਸਤੇ ਮੱਕੀ ਲਈ ਕੀ ਕਿਸਾਨ ਵੀਰ ਅਪਲਾਈ ਕਰ ਸਕਦੇ ਨੇ, ਜਾਂ ਉਹਨਾਂ ਨੂੰ ਬੀਜ ਕਿੱਥੋਂ ਮਿਲੇਗਾ ਅਤੇ ਕਿਵੇਂ ਉਹ ਉਹਦਾ ਲਾਹਾ ਲੈ ਸਕਦੇ ਨੇ? ਅਤੇ ਸ਼ਾਇਦ ਮੇਰੇ ਸੁਣਨ ਦੇ ਵਿੱਚ ਆਇਆ ਸੀਗਾ ਕਿ ਇਹਦੇ ਉੱਤੇ ਕੁਝ ਜਿਹੜੀ ਉਹ ਰਾਸ਼ੀ ਵੀ ਮਿਲਦੀ ਹੈ।
0: ਬਿਲਕੁਲ ਜੀ, ਸਰਕਾਰ ਵੱਲੋਂ ਇੱਕ ਪ੍ਰੋਤਸਾਹਨ ਰਾਸ਼ੀ ਹੈ ਜੋ ਉਹ ਦਿੱਤੀ ਜਾ ਰਹੀ ਹੈ ਮੱਕੀ ਨੂੰ ਉਤਸ਼ਾਹਿਤ ਕਰਨ ਲਈ। ਇਸ ਦਾ ਜੇ ਸਕੀਮ ਦਾ ਜੇਕਰ ਮੇਨ ਆਪਾਂ ਮੋਟਿਵ ਦੀ ਗੱਲ ਕਰੀਏ ਤਾਂ ਇਹ ਹੈ ਕਿ ਫਾਰਮਰ ਝੋਨੇ ਦੀ ਫਸਲ ਨੂੰ ਛੱਡ ਕੇ ਮੱਕੀ ਦੀ ਫਸਲ ਬੀਜੇ, ਝੋਨੇ ਦੀ ਫਸਲ ਦੇ ਬਦਲ ਦੇ ਵਿੱਚ ਮੱਕੀ ਦੀ ਫਸਲ। ਤਾਂ ਮੱਕੀ ਦੀ ਫਸਲ ਬੀਜਣ ਦੇ ਲਈ ਫਾਰਮਰਸ ਨੂੰ ਇੱਕ CDP ਸਕੀਮ ਹੈ ਸਾਡੀ ਡਿਪਾਰਟਮੈਂਟ ਦੀ, ਉਸ ਦੇ ਤਹਿਤ ਜਿਹੜੀ 17,500 ਰੁਪਇਆ ਪ੍ਰਤੀ ਹੈਕਟੇਅਰ, ਭਾਵ ਕਿ 2.5 ਏਕੜ 'ਤੇ ਜੇਕਰ ਗੱਲ ਕਰੀਏ ਤਾਂ 2.5 ਏਕੜ 'ਤੇ ਉਹਨੂੰ 17,500 ਰੁਪਏ ਦੀ ਰਾਸ਼ੀ ਹੈ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਇਸ ਦੇ ਵਿੱਚ ਹੋਏਗਾ ਕਿ ਉਹਦੀਆਂ ਦੋ ਜਿਹੜੀਆਂ ਕਿਸ਼ਤਾਂ ਹੋਣਗੀਆਂ, ਇੱਕ ਕਿਸ਼ਤ ਹੋਏਗੀ 9,500 ਦੀ ਅਤੇ ਇੱਕ ਕਿਸ਼ਤ ਹੋਏਗੀ 7,500 ਦੀ। ਇਹ ਦੋ ਕਿਸ਼ਤਾਂ ਦੇ ਵਿੱਚ ਆਏਗੀ। ਕੋਈ ਵੀ ਫਾਰਮਰ ਜੋ ਇਸ ਵਕਤ ਮੱਕੀ ਲਾਉਣ ਦਾ ਚਾਹਵਾਨ ਹੈ ਉਹ ਇਸ ਸਕੀਮ ਦੇ ਵਿੱਚ ਰਜਿਸਟਰ ਕਰ ਸਕਦਾ, ਔਨਲਾਈਨ ਹੀ ਸਾਰੀ ਰਜਿਸਟ੍ਰੇਸ਼ਨ ਹੋਏਗੀ। ਵੈਸੇ ਅਸੀਂ ਕਿਸਾਨ ਸਿਖਲਾਈ ਕੈਂਪ ਜੋ ਲੱਗ ਰਹੇ ਨੇ ਉਹਨਾਂ ਵਿੱਚ ਵੀ ਅਸੀਂ ਇਸ ਦਾ ਪ੍ਰਚਾਰ ਕਰ ਰਹੇ ਹਾਂ, ਅਤੇ ਕੋਈ ਫਾਰਮਰ ਆਪਣੇ ਆਪ ਵੀ ਇਸ ਨੂੰ ਅਪਲਾਈ ਕਰ ਸਕਦਾ ਜੇਕਰ ਸਿੱਧੇ ਤੌਰ 'ਤੇ ਕਰਨਾ ਚਾਹੀਦਾ। ਅਗਰ ਉਸਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਦੀ ਲੱਗ ਰਹੀ ਹੈ ਤਾਂ ਉਹ ਸੰਬੰਧਿਤ ਜਿਹੜਾ ਆਪਣਾ ਬਲਾਕ ਖੇਤੀਬਾੜੀ ਦਫ਼ਤਰ ਹੈ ਉਸ ਦੇ ਵਿੱਚ ਜਾ ਕੇ ਉੱਥੋਂ ਆਪਣਾ ਰਜਿਸਟ੍ਰੇਸ਼ਨ ਹੈ ਜੋ ਕਰਵਾ ਸਕਦਾ। ਇਸ ਦਾ ਮੇਨ ਇਹੀ ਹੈ ਕਿ ਫਾਰਮਰ ਦੀ ਜਿਹੜੀ ਇਹਦਾ ਐਲੀਜੀਬਿਲਟੀ ਹੈ ਜੋ ਕੌਣ ਇਸ ਨੂੰ ਲੈ ਸਕਦਾ ਹੈ, ਤਾਂ ਇਹਦੀ ਐਲੀਜੀਬਿਲਟੀ ਹੈ ਕਿ ਫਾਰਮਰ ਸਿਰਫ ਉਸ ਦੀ ਜਗ੍ਹਾ ਝੋਨਾ ਨਹੀਂ ਲਾਏਗਾ ਮੱਕੀ ਲਾਏਗਾ। ਤਾਂ ਇਸ ਦੀਆਂ ਜਿਹੜੀਆਂ ਦੋ ਡਿਪਾਰਟਮੈਂਟ ਵੱਲੋਂ ਜਿਹੜੇ ਨੋਡਲ ਅਫਸਰ ਲੱਗੇ ਨੇ ਤਾਂ ਉਹਨਾਂ ਉਹ ਵੈਰੀਫਿਕੇਸ਼ਨਸ ਕਰਨਗੇ, ਦੋ ਵੈਰੀਫਿਕੇਸ਼ਨਸ ਹੋਣਗੀਆਂ। ਪਹਿਲੀ ਵੈਰੀਫਿਕੇਸ਼ਨ ਹੋਏਗੀ, ਉਸ ਤੋਂ ਬਾਅਦ ਉਹਨੂੰ ਜਿਹੜਾ 9,500 ਦੀ ਰਾਸ਼ੀ ਜਿਹੜੀ ਟ੍ਰਾਂਸਫਰ ਹੋਏਗੀ, ਅਤੇ ਜਿਹੜੀ ਅਗਲੀ ਵੈਰੀਫਿਕੇਸ਼ਨ ਹੋਏਗੀ ਉਸ ਤੋਂ ਬਾਅਦ ਉਹਨੂੰ ਦੂਸਰੀ ਜਿਹੜੀ ਰਹਿੰਦੀ ਰਾਸ਼ੀ ਹੋਏਗੀ ਉਸ ਦੀ ਜਿਹੜੀ ਕਿਸ਼ਤ ਆ ਉਹ ਟ੍ਰਾਂਸਫਰ ਹੋ ਜਾਏਗੀ। ਇੱਕ ਬਹੁਤ ਹੀ ਵਧੀਆ ਇਹ ਸਕੀਮ ਹੈ। ਮੈਂ ਸਾਰੇ ਹੀ ਕਿਸਾਨ ਵੀਰਾਂ ਨੂੰ ਅਪੀਲ ਕਰਨਾ ਚਾਹੂੰਗੀ ਕਿ ਵੱਧ ਤੋਂ ਵੱਧ ਫਾਰਮਰਸ ਇਸ ਸਕੀਮ ਦਾ ਲਾਹ ਲੈਣ
1: ਜੀ। ਅਤੇ ਜਸ਼ਨ ਜੀ, ਜਦੋਂ ਵੀ ਕੋਈ ਕਿਸਾਨ ਵੀਰ ਤੁਹਾਡੇ ਕੋਲ ਪਹੁੰਚ ਕਰਦਾ ਹੈ, ਖੇਤੀਬਾੜੀ ਵਿਭਾਗ ਕੋਲ ਜਾਂਦਾ ਹੈ, ਤਾਂ ਉਹਦੀ ਕਿਸ ਪ੍ਰਕਾਰ ਸਹਾਇਤਾ ਕੀਤੀ ਜਾਂਦੀ ਹੈ? ਜਿਵੇਂ ਕਿਸੇ ਨੇ ਕੋਈ ਵੀ ਜਾਣਕਾਰੀ ਹਾਸਲ ਕਰਨੀ ਹੈ ਤਾਂ ਉਹ ਕਿਵੇਂ ਕਿਸ ਪ੍ਰੋਸੈਸ ਦੇ ਰਾਹੀਂ ਤੁਹਾਡੇ ਤੱਕ ਪਹੁੰਚ ਕਰੇ ਅਤੇ ਤੁਹਾਡੇ ਤੋਂ ਜਾਣਕਾਰੀ ਲੈ ਸਕੇ?
0: ਬਿਲਕੁਲ ਜੀ, ਵੈਸੇ ਤਾਂ ਸਾਡੇ ਜੋ ਸਰਕਲ ਇੰਚਾਰਜ ਨੇ, ਜਿਸ ਤਰ੍ਹਾਂ ਮੇਰੇ ਕੋਲ ਵੀ ਇੱਕ ਸਰਕਲ ਹੈ, ਤਾਂ ਸਾਡੇ ਸਾਰੇ ਹੀ ਸਰਕਲ ਇੰਚਾਰਜ ਹੁੰਦੇ ਨੇ। ਉਸ ਤੋਂ ਬਾਅਦ ਇੱਕ ਬਲੋਕ ਆਪਣੇ ਸਾਡੇ ਬਲੋਕ ਆਫਿਸ ਹੁੰਦਾ, ਉਸਦੇ ਬਲੋਕ ਐਗਰੀਕਲਚਰ ਆਫਿਸ ਹੁੰਦੇ ਨੇ, ਆਫਿਸਰ ਹੁੰਦੇ ਨੇ। ਉਸ ਤੋਂ ਬਾਅਦ ਜਿਹੜੇ ਸਾਡੇ ਜ਼ਿਲ੍ਹੇ ਦੇ ਆਫਿਸਰ ਨੇ, ਉਹ ਚੀਫ ਐਗਰੀਕਲਚਰ ਆਫਿਸਰ ਹੁੰਦੇ ਨੇ। ਤਾਂ ਹਰੇਕ ਹੀ ਬਲੋਕ ਦੇ ਵਿੱਚ ਆਪਣੇ ਆਫਿਸ ਆਫਿਸ ਹੈ। ਕਿਸੇ ਵੀ ਫਾਰਮਰ ਨੇ ਅਗਰ ਕਿਸੇ ਵੀ ਤਰ੍ਹਾਂ ਦੀ, ਵੈਸੇ ਤਾਂ ਤਕਰੀਬਨ ਸਾਡੇ ਜਿਹੜੇ ਵੀ ਸਰਕਲ ਇੰਚਾਰਜ ਨੇ, ਉਹ ਸਾਰੇ ਹੀ ਪਿੰਡਾਂ ਦੇ ਵਿੱਚ ਉਹਨਾਂ ਦੇ ਇੱਕ ਵਟਸਐਪ ਗਰੁੱਪ ਵੀ ਬਣੇ ਹੋਏ ਨੇ। ਕੋਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਨਾਊਂਸਮੈਂਟ ਨੇ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਕੀਮ ਬਾਰੇ ਦੱਸਣਾ ਹੈ, ਜਾਂ ਕੋਈ ਐਡਵਾਈਜ਼ਰੀ ਜਾਰੀ ਕਰਨੀ ਹੈ, ਤਾਂ ਅਸੀਂ ਉਸ ਵਟਸਐਪ ਗਰੁੱਪ ਦੇ ਵਿੱਚ ਸ਼ੇਅਰ ਕਰਦੇ ਹਾਂ। ਦੂਸਰਾ ਇਹ ਵੀ ਹੁੰਦਾ ਹੈ ਕਿ ਸਾਡੇ ਕੋਲ ਵੀ ਸਿੰਗਲ ਪਰਸਨ ਹੋਣ ਕਰਕੇ ਸਾਰੇ ਨੂੰ ਮੈਨੇਜ ਕਰਨਾ ਥੋੜ੍ਹਾ ਔਖਾ ਹੋ ਜਾਂਦਾ, ਤਾਂ ਅਸੀਂ ਗੁਰਦੁਆਰਿਆਂ ਦੇ ਵਿੱਚ ਵੀ ਈਵਨ ਕਿ ਅਨਾਊਂਸਮੈਂਟਸ ਕਰਵਾਉਣੇ ਆ। ਤੁਸੀਂ ਆਪਣੇ ਸਰਕਲ ਇੰਚਾਰਜ ਨਾਲ ਜ਼ਰੂਰ ਰਾਬਤਾ ਰੱਖੋ, ਪਲੱਸ ਤੁਹਾਡੇ ਤਕਰੀਬਨ ਸਾਡੇ ਹਰੇਕ ਜਿਹੜੇ ਕੈਂਪ ਲੱਗ ਰਹੇ ਨੇ ਕਿਸੇ ਵੀ ਸਕੀਮ ਦੇ ਤਹਿਤ, ਹੁਣ ਵੀ ਜਿਵੇਂ ਕੈਂਪ ਲੱਗ ਰਹੇ ਨੇ, ਪਹਿਲਾਂ ਲੱਗੇ ਨੇ ਪਿਛਲੇ ਮੰਥ, ਤਾਂ ਇਸ ਮੰਥ ਵੀ ਲੱਗ ਰਹੇ ਨੇ, ਤਾਂ ਸਾਡਾ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਾਰੇ ਹੀ ਕੈਂਪ ਪਿੰਡਾਂ ਨੂੰ ਕਵਰ ਕਰ ਲਈਏ, ਅਤੇ ਅਸੀਂ ਕਰਦੇ ਵੀ ਹਾਂ, ਤਾਂ ਉਹਨਾਂ ਕੈਂਪਾਂ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ।
1: ਜੀ ਬਿਲਕੁਲ ਜੀ, ਜਸ਼ਨਦੀਪ ਜੀ, ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸਿਆ ਕਿ ਕਿਸਾਨਾਂ ਲਈ ਸਰਕਾਰ ਦੀਆਂ ਕਿਹੜੀਆਂ ਲਾਹੇਵੰਦ ਸਕੀਮਾਂ ਨੇ, ਉਹਨਾਂ ਦਾ ਲਾਭ ਕਿਵੇਂ ਲਿਆ ਜਾ ਸਕਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
0: ਧੰਨਵਾਦ ਜੀ।
1: ਅਤੇ ਇਹ ਸਨ ਸਾਡੇ ਨਾਲ ਜਸ਼ਨਦੀਪ ਕੌਰ ਹੋਰੀ, ਜੋ ਖੇਤੀਬਾੜੀ ਵਿਕਾਸ ਅਫਸਰ ਨੇ, ਅਤੇ ਕਿਸਾਨ ਵੀਰੋ, ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਤੇ ਆਓ ਕਿਸਾਨ ਵੀਰੋ, ਸੁਣਦੇ ਹਾਂ ਇੱਕ ਪੰਜਾਬੀ ਗੀਤ।

ਇਹ ਗੀਤ ਤੁਸੀਂ ਸੁਣ ਰਹੇ ਸੀ ਲਾਲਚੰਦ ਯਮਲਾ ਜੱਟ ਅਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ। ਹੁਣ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਨਿਊਜ਼ ਔਨ AIR ਐਪ ਤੇ ਸਮੇਂ ਲਾਓ ਸ਼ਾਮ ਦੇ 6 ਵਜ ਰਹੇ ਨੇ ਕੁਝ ਹੀ ਪਲਾਂ 'ਚ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

aprender todo. ਫਿਲਮੀ ਜੰਕਸ਼ਨ ਇਸ ਪ੍ਰੋਗਰਾਮ ਦਾ ਵੇਲਾ ਸਵੇਰੇ 8:40 ਦਾ 9 ਵਜੇ ਤੋਂ ਤੁਸੀਂ ਸੁਣੋਗੇ ਵਿਵਿਧ ਭਾਰਤੀ ਰਾਸ਼ਟਰੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਸਵੇਰੇ 10 ਵਜੇ ਪੇਸ਼ ਕਰਾਂਗੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ ਹੈਲੋ ਫਰਮਾਇਸ਼ ਇਸ ਪ੍ਰੋਗਰਾਮ ਦਾ ਵੇਲਾ ਸਵੇਰੇ 10:30 ਦਾ ਪ੍ਰੋਗਰਾਮ ਹਿੰਦੀ ਜ਼ਾਇਕਾ 'ਚ ਤੁਸੀਂ ਸੁਣੋਗੇ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ। ਇਹ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਸਵੇਰੇ 11 ਵਜੇ ਅਤੇ ਪ੍ਰੋਗਰਾਮ ਫੁਲਕਾਰੀ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 11:30। ਇਹ ਸੀ ਸਾਡੇ ਕੇਂਦਰ ਤੋਂ ਭਲਕੇ ਯਾਨੀ ਮੰਗਲਵਾਰ ਸਵੇਰੇ ਪ੍ਰਸਾਰਿਤ ਹੋਣ ਵਾਲੇ ਕੁਝ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਹੁਣ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਹੁਣ ਸੁਣਦੇ ਹਾਂ ਏਕ ਭਾਰਤ ਸ਼੍ਰੇਸ਼ਠ ਭਾਰਤ।

0: ਪਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ ਸ਼ਿੰਗਾਰਾਂ 'ਚ ਸੰਗ ਜਾਣਾ ਰੰਗਾਂ 'ਚ ਰੰਗ ਜਾਣਾ ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ ਖਾਬਾਂ ਨੂੰ ਖੰਭ ਲਾਉਂਦੇ ਕਿਵੇਂ ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ
1: FM 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਰਹੇ ਹੋ ਇਸ ਵੇਲੇ ਸ਼ਾਮ ਦੇ 6:20 ਹੋ ਰਹੇ ਨੇ ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ

0: ਸ੍ਰੀ ਅਕਾਲ ਸਾਹਿਬ ਨੇ ਸਾਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਗਾ ਸਾਰੀਆਂ ਪਾਰਟੀਆਂ ਦੇ MLA ਸਾਹਿਬਾਨ ਨੂੰ, ਉਹਨਾਂ ਨੇ ਕੁਛ ਅਮੈਂਡਮੈਂਟਸ ਕੁਛ ਸੋਧਾਂ ਜਿਹੜੀਆਂ ਪ੍ਰਪੋਜ਼ ਕੀਤੀਆਂ ਨੇਗੀਆਂ ਜਿਹੜੀਆਂ ਕਿ ਸਾਨੂੰ ਮਾਨਯੋਗ ਸਪੀਕਰ ਸਾਹਿਬ ਦੇ ਰਾਹੀਂ ਭੇਜਣਗੇ। ਜਦੋਂ ਮਿਲ ਗਈਆਂ ਸਾਨੂੰ ਸੋਧਾਂ ਜਿਹੜੀਆਂ ਅਕਾਲ ਤਖ਼ਤ ਸਾਹਿਬ ਤੋਂ ਆਉਣਗੀਆਂ, ਜੈਦਰ ਸਾਹਿਬ ਭੇਜਣਗੇ, ਉਹ ਤੋਂ ਬਾਅਦ ਅਸੀਂ ਵਿਚਾਰ ਵਟਾਂਦਰਾ ਲੈ ਕੇ ਇੱਕ ਮਹੀਨੇ 'ਚ ਫੈਸਲਾ ਲਵਾਂਗੇ।
1: ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਇਸ ਵਿੱਚ ਕਿਸੇ ਵੀ ਤਰ੍ਹਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਉਮਰ ਕੈਦ ਸਮੇਤ ਸਖ਼ਤ ਸਜ਼ਾ ਦੀ ਵਿਵਸਥਾ ਏ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਅੱਜ ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਵਿਖੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਸ੍ਰੀ ਗੜੀ ਨੇ ਕਿਹਾ ਕਿ ਕਮਿਸ਼ਨ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਸ਼ਿਕਾਇਤਾਂ ਅਤੇ ਉਨ੍ਹਾਂ ਦੇ ਹੱਕਾਂ ਦੀ ਸੁਰੱਖਿਆ ਲਈ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਕਮਿਸ਼ਨ ਕੋਲ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਕਾਨੂੰਨੀ ਪ੍ਰਕਿਰਿਆ ਮੁਤਾਬਕ ਨਿਰਪੱਖ ਢੰਗ ਨਾਲ ਵਿਚਾਰ ਕੀਤਾ ਜਾਂਦਾ ਹੈ ਅਤੇ ਸੰਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੇ ਸਮੇਂ ਸਿਰ ਨਿਪਟਾਰੇ ਲਈ ਯੋਗ ਕਾਰਵਾਈ ਵੀ ਕੀਤੀ ਜਾਂਦੀ ਹੈ। ਸ੍ਰੀ ਗੜੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਰੱਖੇ ਗਏ ਮਸਲਿਆਂ ਨੂੰ ਨਿਯਮਾਂ ਅਤੇ ਕਾਨੂੰਨੀ ਵਿਵਸਥਾ ਮੁਤਾਬਕ ਵਿਚਾਰਿਆ ਜਾਵੇਗਾ ਅਤੇ ਜਿੱਥੇ ਕਮਿਸ਼ਨ ਦੇ ਅਧਿਕਾਰ ਖੇਤਰ ਅਧੀਨ ਕਾਰਵਾਈ ਬਣਦੀ ਹੋਵੇਗੀ ਉੱਥੇ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾਏਗੀ। ਇਸ ਮਗਰੋਂ ਚੇਅਰਮੈਨ ਨੇ ਕਬੀਰ ਜਯੰਤੀ ਮੌਕੇ ਪਿੰਡ ਝਾਂਡੀਆਂ ਕਲਾਂ ਵਿਖੇ ਕਰਵਾਏ ਗਏ ਸਮਾਗਮ ਅਤੇ ਭੂਰੀ ਵਾਲੇ ਗੁਰਗੱਦੀ ਪਰੰਪਰਾ ਨਾਲ ਸੰਬੰਧਿਤ ਧਾਰਮਿਕ ਸਮਾਗਮ 'ਚ ਵੀ ਸ਼ਿਰਕਤ ਕੀਤੀ। ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਅਤੇ ਲੋੜਵੰਦ ਨਾਗਰਿਕਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਿੱਤੀ ਸਾਲ 2026-27 ਦੌਰਾਨ ਹੁਣ ਤੱਕ 1,583 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਲੱਖਾਂ ਬਜ਼ੁਰਗਾਂ, ਵਿਧਵਾਵਾਂ, ਨਿਆਸਰਾ ਔਰਤਾਂ, ਅਨਾਥ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਵਜੋਂ ਸਿੱਧਾ ਫਾਇਦਾ ਮਿਲਿਆ। ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਚਾਲੂ ਮਾਲੀ ਸਾਲ ਦੌਰਾਨ ਸਮਾਜਿਕ ਸੁਰੱਖਿਆ ਅਤੇ ਭਲਾਈ ਯੋਜਨਾਵਾਂ ਲਈ 6,131 ਕਰੋੜ 91 ਲੱਖ ਰੁਪਏ ਦਾ ਬਜਟ ਰੱਖਿਆ। ਇਹ ਬਜਟ ਵਿਵਸਥਾ ਸੂਬੇ ਦੇ ਲਗਭਗ 36 ਲੱਖ ਲਾਭਪਾਤਰੀਆਂ ਨੂੰ ਨਿਯਮਿਤ ਵਿੱਤੀ ਸਹਾਇਤਾ ਯਕੀਨੀ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੱਲ ਰਾਸ਼ੀ ਵਿੱਚੋਂ ਬੁਢਾਪਾ ਪੈਨਸ਼ਨ ਵਾਸਤੇ 1,048 ਕਰੋੜ ਰੁਪਏ ਤੋਂ ਵੱਧ ਦੀ ਰਕਮ ਅਤੇ ਇਸੇ ਤਰ੍ਹਾਂ ਵਿਧਵਾਵਾਂ, ਬੇਸਹਾਰਾ ਔਰਤਾਂ, ਅਨਾਥ ਤੇ ਆਸ਼ਰਿਤ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਦੇ ਫਾਇਦੇ ਲਈ ਚੱਲ ਰਹੀਆਂ ਹੋਰ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ 535 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRRNU ਜਲੰਧਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਸੰਗਤਾਂ ਨਾਲ ਭਗਤ ਕਬੀਰ ਜੀ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਸੰਗਤਾਂ ਨੂੰ ਭਗਤ ਕਬੀਰ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਅਤੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਲਈ ਸੱਦਾ ਦਿੱਤਾ। ਉਧਰ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਸਤਿਗੁਰ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਦੇ ਭਾਰਗਵ ਨਗਰ ਸਥਿਤ ਸਤਿਗੁਰ ਕਬੀਰ ਮੁੱਖ ਮੰਦਰ ਵਿਖੇ ਸ਼ਾਮ 8 ਵਜੇ ਤੋਂ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਮਗਰੋਂ ਦੀਵਾਨ ਹਾਲ ਵਿਖੇ ਗੁਰਮਤ ਸਮਾਗਮ ਦੌਰਾਨ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਨੇ ਸੰਗਤਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਇਤਿਹਾਸ ਦੀ ਸਾਂਝ ਪਾਈ। ਸ੍ਰੀ ਅਮਰਨਾਥ ਜੀ ਯਾਤਰਾ ਜੰਮੂ ਕਸ਼ਮੀਰ 'ਚ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਸ੍ਰੀ ਅਮਰਨਾਥ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਯਾਤਰਾ ਦੇ ਅਧਿਕਾਰਤ ਸ਼ੁਰੂਆਤ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ, ਕਾਫਲੇ ਦੀ ਆਵਾਜਾਈ ਅਤੇ ਸਮੁੱਚੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸੇ ਦੌਰਾਨ ਯਾਤਰਾ ਨੂੰ ਲੈ ਕੇ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਪੰਜਾਬ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਸਮੇਤ ਵੱਖ ਵੱਖ ਸੁਰੱਖਿਆ ਏਜੰਸੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਵਿੱਚ ਕਾਨੂੰਨ ਅਤੇ ਵਿਵਸਥਾ ਬਾਰੇ DGP PK ਸਿਨਹਾ ਨੇ ਸੁਰੱਖਿਆ ਦੇ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਅਮਰਨਾਥ ਯਾਤਰਾ 'ਚ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਦੇ ਲਈ ਅੱਜ ਸਾਰੀਆਂ ਸੁਰੱਖਿਆ ਏਜੰਸੀਆਂ ਦੇ ਨਾਲ ਬੈਠਕ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਾਕਿਆਂ ਉੱਤੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਜੰਮੂ ਕਸ਼ਮੀਰ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਸੂਚਨਾ ਤਕਨਾਲੋਜੀ ਮੰਤਰੀ ਸਤੀਸ਼ ਸ਼ਰਮਾ ਨੇ ਅੱਜ ਜੰਮੂ ਰੇਲਵੇ ਸਟੇਸ਼ਨ ਤੋਂ ਸੋਮਨਾਥ ਯਾਤਰਾ ਨੂੰ ਰਵਾਨਾ ਕੀਤਾ। ਸਾਡੇ ਜੰਮੂ ਵਾਲੇ ਪੱਤਰਕਾਰ ਮੁਤਾਬਕ ਦੇਸ਼ ਦੀ ਅਮੀਰ ਸਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਅਤੇ ਸਭਿਆਚਾਰਕ ਆਦਾਨ ਪ੍ਰਦਾਨ ਰਾਹੀਂ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਚੱਲ ਰਹੀਆਂ ਪਹਿਲਕਦਮੀਆਂ ਦੇ ਹਿੱਸੇ ਵਜੋਂ ਸਭਿਆਚਾਰ ਵੱਲੋਂ ਇਸ ਦਾ ਆਯੋਜਨ ਕੀਤਾ ਗਿਆ। ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੰਜਾਬ ਭਾਰਤੀ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਨਿਡਰ ਹੋ ਕੇ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੀ ਹੈ।

0: ਪੰਜਾਬ ਹਰਿਆਣਾ ਅਤੇ ਚੰਡੀਗੜ੍ ਵਿਚ ਵੱਖ ਵੱਖ ਥਾਵਾਂ ਤੇ 1 ਜੁਲਾਈ ਤੋਂ 5 ਜੁਲਾਈ ਤੱਕ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਨਾਲ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤੈ। ਵਿਭਾਗ ਨੇ ਅੱਜ ਤੇ ਕੱਲ੍ਹ 30 ਜੂਨ ਨੂੰ ਵੀ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਹਰਿਆਣਾ 'ਚ ਗਰਮੀ ਰਹਿਣ ਦੀ ਸੰਭਾਵਨਾ ਜਤਾਈ ਹੈ। ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਅੱਜ US ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿਚ ਚਾਂਦੀ ਦਾ ਤਮਗਾ ਜਿੱਤਿਆ। ਤੇ ਆਖਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾ 'ਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਹੱਲ ਕਰਨ ਦੇ ਦਿੱਤੇ ਨਿਰਦੇਸ਼। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ 'ਚ ਕਰਵਾਇਆ ਜਾ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਆਪਣਾ ਡੈਜ਼ਰਟ ਆ ਗਿਆ ਪਰ ਆਪਣੀ ਚੈਂਪੀ ਨਹੀਂ ਆਈ ਅਜੇ ਤੱਕ। ਬਿੱਲ ਭਰਨ ਤੋਂ ਪਹਿਲਾਂ ਤਾਂ ਆਵੇਗੀ ਨਾ। ਸੋ ਗਰਲਸ, ਕੀ ਹੋ ਰਿਹਾ ਹੈ?
2: ਬਿੱਲ ਹੋ ਰਿਹਾ ਹੈ, ਚੱਲ ਆਪਣਾ ਕਾਰਡ ਦੇ।
1: ਪਿੰਨ ਦੇ। RBI ਕਹਿੰਦਾ ਹੈ ਕਿ ਆਪਣਾ ਪਿੰਨ, OTP, CVV ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨੂੰ ਨਾ ਦਿਓ। ਆਨਲਾਈਨ ਬੈਂਕਿੰਗ ਸਿਰਫ ਆਪਣੇ ਹੀ ਕੰਪਿਊਟਰ, ਮੋਬਾਈਲ ਅਤੇ ਸਿਕਿਓਰ ਨੈਟਵਰਕ ਤੇ ਕਰੋ। ਹੈ ਕੀ ਖਾਣ ਦੀ ਚੈਂਪੀਅਨਸ਼ਿਪ ਸੀ? RBI ਕਹਿੰਦਾ ਹੈ ਜਾਣਕਾਰ ਬਣੋ, ਸੁਚੇਤ ਰਹੋ।
3: FM ਬੈਂਡ 100.2 ਮੈਗਾਹਰਟਜ਼ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਸੁਣ ਰਹੇ ਹੋ। ਸਮਾਂ ਮਿਲਾਓ, ਇਸ ਵੇਲੇ ਸ਼ਾਮ ਦੇ 6:30 ਹੋਏ ਨੇ। ਪੇਸ਼ ਕਰ ਰਹੇ ਹਾਂ ਨੌਜਵਾਨਾਂ ਲਈ ਰੋਜ਼ਾਨਾ ਪ੍ਰੋਗਰਾਮ ਵਿਬਕਿਓਰ। ਜੀ, ਅੱਜ ਦਾ ਵਿਬਕਿਓਰ ਪ੍ਰੋਗਰਾਮ ਲੈ ਕੇ ਮੈਂ ਹਾਂ ਤੁਹਾਡੇ ਨਾਲ ਮੋਨਿਕਾ ਤੇ ਮੇਰੇ ਨਾਲ
4: ਹਰੀਤ।
3: ਜੀ ਹਰੀਤ, ਕੀ ਹਾਲ ਚਾਲ ਨੇ ਤੁਹਾਡੇ?
4: ਬਹੁਤ ਹੀ ਵਧੀਆ ਮੈਮ, ਤੁਸੀਂ ਸੁਣਾਓ ਕਿਵੇਂ?
3: ਮੈਂ ਵੀ ਠੀਕ ਹਾਂ। ਤੇ
4: ਪ੍ਰੋਗਰਾਮ ਸਟਾਰਟ ਕਰਦੇ ਹਾਂ ਆਪਾਂ ਜੀ। ਸੋ ਅੱਜ ਦਾ ਵਿਚਾਰ ਹੈ, ਮਨੁੱਖ ਦੀ ਅਸਲ ਤਾਕਤ ਉਸਦੀ ਸੋਚ ਅਤੇ ਉਸਦੇ ਨਜ਼ਰੀਏ ਵਿੱਚ ਹੁੰਦੀ ਹੈ। ਸੋ ਅੱਜ ਦੇ ਵਿਚਾਰ ਰਾਹੀਂ ਅਸੀਂ ਇੱਕ ਅਜਿਹੇ ਵਿਚਾਰ ਤੇ ਗੱਲ ਕਰਾਂਗੇ ਜੋ ਹਰ ਨੌਜਵਾਨ ਦੇ ਜੀਵਨ ਨਾਲ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਮਨੁੱਖ ਦੀ ਅਸਲ ਤਾਕਤ ਉਸਦੀ ਸਰੀਰਕ ਸਮਰੱਥਾ ਵਿੱਚ ਨਹੀਂ, ਸਗੋਂ ਉਸਦੀ ਸੋਚ ਅਤੇ ਉਸਦੇ ਨਜ਼ਰੀਏ ਵਿੱਚ ਹੁੰਦੀ ਹੈ। ਇਹੀ ਸੋਚ ਸਾਡੇ ਫੈਸਲਿਆਂ ਨੂੰ ਦਿਸ਼ਾ ਦਿੰਦੀ ਹੈ ਅਤੇ ਸਾਡੇ ਜੀਵਨ ਨੂੰ ਨਵੀਂ ਰਾਹ ਦਿਖਾਉਂਦੀ ਹੈ।
3: ਬਿਲਕੁਲ।
4: ਅਕਸਰ ਅਸੀਂ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਆਪਣੀ ਤਾਕਤ ਦੀ ਰੁਕਾਵਟ ਸਮਝ ਲੈਂਦੇ ਹਾਂ, ਪਰ ਜੇ ਅਸੀਂ ਵਿਸ਼ਵਾਸ ਨਾਲ ਅੱਗੇ ਵਧੀਏ ਤਾਂ ਹਰ ਔਖਾਈ ਸਾਨੂੰ ਕੁਝ ਨਵਾਂ ਸਿਖਾਉਂਦੀ ਹੈ ਅਤੇ ਹੋਰ ਮਜ਼ਬੂਤ ਬਣਾਉਂਦੀ ਹੈ। ਇਤਿਹਾਸ ਗਵਾਹ ਹੈ ਕਿ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਨੇ ਆਪਣੇ ਮਨੋਬਲ ਨੂੰ ਕਾਇਮ ਰੱਖਿਆ ਹੈ ਅਤੇ ਨਿਰੰਤਰ ਯਤਨ ਕਰਦੇ ਰਹੇ ਨੇ। ਨੌਜਵਾਨਾਂ ਲਈ ਇਹ ਸੰਦੇਸ਼ ਹੋਰ ਵੀ ਮਹੱਤਵਪੂਰਨ ਹੈ। ਅੱਜ ਦੇ ਸਮੇਂ ਵਿੱਚ ਮੌਕੇ ਵੀ ਬਹੁਤ ਨੇ ਅਤੇ ਮੁਕਾਬਲੇ ਵੀ, ਇਸ ਲਈ ਆਪਣੇ ਉਦੇਸ਼ ਨੂੰ ਸਪਸ਼ਟ ਰੱਖੋ, ਆਪਣੀ ਯੋਗਤਾ ਉੱਤੇ ਭਰੋਸਾ ਕਰੋ ਅਤੇ ਦਿਨ ਵਿੱਚ ਕੁਝ ਨਾ ਕੁਝ ਨਵਾਂ ਸਿੱਖਣ ਦੇ ਯਤਨ ਕਰਦੇ ਰਹੋ।
3: ਬਿਲਕੁਲ, ਬਹੁਤ ਵਧੀਆ ਮੈਸੇਜ ਦਿੱਤਾ ਹੈ ਤੁਸੀਂ, ਕਿਉਂਕਿ ਨਾ ਪਿਛਲੇ ਪ੍ਰੋਗਰਾਮ 'ਚ ਵੀ ਅਸੀਂ ਗੱਲ ਕੀਤੀ ਕਿ ਪੋਜ਼ਿਟਿਵ ਜਿਹੜੀ ਥਿੰਕਿੰਗ ਹੈਗੀ ਹੈ ਨਾ, ਉਹ ਤੁਹਾਡੀ ਲਾਈਫ ਨੂੰ ਕਿਵੇਂ ਇੱਕ ਸਹੀ ਟਰੈਕ ਦੇ ਉੱਤੇ ਲੈ ਕੇ ਜਾਂਦੀ ਹੈ ਨਾ। ਅਤੇ ਤੁਸੀਂ ਬੇਸ਼ੱਕ, ਤੁਹਾਨੂੰ ਜਦੋਂ ਅਸੀਂ ਸਹੀ ਰਸਤੇ 'ਤੇ ਚੱਲ ਰਹੇ ਹਾਂ ਨਾ, ਸਾਨੂੰ ਬੜੀਆਂ ਔਕੜਾਂ ਆਉਂਦੀਆਂ ਨੇ ਰਸਤੇ ਦੇ ਵਿੱਚ, ਕਈ ਉਹਨਾਂ ਔਕੜਾਂ ਤੋਂ ਹਾਰ ਮੰਨ ਜਾਂਦੇ ਨੇ, ਹੈ ਨਾ, ਆਪਣੇ ਉਦੇਸ਼ ਦਾ ਪਿੱਛਾ ਕਰਨਾ ਛੱਡ ਦਿੰਦੇ ਨੇ। ਪਰ ਜਿਹੜੇ ਉਹਨਾਂ ਔਕੜਾਂ ਨੂੰ ਪਾਰ ਕਰਕੇ ਅੱਗੇ ਤੁਰਦੇ ਜਾਂਦੇ ਨੇ, ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ ਨੂੰ ਜ਼ਰੂਰ ਹਾਸਲ ਕਰ ਲੈਂਦੇ ਨੇ।
4: ਬਿਲਕੁਲ।
3: ਅਤੇ ਮੈਨੂੰ ਉਮੀਦ ਹੈ ਕਿ ਤੁਹਾਡਾ ਜਿਹੜਾ ਵਿਚਾਰ ਹੈ ਉਸ ਦੇ ਨਾਲ ਬਹੁਤ ਸਾਰੇ ਜਿਹੜੇ ਇਸ ਟਾਈਮ ਨੌਜਵਾਨ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਉਹ ਸਹਿਮਤ ਜ਼ਰੂਰ ਕਰਦੇ ਹੋਣਗੇ ਅਤੇ ਉਹਨਾਂ ਚੀਜ਼ਾਂ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਵੀ ਕਰਨਗੇ, ਕਿਉਂਕਿ ਇਹ ਚੀਜ਼ ਸਾਰਿਆਂ 'ਤੇ ਲਾਗੂ ਹੁੰਦੀ ਹੈ।
4: ਜੀ

0: ਵਾਲ ਜਿਸ ਦੀ ਪਛਾਣ ਸਿਰਫ ਪੰਜਾਬ 'ਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਹੈ। ਅਸੀਂ ਗੱਲ ਕਰ ਰਹੇ ਹਾਂ ਕਿਲ੍ਹਾ ਰਾਏਪੁਰ ਦੀ, ਜੋ ਆਪਣੀਆਂ ਪ੍ਰਸਿੱਧ ਪੇਂਡੂ ਓਲੰਪਿਕ ਖੇਡਾਂ ਲਈ ਜਾਣਿਆ ਜਾਂਦਾ ਹੈ।
1: ਬਿਲਕੁਲ
0: ਸਾਲ 1933 ਵਿੱਚ ਸ਼ੁਰੂ ਹੋਈਆਂ ਇਹ ਖੇਡਾਂ ਅੱਜ ਵੀ ਪੰਜਾਬ ਦੇ ਪੇਂਡੂ ਜੀਵਨ, ਤਾਕਤ ਅਤੇ ਪਰੰਪਰਾਵਾਂ ਦਾ ਅਨੋਖਾ ਪ੍ਰਤੀਕ ਹੈ। ਹਰ ਸਾਲ ਇੱਥੇ ਹਜ਼ਾਰਾਂ ਖਿਡਾਰੀ ਅਤੇ ਦਰਸ਼ਕ ਇਕੱਠੇ ਹੁੰਦੇ ਹਨ। ਦੌੜਾਂ, ਕਬੱਡੀ, ਕੁਸ਼ਤੀ, ਰੱਸਾਕੱਸੀ ਅਤੇ ਬੈਲਾਂ ਦੀਆਂ ਦੌੜਾਂ ਵਰਗੇ ਰਵਾਇਤੀ ਮੁਕਾਬਲੇ ਇੱਥੇ ਖਾਸ ਆਕਰਸ਼ਣ ਹੁੰਦੇ ਹਨ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਦੀਆਂ ਘੋੜਸਵਾਰੀ ਦੇ ਕਰਤੱਬ ਅਤੇ ਹੋਰ ਸਹਾਇਕ ਪ੍ਰਦਰਸ਼ਨ ਵੀ ਦਰਸ਼ਕਾਂ ਨੂੰ ਰੋਮਾਂਚਕ ਕਰਦੇ ਹਨ। ਕਿਲ੍ਹਾ ਰਾਏਪੁਰ ਦੀਆਂ ਇਹ ਖੇਡਾਂ ਸਾਨੂੰ ਇਹ ਸੰਦੇਸ਼ ਦਿੰਦੀਆਂ ਹਨ ਕਿ ਤੰਦਰੁਸਤ ਸਰੀਰ, ਖੇਡ ਭਾਵਨਾ ਅਤੇ ਆਪਣੀਆਂ ਪਰੰਪਰਾਵਾਂ ਨਾਲ ਜੁੜੇ ਰਹਿਣਾ ਵੀ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
1: ਬਿਲਕੁਲ
0: ਇਹ ਸਮਾਗਮ ਪੰਜਾਬ ਦੇ ਸੱਭਿਆਚਾਰ ਅਤੇ ਪੇਂਡੂ ਵਿਰਸੇ ਨੂੰ ਦੁਨੀਆ ਤੱਕ ਪਹੁੰਚਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਵਿਰਸੇ ਨਾਲ ਜੁੜਿਆ ਹਰ ਕਦਮ ਸਾਡੀ ਪਛਾਣ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਆਓ ਆਪਣੀ ਮਿੱਟੀ, ਆਪਣੀਆਂ ਖੇਡਾਂ ਅਤੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਜਾਣੀਏ, ਸਮਝੀਏ ਅਤੇ ਸੰਭਾਲੀਏ।
1: ਬਿਲਕੁਲ
0: ਇਸੇ ਸੰਦੇਸ਼ ਨਾਲ ਘੁਮਕੜੀਆਂ ਦਾ ਅੱਜ ਦਾ ਸਫ਼ਰ ਇੱਥੇ ਹੀ ਸਮਾਪਤ ਕਰਦੇ ਹਾਂ।
1: ਜੀ ਬਿਲਕੁਲ, ਪਰ ਦੇਖੋ ਕਿ ਹਰ ਹਰ ਰੋਜ਼ ਆਪਾਂ ਹੈ ਨਾ ਇਸ ਸੈਗਮੈਂਟ ਦੇ ਵਿੱਚ ਜੇਕਰ ਗੱਲ ਕਰਦੇ ਹੋਈਏ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਹੋਰ ਵਿਬਕਿਓਰ ਅਸਾਈਨੀਜ ਜਦੋਂ ਆਉਂਦੇ ਆ ਤਾਂ ਉਹ ਨਵੀਆਂ ਨਵੀਆਂ ਚੀਜ਼ਾਂ ਹੈ ਨਾ ਸ਼ੇਅਰ ਕਰਦੇ ਹੋਣੇ ਆ ਕਿ ਵੀ ਹਾਂ ਅਸੀਂ ਇਸ ਜਗ੍ਹਾ ਘੁੰਮੇ ਜਾਂ ਕੋਈ ਇੱਕ ਪਰਟੀਕੁਲਰ ਪਲੇਸ ਦੀ ਖਾਸੀਅਤ ਦੱਸਦੇ ਹੋਣੇ ਆ। ਕਿੰਨਾ ਮਤਲਬ ਜਿਨ੍ਹਾਂ ਦੀ ਇਮੈਜੀਨੇਸ਼ਨ ਅੱਛੀ ਹੈ ਨਾ ਉਹ ਇਮੈਜਿਨ ਕਰਦੇ ਹੋਣੇ ਆ ਘਰੇ ਬੈਠੇ ਰੇਡੀਓ 'ਤੇ ਸੁਣਦੇ ਕਿ ਵੀ ਹਾਂ ਇਹ ਚੀਜ਼ ਇੱਥੇ ਇੱਦਾਂ ਹੋ ਰਹੀ ਹੋਣੀ ਹੈ, ਇੱਦਾਂ ਹੋ ਰਹੀ ਹੋਣੀ ਹੈ ਨਾ,
0: ਬਿਲਕੁਲ
1: ਕਿ ਉਹ ਮਤਲਬ ਆਪਣੇ ਆਪ 'ਚ ਇੱਕ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਆ। ਹਾਂ ਹਾਲਾਂਕਿ ਕਿਸੇ ਜਗ੍ਹਾ 'ਤੇ ਜਾ ਕੇ ਉਸ ਦਾ ਆਨੰਦ ਮਾਨਣਾ, ਉਹ ਐਕਸਪੀਰੀਅੰਸ ਕਰਨਾ ਉਸ
0: ਅਲੱਗ ਹੈ।
1: ਚੀਜ਼ ਨੂੰ, ਉਹ ਇੱਕ ਅਲੱਗ ਤਰ੍ਹਾਂ ਦਾ ਹੈ ਨਾ ਆਨੰਦ ਹੈਗਾ। ਪਰ ਚਲੋ ਆਪਣਾ ਸੈਗਮੈਂਟ ਬਹੁਤ ਅੱਛਾ ਹੈ ਕਿ ਅਸੀਂ ਮਤਲਬ ਬੈਠੇ ਬੈਠੇ ਹੀ ਆਪਣੇ
0: ਨੌਜਵਾਨਾਂ ਨੂੰ
1: ਸਰੋਤਿਆਂ ਨੂੰ
0: ਉੱਥੇ
1: ਹੈ ਨਾ ਸੈਰ ਕਰਵਾ ਦਿੰਦੇ ਹਾਂ।
0: ਹਾਂ
1: ਬਿਲਕੁਲ।

ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਧਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਧਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ ਹੈ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।

0: जी प्रोग्राम विबगे और एक बार फिर तो सारे ही नौजवान दोस्तों का स्वागत है जी। हरीत मैनू मैं कदों की सोच रही हूँ कि मैं थोनों पूछा कि थोड़ी कोई हॉबी है जिड़ी तुसी चाहते हो कि मैं कोई यह जहा स्किल कि मैं सीखा तो मैं टाइम की कमी नाल या एजुकेशन अपने स्कूलिंग या कॉलेज करके नहीं सीख पा रही।
1: ਤੇ ਮੈਨੂੰ ਲੱਗਦਾ ਵੀ ਜਿੱਥੇ ਮੈਂ ਲੈਕ ਕਰ ਜਾਂਦੀ ਹਾਂ ਹਮੇਸ਼ਾ, ਹੈ ਨਾ, ਵੀ ਸਿਲਾਈ ਕਢਾਈ ਬੇਸਿਕਲੀ, ਵੈਸੇ ਕੁੜੀਆਂ ਨੂੰ ਅਕਸਰ ਕਹਿੰਦੇ ਵੀ ਤੁਹਾਨੂੰ ਆਉਣੀ ਚਾਹੀਦੀ ਆ, ਹੈ ਨਾ, ਬਟ ਮੈਨੂੰ ਲੱਗਦਾ ਨਾ ਕਿਤੇ ਨਾ ਕਿਤੇ ਮੇਰੀ ਇਹ ਚੀਜ਼ ਹੈ ਨਾ ਕਮਜ਼ੋਰੀ ਆ। ਕਈ ਵਾਰੀ ਤਾਂ ਜਿਵੇਂ ਬਟਨ ਟੁੱਟ ਗਿਆ, ਹੈ ਨਾ, ਕਾਹਲੀ ਕਾਹਲੀ 'ਚ ਜਾਣਾ ਵੀ ਆ, ਹੈ ਨਾ, ਬਟ ਉਹ ਆਉਂਦਾ ਨਹੀਂ ਆ ਲਾਉਣਾ, ਹੈ ਨਾ, ਅਤੇ ਉੱਥੇ ਮੈਨੂੰ ਕਮੀ ਲੱਗ ਜਾਂਦੀ ਆ ਆਪਣੇ ਆਪ 'ਚ, ਹੈ ਨਾ। ਅਤੇ ਇਸ ਦੇ ਨਾਲ ਨਾਲ ਹੋਰ ਵੀ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਦੀ ਮੈਨੂੰ ਕਮੀ ਲੱਗਦੀ ਆ। ਮੈਂ ਚਾਹੁੰਦੀ ਹਾਂ ਵੀ ਨਾਲ ਦੀ ਨਾਲ ਸਿੰਗਿੰਗ ਵੀ ਸਿੱਖਾਂ, ਐਂਕਰਿੰਗ ਵੀ ਸਿੱਖਾਂ, ਹੈ ਨਾ। ਤਾਂ ਇਹ ਚੀਜ਼ਾਂ ਮੈਨੂੰ ਲੱਗਦਾ ਕਰਨੀਆਂ ਚਾਹੀਦੀਆਂ ਨਾਲ ਦੀ ਨਾਲ, ਜਿੱਥੇ
0: ਬਿਲਕੁਲ
1: ਓਪਰਚੁਨਿਟੀਜ਼ ਆਪਾਂ ਨੂੰ ਮਿਲਣ, ਹੈ ਨਾ, ਨਾਲ ਦੀ ਨਾਲ ਉੱਥੇ ਪਹੁੰਚਣਾ ਚਾਹੀਦਾ।
0: ਬਿਲਕੁਲ ਜਿੰਨੇ ਵੀ ਸ਼ੌਂਕ ਹੁੰਦੇ ਨੇ ਉਹ ਅਗਰ ਜਦੋਂ ਵੀ ਟਾਈਮ ਮਿਲੇ ਨਾ ਆਪਣੇ ਪੂਰ ਲੈਣੇ ਚਾਹੀਦੇ ਆ, ਹੈ ਨਾ। ਔਰ ਜਿਵੇਂ ਹੁਣ ਤਾਂ ਪਹਿਲਾਂ ਇੱਦਾਂ ਹੁੰਦਾ ਸੀ ਕਿ ਨਹੀਂ ਸਿਲਾਈ ਕਢਾਈ ਕਿਉਂ ਕੁੜੀਆਂ ਨੂੰ ਹੀ ਕਿਉਂ ਸਿਖਾਈਏ, ਹੈ ਨਾ। ਮੁੰਡਿਆਂ ਲਈ ਵੀ ਜ਼ਰੂਰੀ ਹੈ, ਮੁੰਡੇ ਵੀ ਸਿੱਖਣ ਸਿਲਾਈ ਕਢਾਈ ਹੋਵੇ। ਅੱਜ ਕੱਲ੍ਹ ਤੁਸੀਂ ਦੇਖੋ ਮਾਰਕੀਟਸ ਦੇ ਵਿੱਚ ਤੁਹਾਨੂੰ ਲੇਡੀਜ਼ ਨਾਲੋਂ ਮਤਲਬ
1: ਮੇਲ
0: ਜੈਂਟਸ
1: ਟੇਲਰਸ,
0: ਟੇਲਰ
1: ਹਾਂ।
0: ਜ਼ਿਆਦਾ ਮਿਲਣਗੇ ਅਤੇ ਉਹਨਾਂ ਦੇ ਹੱਥ ਦੀ ਸਫਾਈ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ। ਅਤੇ ਮਤਲਬ ਅਤੇ ਇਸੇ ਨਾਲ ਰਿਲੇਟਡ ਮੇਰੇ ਕੋਲ ਨਾ ਇੱਕ ਨਿਊਜ਼ ਹੈ ਕਿ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੈ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਸਹਿਯੋਗ ਨਾਲ ਅਨੁਸੂਚਿਤ ਜਾਤੀਆਂ ਲਈ RSETI ਸੰਗਰੂਰ ਵਿਖੇ ਬੁਟੀਕ ਟ੍ਰੇਨਿੰਗ ਯਾਨੀ ਸਿਲਾਈ ਕਢਾਈ ਦਾ ਇੱਕ ਵਿਸ਼ੇਸ਼ ਕੋਰਸ ਸ਼ੁਰੂ ਕੀਤਾ ਜਾ ਰਿਹਾ। ਇਹ ਕੋਰਸ 30 ਯੋਗ ਸਿੱਖਿਆਰਥੀਆਂ ਦੇ ਲਈ ਇਸ ਦੀ ਚੋਣ ਕੀਤੀ ਜਾਵੇਗੀ, ਜਿਹਦੇ ਵਿੱਚ 30 ਜਿਹੜੇ ਕਾਬਿਲ ਬੱਚੇ ਹੋਣਗੇ ਉਹਨਾਂ ਨੂੰ ਚੁਣਿਆ ਜਾਵੇਗਾ ਅਤੇ ਉਹਨਾਂ ਨੂੰ ਇਸ ਕੋਰਸ ਤੋਂ ਬਾਅਦ ਸਰਟੀਫਿਕੇਟ ਵੀ ਮਿਲੇਗਾ। ਅਤੇ ਜੇ ਜਦੋਂ ਉਹ ਟ੍ਰੇਨਿੰਗ ਹਾਸਲ ਕਰ ਲੈਣਗੇ ਉਸ ਤੋਂ ਬਾਅਦ ਉਹਨਾਂ ਨੂੰ ਜੇਕਰ ਉਹ ਆਪਣਾ ਰੁਜ਼ਗਾਰ ਸਥਾਪਿਤ ਕਰਨਾ ਚਾਹੁੰਦੇ ਨੇ ਜਾਂ ਫਿਰ ਕਿਤੇ ਹੋਰ ਰੁਜ਼ਗਾਰ ਕਰਨਾ ਚਾਹੁੰਦੇ ਨੇ ਜਾਂ ਨੌਕਰੀ ਦੇ ਵਜੋਂ ਇਸ ਨੂੰ ਸ਼ੁਰੂ ਕਰਨਾ ਚਾਹੁੰਦੇ ਨੇ ਤਾਂ ਉਹਦੇ ਲਈ ਜਿਹੜਾ ਡਿਪਾਰਟਮੈਂਟ ਹੈ ਉਹ ਲੋੜੀਂਦੀ ਸਹਾਇਤਾ ਵੀ ਦੇਵੇਗਾ, ਠੀਕ ਹੈ। ਅਤੇ ਜਿਹੜੇ ਵੀ ਮਤਲਬ ਚਾਹਵਾਨ ਕੈਂਡੀਡੇਟ ਨੇ ਉਹ 30 ਜੂਨ ਯਾਨੀ ਕੱਲ੍ਹ ਇੱਕ ਦਿਨ ਦਾ ਹੀ ਦਿਨ ਰਹਿ ਗਿਆ, 30 ਜੂਨ ਤੱਕ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਮਲੇਰਕੋਟਲਾ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਨੇ। ਉੱਥੇ ਜੋ ਵੀ ਮਤਲਬ ਰਿਕੁਆਇਰਮੈਂਟਸ ਹੋਣਗੀਆਂ ਉਹਨਾਂ ਨੂੰ ਪੂਰੀਆਂ ਕਰਨ ਅਤੇ ਜੋ ਵੀ ਤੁਹਾਨੂੰ ਡਾਕੂਮੈਂਟਸ ਚਾਹੀਦੇ ਨੇ ਉਹ ਦੱਸ ਦੇਣਗੇ, ਉਹ ਤੁਸੀਂ ਲਿਜਾ ਸਕਦੇ ਹੋ। ਅਤੇ 1 ਜੁਲਾਈ ਤੋਂ ਜਿਹੜਾ ਇਹ ਸ਼ੁਰੂ ਹੋਊਗਾ, ਹੈ ਨਾ। ਅਤੇ ਕਿੰਨੀ ਵਧੀਆ ਓਪਰਚੁਨਿਟੀ ਹੈਗੀ ਆ, ਮੈਨੂੰ ਲੱਗਦਾ ਕਿ ਸਾਡੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਵੀ ਮਤਲਬ ਟਾਈਮ ਟੂ ਟਾਈਮ ਅਜਿਹੇ ਜਿਹੜੇ ਸਿਖਲਾਈ ਕੋਰਸ ਨੇ ਉਹ ਸ਼ੁਰੂ ਕਰਦੇ ਰਹਿੰਦੇ ਨੇ। ਮਤਲਬ ਹਰੇਕ ਫੀਲਡ ਦੇ ਵਿੱਚ ਸਿਰਫ ਇੱਕੋ ਹੀ ਹੋਬੀ ਤੱਕ ਅਸੀਂ ਸੀਮਿਤ ਨਹੀਂ ਹੈਗੇ, ਬਹੁਤ ਸਾਰੀਆਂ ਚੀਜ਼ਾਂ ਨੇ ਸਿੱਖਣ ਨੂੰ। ਜਦੋਂ ਅਸੀਂ ਸਿੱਖਣ ਲੱਗਦੇ ਹਾਂ ਨਾ ਜਦੋਂ ਯਾਰ ਸਿੱਖਣ ਦੀ ਚਾਹ ਹੁੰਦੀ ਹੈ ਅਤੇ ਫਿਰ ਅਸੀਂ ਕਹਿੰਦੇ ਹਾਂ ਵੀ ਨਹੀਂ ਅਸੀਂ ਸਾਰਾ ਕੁਛ ਸਿੱਖ ਲਈਏ, ਹੈ ਨਾ।
1: ਖਾਸੀ
0: ਸਿੱਖਣ ਦੀ ਚਾਹ ਹੋਣੀ ਚਾਹੀਦੀ ਹੈ ਤੁਹਾਡੇ ਅੰਦਰ, ਤੁਸੀਂ ਸਾਰਾ ਕੁਛ ਕਰ ਸਕਦੇ ਹੋ ਜ਼ਿੰਦਗੀ ਦੇ ਵਿੱਚ। ਔਰ ਵੈਸੇ ਵੀ ਮੈਂ ਮਤਲਬ ਬਚਪਨ ਤੋਂ ਇੱਕ ਗੱਲ ਸੁਣਦੀ ਆ ਰਹੀ ਹਾਂ, ਮੇਰੇ ਨਾਨੀ ਜੀ ਕਹਿੰਦੇ ਹੁੰਦੇ ਸੀ ਕਿ ਹੱਥ ਦਾ ਹੁਨਰ ਨਾ ਤੁਹਾਨੂੰ ਕਦੇ ਭੁੱਖਾ ਨਹੀਂ ਮਰਨ ਦੇਗਾ।
1: ਬਿਲਕੁਲ,
0: ਹੈ ਨਾ,
1: ਕਿੰਨੀ ਸਹੀ ਗੱਲ ਕਹੀ ਹੈ ਨਾ
0: ਕਿ ਤੁਸੀਂ ਅਗਰ ਤੁਹਾਡੇ ਹੱਥ ਦੇ ਵਿੱਚ ਹੁਨਰ ਹੈ ਨਾ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੁਨਰ ਹੋ ਸਕਦਾ ਹੈ, ਤੁਸੀਂ ਮਤਲਬ ਉਸ ਹੱਥ ਦੇ ਹੁਨਰ ਨੂੰ ਆਪਣੇ ਰੁਜ਼ਗਾਰ ਦੇ ਰੂਪ ਵਿੱਚ ਬਦਲ ਸਕਦੇ ਹੋ, ਤੁਸੀਂ ਆਪਣਾ ਬਿਜ਼ਨਸ ਖੜਾ ਕਰ ਸਕਦੇ ਹੋ, ਹੈ ਨਾ। ਸਿਰਫ ਅਸੀਂ ਨੌਕਰੀਆਂ ਦੇ ਹੀ ਦਮ ਤੇ ਕਿਉਂ ਬੈਠੇ ਰਹੀਏ,
1: ਮਿਹਨਤ ਹੀ ਹੈ ਹਰ ਫੀਲਡ 'ਚ ਕਰ ਸਕਦੇ ਹਾਂ,
0: ਹਰ ਇੱਕ ਫੀਲਡ 'ਚ। ਤੁਸੀਂ ਅਗਰ ਨੌਕਰੀ ਵੀ ਕਰੋਗੇ ਉੱਥੇ ਵੀ ਤੁਸੀਂ ਮਿਹਨਤ ਕਰਨੀ ਹੈ, ਅਗਰ ਤੁਸੀਂ ਬਿਜ਼ਨਸ ਕਰੋਗੇ ਤੁਸੀਂ ਉੱਥੇ ਵੀ ਮਿਹਨਤ ਕਰਨੀ ਹੈ, ਪਰ ਹੱਥ ਦਾ ਹੁਨਰ ਮੈਨੂੰ ਲੱਗਦਾ ਕਿ ਹਰੇਕ ਦੇ ਵਿੱਚ ਹੁੰਦਾ ਹੈ। ਔਰ ਇਹ ਖਾਸੀਅਤ ਰੱਬ ਹਰੇਕ ਦੇ ਵਿੱਚ ਪਾ ਕੇ ਭੇਜਦਾ ਹੈ, ਹਰੇਕ ਇਨਸਾਨ ਦੇ ਵਿੱਚ ਕੁਛ ਨਾ ਕੁਛ ਖਾਸੀਅਤ ਹੁੰਦੀ ਹੈ, ਬਸ ਜ਼ਰੂਰਤ ਹੈ ਕਿ ਅਸੀਂ ਉਸ ਖਾਸੀਅਤ ਨੂੰ ਪਹਿਚਾਣ ਲਈਏ, ਹੈ ਨਾ। ਕਹਿੰਦੇ ਨੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਅੰਦਰ ਇਹੋ ਜਿਹਾ ਕੀ ਖਾਸ ਹੈ ਕਿ ਤੁਸੀਂ ਮਤਲਬ ਕਿ ਕਿਸੇ ਦੀ ਸੇਵਾ ਵਿੱਚ ਜਾਂ ਆਪਣੀ ਡਿਵੈਲਪਮੈਂਟ ਦੇ ਵਿੱਚ ਉਸਨੂੰ ਯੂਜ਼ ਕਰ ਸਕਦੇ ਹੋ। ਅਤੇ ਉਹ ਸਭ ਤੋਂ ਔਖਾ ਕੰਮ ਹੈ ਆਪਣੇ ਆਪ ਨੂੰ ਪਛਾਣਨਾ,
1: ਉਹੀ ਕਹਿੰਦੇ ਹੁੰਦੇ ਵੀ ਆਪਣੀ ਤੁਸੀਂ ਆਪਣੀ ਜਿਹੜੀ ਇੰਟਰੋਡਕਸ਼ਨ ਹੈ ਨਾ ਉਹ ਕਦੇ ਵੀ ਲਿਖ ਸਕਦੇ ਹੈ, ਹੈ ਨਾ, ਕਿਸੇ ਦੀ ਇੰਟਰੋਡਕਸ਼ਨ ਬਹੁਤ ਜਲਦੀ ਲਿਖ ਲਓਗੇ।
0: ਤੁਸੀਂ ਅਗਰ ਇੰਟਰਵਿਊ ਵੀ ਦੇਣ ਜਾਓਗੇ ਅਗਰ ਤੁਹਾਨੂੰ ਪੁੱਛੂਗਾ ਵੀ ਹਾਂਜੀ ਆਪਣੇ ਬਾਰੇ ਦੱਸੋ ਕੁਛ ਇੰਟਰੋਡਕਸ਼ਨ ਆਪਣਾ ਇੰਟਰੋਡਕਸ਼ਨ ਦਿਓ, ਅਸੀਂ ਕਹਿੰਦੇ ਹਾਂ ਮੇਰਾ ਨਾਮ ਇਹ ਹੈ, ਮੈਂ ਫਲਾਣੀ ਜਗ੍ਹਾ ਤੋਂ ਪੜ੍ਹਿਆ, ਮੈਂ ਇੱਥੇ ਨੌਕਰੀ ਕੀਤੀ ਹੈ, ਮਤਲਬ ਬੇਸਿਕ ਇੰਟਰੋਡਕਸ਼ਨ ਹੈ ਤੁਹਾਡੀ, ਹੈ ਨਾ। ਤੁਹਾਨੂੰ ਇਹੀ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਪਛਾਣੋ ਕਿ ਨਹੀਂ ਤੁਸੀਂ ਅੰਦਰੋਂ ਕੀ ਹੋ। ਵੈਸੇ ਵੀ ਕਹਿੰਦੇ ਨੇ ਕਿ ਸਾਇੰਟਿਸਟ ਕਹਿੰਦੇ ਨੇ ਕਿ ਇਨਸਾਨ ਆਪਣੇ ਦਿਮਾਗ ਦਾ ਸਿਰਫ 10% ਹਿੱਸਾ ਯੂਜ਼ ਕਰਦਾ ਹੈ,
1: ਬਿਲਕੁਲ,
0: है ना, अगर वो 100% हिस्सा ही यूज करे तो उसे देखो कितने ना कितने पहुंच
1: सही
0: जाएगी, है ना। तो हूँ
1: गल।
0: इस दिन अपने प्रोग्राम का वेला भी खत्म हो रहा है, मैं उम्मीद है कि सारा प्रोग्राम पसंद आया
1: नौजवान
0: होगा। तो इस दिन ही अज का वेब ग्योर प्रोग्राम खत्म करने दी मैनू मोनिका नू
1: हरीत नो दियो इजाजत।
0: इजाजत।

ਤੁਸੀਂ ਹੁਣ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਤੇ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਸਮਾਂ ਮਿਲਾਓ ਸ਼ਾਮ ਦੇ 7 ਵਜੇ ਨੇ ਤੁਹਾਡੇ ਨਾਲ ਹੁਣ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ।

রাষ্ট্রপতি দ্রৌপদী মুর্মু আজ সামি রাষ্ট্রপতি ভবন বিখে সাল দে দূজে রক্ষা সম্মান সমারোহ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰ ਰਹੇ ਨੇ। ਨੀਟ ਯੂ ਜੀ ਪ੍ਰੀਖਿਆ ਲੀਕ ਮਾਮਲੇ ਵਿੱਚ ਦਿੱਲੀ ਦੀ ਇੱਕ ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਇਕ ਹਿਰਾਸਤ 11 ਜੁਲਾਈ ਤੱਕ ਵਧਾ ਦਿੱਤੀ ਹੈ। ਸਰਕਾਰ ਨੇ ਕਾਨੂੰਨੀ ਨਾਪਤੋਲ ਐਕਟ 2009 ਤਹਿਤ ਸੁਧਾਰ ਸੂਚਨਾ ਪ੍ਰਣਾਲੀ ਲਾਗੂ ਕੀਤੀ ਹੈ। ਸੁਪਰੀਮ ਕੋਰਟ ਨੇ ਅਯੋਧਿਆ ਵਿੱਚ ਸ੍ਰੀ ਰਾਮ ਜਨਮ ਭੂਮੀ ਮੰਦਰ ਦੇ ਦਾਨ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਕਰਨ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਨਵੀਂ ਦਿੱਲੀ ਵਿੱਚ ਸੰਸਦ ਭਵਨ ਵਿਖੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਜੀ ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਕਾਦੀਆਂ ਹਲਕੇ ਨੂੰ ਸਬ ਡਿਵੀਜ਼ਨ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ਸਬਸਿਡੀ ਵਾਲੇ ਐਗਰੀਕਲਚਰ ਗ੍ਰੇਡ ਯੂਰੀਆ ਦੀ ਸਪਲਾਈ ਦੇ ਮਾਮਲੇ ਵਿੱਚ 7 ਅਧਿਕਾਰੀਆਂ ਨੂੰ ਚਾਰਜਸ਼ੀਟ ਜਾਰੀ ਕੀਤੀ ਹੈ, ਜਦਕਿ ਇੱਕ ਹੋਰ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ। ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਯਾਨੀ SIR ਤਹਿਤ ਜਲੰਧਰ ਜ਼ਿਲ੍ਹੇ ਵਿੱਚ ਬੂਥ ਲੈਵਲ ਅਫਸਰਾਂ ਵੱਲੋਂ ਘਰ ਘਰ ਸਰਵੇਖਣ ਕੀਤਾ ਜਾ ਰਿਹਾ ਹੈ। ਤੇ ਗੁਰਦਾਸਪੁਰ ਵਿੱਚ ਰਾਵੀ ਦਰਿਆ ਵਿੱਚ ਅਚਾਨਕ ਪਿੱਛੋਂ ਪਾਣੀ ਛੱਡੇ ਜਾਣ ਕਾਰਨ ਬੀਤੇ ਕੱਲ੍ਹ ਮਕੌੜਾ ਪੱਤਣ ਵਿਖੇ ਪਲੂਟਨ ਪੁਲ ਦਾ ਅੱਧਾ ਹਿੱਸਾ ਤੇਜ਼ ਪਾਣੀ ਦੇ ਵਹਾਅ 'ਚ ਰੁੜ ਗਿਆ। ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਨਿਊਜ਼ ਔਨ AIR ਐਪ ਤੇ। ਹੁਣ ਪੇਸ਼ ਹੈ ਪ੍ਰੋਗਰਾਮ ਬੰਦਗੀ। ਪ੍ਰੋਗਰਾਮ ਤਹਿਤ ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਭਾਈ ਦਲਬੀਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੂੰ।

ਇਹ ਸ਼ਬਦ ਤੁਸੀਂ ਸਰਵਣ ਕਰ ਰਹੇ ਸੀ। ਭਾਈ ਸਤਨਾਮ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ। ਪ੍ਰੋਗਰਾਮ ਚੱਲ ਰਿਹਾ ਜੀ ਬੰਦਗੀ, ਪ੍ਰੋਗਰਾਮ 'ਚ ਹੁਣ ਸਰਵਣ ਕਰਦੇ ਹਾਂ ਭਜਨ। ਗਾਇਨ ਕੀਤਾ ਹੈ ਅਨੁਰਾਧਾ ਪੌੜਵਾਲ ਨੇ।

0: ਇਸ ਦੇ ਨਾਲ ਹੀ ਪ੍ਰੋਗਰਾਮ ਬੰਦਗੀ ਹੁਣ ਖਤਮ ਹੁੰਦਾ ਹੈ।
1: ਕਿਹਾ ਕਿ ਪਿਛਲੇ
0: 50
1: ਸਾਲਾਂ ਤੋਂ ਦੋਵਾਂ ਮੁਲਕਾਂ ਦਰਮਿਆਨ ਸੰਬੰਧ ਡੂੰਘੇ ਵਿਸ਼ਵਾਸ ਤੇ ਸਾਂਝੀ ਪ੍ਰਗਤੀ ਤੇ ਆਧਾਰਿਤ ਰਹੇ ਨੇ। ਅਗਲੇ 50 ਸਾਲਾਂ ਵਿੱਚ ਇਹ ਸੰਬੰਧ ਨਵੀਨਤਾ, ਸਥਿਰਤਾ ਤੇ ਸਾਂਝੀ ਖੁਸ਼ਹਾਲੀ ਨਾਲ ਪ੍ਰਭਾਸ਼ਿਤ ਹੋਣਗੇ। ਉਹਨਾਂ ਨੇ ਸੇਸ਼ੇਲਸ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ਤੇ ਰਾਸ਼ਟਰੀ ਦਿਵਸ ਸਮਾਰੋਹ 'ਚ ਹਿੱਸਾ ਲੈਣ ਤੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਉਹਨਾਂ ਸੇਸ਼ੇਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮਾਇਨੀ, ਸਰਕਾਰ ਅਤੇ ਸੇਸ਼ੇਲਸ ਦੇ ਲੋਕਾਂ ਦਾ ਸ਼ੁਕਰੀਆ ਅਦਾ ਵੀ ਕੀਤਾ। ਹਰਿਆਣਾ ਤੇ ਰਾਜਸਥਾਨ ਸਰਕਾਰ ਨੇ ਅੱਜ ਨਵੀਂ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਯਮੁਨਾ ਜਲ ਪ੍ਰੋਜੈਕਟ ਦੇ ਨਿਰਮਾਣ ਤੇ ਲਾਗੂ ਕਰਨ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ। ਇਸ ਮੌਕੇ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਨੇ ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਦੀ ਕਰੀਬ 3 ਦਹਾਕਿਆਂ ਤੋਂ ਚੱਲੀ ਆ ਰਹੀ ਪਾਣੀ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਇਹ ਸਮਝੌਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਸੰਵਾਦ ਰਾਹੀਂ ਹੱਲ ਦੇ ਮੰਤਰ ਦੀ ਇੱਕ ਸ਼ਾਨਦਾਰ ਮਿਸਾਲ ਹੈ। ਉਨ੍ਹਾਂ ਕਿਹਾ ਇਸ ਸਮਝੌਤੇ ਤਹਿਤ ਜੁਲਾਈ ਤੋਂ ਅਕਤੂਬਰ ਤੱਕ ਯਮੁਨਾ ਨਹਿਰ ਤੋਂ ਰਾਜਸਥਾਨ ਨੂੰ 3 ਭੂਮੀਗਤ ਪਾਈਪ ਲਾਈਨਾਂ ਰਾਹੀਂ ਕਰੀਬ 58 ਕਰੋੜ ਘਨ ਮੀਟਰ ਪਾਣੀ ਸਪਲਾਈ ਕੀਤਾ ਜਾਵੇਗਾ। ਇਨ੍ਹਾਂ ਪਾਈਪ ਲਾਈਨਾਂ ਰਾਹੀਂ ਦੋਵੇਂ ਰਾਜਾਂ ਨੂੰ ਪੀਣ ਵਾਲਾ ਪਾਣੀ ਉਪਲਬਧ ਹੋਵੇਗਾ। ਇਸ ਦੌਰਾਨ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ,
2: इस परियोजना के अंतर्गत हथनीकुंड बेरा से पश्चिमी यमुना शहर के माध्यम से भूमिगत पाइपलाइन द्वारा मानसून के दौरान राजस्थान को उसके हिस्से का जल उपलब्ध कराया जाएगा, जिससे चुरू, सीकर, झुंझुनू तथा राजस्थान के अन्य जल संकटग्रस्त क्षेत्रों को पेयजल की आवश्यकता की दीर्घकालिक पूर्ति सुनिश्चित होगी।
1: ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਹਰਿਆਣਾ ਦੇ ਮੁੱਖ ਮੰਤਰੀ ਨਾਥ ਸਿੰਘ ਸੈਣੀ ਤੇ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ 'ਚ ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਨੂੰ ਵਿੱਤੀ ਸ਼ਕਤੀਆਂ ਬਾਰੇ ਡੈਲੀਗੇਸ਼ਨ ਆਫ ਪਾਵਰ DFP 2026 ਜਾਰੀ ਕੀਤਾ। ਇਹ ਰਣਨੀਤੀ ਖੋਜ ਤੇ ਵਿਕਾਸ ਪ੍ਰੋਜੈਕਟਾਂ ਦੀ ਕੁਸ਼ਲਤਾ, ਜਵਾਬਦੇਹੀ ਤੇ ਸਮੇਂ ਸਿਰ ਲਾਗੂ ਕਰਨ ਵੱਲ ਇੱਕ ਮਹੱਤਵਪੂਰਨ ਸੁਧਾਰ ਹੈ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ DFP 2026 ਖੋਜ ਤੇ ਵਿਕਾਸ ਇਕੋਸਿਸਟਮ ਤੋਂ ਉਭਰ ਰਹੀਆਂ ਪ੍ਰਣਾਲੀਆਂ, ਮੰਚ ਅਤੇ ਤਕਨਾਲੋਜੀਆਂ ਦੇ ਤੇਜ਼ੀ ਨਾਲ ਉਤਪਾਦਨ ਤੇ ਰੱਖਿਆ ਬਲਾਂ 'ਚ ਇਹਨਾਂ ਨੂੰ ਸ਼ਾਮਲ ਕਰਨ ਦੀ ਸਹੂਲਤ ਦੇਵੇਗਾ। ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਅੱਜ ਨਵੀਂ ਦਿੱਲੀ 'ਚ ਇਟਲੀ ਦੇ ਹਵਾਈ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਐਂਟੋਨੀਓ ਕੰਜ਼ਰਵਾ ਨਾਲ ਮੁਲਾਕਾਤ ਕੀਤੀ। ਭਾਰਤੀ ਹਵਾਈ ਫੌਜ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮੁਲਾਕਾਤ ਦੌਰਾਨ ਦੋਵਾਂ ਹਵਾਈ ਫੌਜ ਮੁਖੀਆਂ ਨੇ ਆਪਸੀ ਹਿੱਤ ਦੇ ਮੁੱਦਿਆਂ ਤੇ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਫੌਜੀ ਪੱਧਰ ਦੇ ਤਾਲਮੇਲ ਵਧਾਉਣ ਦੇ ਤਰੀਕਿਆਂ ਤੇ ਚਰਚਾ ਕੀਤੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਸਰਕਾਰ ਨੇ ਪਹਿਲੇ, ਦੂਜੇ ਤੇ ਤੀਜੇ ਪੱਧਰ ਦੀਆਂ ਸਿਹਤ ਸੇਵਾਵਾਂ ਦਾ ਵਿਸਥਾਰ ਕਰਕੇ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਕਾਫ਼ੀ ਮਜ਼ਬੂਤ ਕੀਤਾ। ਅੱਜ ਨਵੀਂ ਦਿੱਲੀ 'ਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਪ੍ਰੀਸ਼ਦ ਦੇ 16ਵੇਂ ਸੰਮੇਲਨ ਨੂੰ

0: ਸੰਬੋਧਨ ਕਰਦਿਆਂ ਸ੍ਰੀ ਨੱਡਾ ਨੇ ਆਖਿਆ ਕਿ ਨਾਗਰਿਕਾਂ ਅਤੇ ਸਿਹਤ ਪ੍ਰਣਾਲੀ ਦਰਮਿਆਨ ਸੰਪਰਕ ਦੇ ਪਹਿਲੇ ਬਿੰਦੀ ਦੇ ਰੂਪ 'ਚ 186,000 ਆਯੁਸ਼ਮਾਨ ਆਰੋਗਿਆ ਮੰਦਰ ਸਥਾਪਿਤ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਲਾਜ ਦੀ ਬਿਹਤਰ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਮੁੱਢਲੇ ਅਤੇ ਸੈਕੰਡਰੀ ਸਿਹਤ ਸੇਵਾਵਾਂ ਦਰਮਿਆਨ ਸਬੰਧਾਂ ਨੂੰ ਬਿਹਤਰ ਬਣਾਇਆ। ਸ੍ਰੀ ਨੱਡਾ ਨੇ ਦੱਸਿਆ ਕਿ ਦੇਸ਼ ਭਰ ਵਿੱਚ 23 ਨਵੇਂ ਏਮਸ ਅਤੇ ਖਾਸ ਕਰਕੇ ਘੱਟ ਸੁਵਿਧਾ ਵਾਲੇ ਅਤੇ ਪਛੜੇ ਜ਼ਿਲ੍ਹਿਆਂ 'ਚ 157 ਤੋਂ ਵੱਧ ਮੈਡੀਕਲ ਕਾਲਜਾਂ ਦੀ ਸਥਾਪਨਾ ਨਾਲ ਤੀਜੇ ਪੱਧਰ ਦੀਆਂ ਸਿਹਤ ਸੇਵਾਵਾਂ ਨੂੰ ਵੀ ਮਜ਼ਬੂਤ ਕੀਤਾ ਗਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਨੇ ਇਹ ਨਿਰਦੇਸ਼ ਅੱਜ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੀ ਇਕੱਤਰਤਾ ਵਿੱਚ ਦਿੱਤੇ ਜੋ 15 ਜੂਨ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ, ਜਿਨ੍ਹਾਂ ਨੂੰ ਅੱਜ ਬੇਅਦਬੀ ਵਿਰੋਧੀ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 'ਤੇ ਸਪਸ਼ਟੀਕਰਨ ਦੇਣ ਲਈ ਤਖ਼ਤ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਸਿੱਖ ਸੰਸਥਾ ਵੱਲੋਂ ਇਸ ਸੋਧ 'ਤੇ ਇਤਰਾਜ਼ ਜਤਾਇਆ ਗਿਆ ਸੀ ਕਿ ਇਹ ਸਿੱਖ ਪੰਥ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਲਾਗੂ ਕੀਤਾ ਗਿਆ। ਜਥੇਦਾਰ ਨੇ ਦੱਸਿਆ ਕਿ ਅੱਜ ਕੁੱਲ 87 ਵਿਧਾਇਕ ਅਤੇ ਮੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਅਤੇ ਬਹੁਤ ਹੀ ਖੁੱਲ੍ਹੇ ਅਤੇ ਸੰਜੀਦਾ ਮਾਹੌਲ 'ਚ ਗੱਲਬਾਤ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਵਿਧਾਇਕਾਂ ਨੇ ਮੰਨਿਆ ਕਿ ਉਨ੍ਹਾਂ ਨੇ ਕਾਨੂੰਨ ਪੜ੍ਹਿਆ ਹੀ ਨਹੀਂ, ਜਿਸ ਤੋਂ ਸਾਫ਼ ਹੁੰਦਾ ਕਿ ਬਿੱਲ ਕਾਹਲੀ ਵਿੱਚ ਲਿਆਂਦਾ ਗਿਆ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਫੈਸਲਾ ਲਵੇਗੀ।
1: ਮਾਨਯੋਗ ਜਥੇਦਾਰ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਨੂੰ 1 ਮਹੀਨੇ ਦਾ ਸਮਾਂ ਦਿੱਤਾ ਗਾ ਸਾਰੀਆਂ ਪਾਰਟੀਆਂ ਦੇ MLA ਸਾਹਿਬਾਨ ਨੂੰ। ਉਹਨਾਂ ਨੇ ਕੁਝ ਅਮੈਂਡਮੈਂਟਸ, ਕੁਝ ਸੋਧਾਂ ਜਿਹੜੀਆਂ ਪ੍ਰਪੋਜ਼ ਕੀਤੀਆਂ ਨੇ ਗੀਆਂ, ਜਿਹੜੀਆਂ ਕਿ ਸਾਨੂੰ ਮਾਨਯੋਗ ਸਪੀਕਰ ਸਾਹਿਬ ਦੇ ਰਾਹੀਂ ਭੇਜਣਗੇ। ਜਦੋਂ ਮਿਲ ਗਈਆਂ ਸਾਨੂੰ ਸੋਧਾਂ ਜਿਹੜੀਆਂ ਅਕਾਲ ਤਖ਼ਤ ਸਾਹਿਬ ਤੋਂ ਆਉਣਗੀਆਂ, ਜਥੇਦਾਰ ਸਾਹਿਬ ਭੇਜਣਗੇ, ਉਹ ਤੋਂ ਬਾਅਦ ਅਸੀਂ ਵਿਚਾਰ ਵਟਾਂਦਰਾ ਲੈ ਕੇ 1 ਮਹੀਨੇ 'ਚ ਫੈਸਲਾ ਲਵਾਂਗੇ।
0: ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਸੀ। ਇਸ ਵਿੱਚ ਕਿਸੇ ਵੀ ਤਰ੍ਹਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਉਮਰ ਕੈਦ ਸਮੇਤ ਸਖ਼ਤ ਸਜ਼ਾ ਦੀ ਵਿਵਸਥਾ ਏ। ਸ੍ਰੀ ਅਮਰਨਾਥ ਜੀ ਯਾਤਰਾ ਜੰਮੂ ਕਸ਼ਮੀਰ ਵਿੱਚ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਸ੍ਰੀ ਅਮਰਨਾਥ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ। ਇਧਰ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਜ਼ਿਲ੍ਹੇ 'ਚ ਅੱਜ ਪੰਜਾਬ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਸਮੇਤ ਵੱਖ ਵੱਖ ਸੁਰੱਖਿਆ ਏਜੰਸੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਜੰਮੂ ਕਸ਼ਮੀਰ ਦੇ ਸੂਚਨਾ ਤਕਨਾਲੋਜੀ ਮੰਤਰੀ ਸਤੀਸ਼ ਸ਼ਰਮਾ ਨੇ ਅੱਜ ਜੰਮੂ ਰੇਲਵੇ ਸਟੇਸ਼ਨ ਤੋਂ ਸੋਮਨਾਥ ਯਾਤਰਾ ਨੂੰ ਰਵਾਨਾ ਕੀਤਾ। ਸਾਡੇ ਪੱਤਰਕਾਰ ਨੇ ਦੱਸਿਆ ਕਿ ਦੇਸ਼ ਦੀ ਅਮੀਰ ਵਿਰਾਸਤ ਤੇ ਅਧਿਆਤਮਿਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਤੇ ਸੱਭਿਆਚਾਰਕ ਆਦਾਨ ਪ੍ਰਦਾਨ ਰਾਹੀਂ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਚੱਲ ਰਹੀਆਂ ਪਹਿਲਕਦਮੀਆਂ ਦੇ ਹਿੱਸੇ ਵਜੋਂ ਵਿਭਾਗ ਵੱਲੋਂ ਇਸ ਦਾ ਆਯੋਜਨ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਸਤਿਗੁਰ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਮੌਕੇ ਜਲੰਧਰ ਸਥਿਤ ਸਤਿਗੁਰੂ ਕਬੀਰ ਮੁੱਖ ਮੰਦਰ ਵਿਖੇ ਹੁਣ ਤੋਂ ਥੋੜੀ ਦੇਰ ਬਾਅਦ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਉਹਨਾਂ ਖ਼ਬਰਾਂ ਦਾ ਖੰਡਨ ਕੀਤਾ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਸ਼੍ਰੀਲੰਕਾ 'ਚ ਸੁਰੱਖਿਆ ਕਾਨਫਰੰਸ ਦੌਰਾਨ ਭਾਰਤ ਤੇ ਪਾਕਿਸਤਾਨ ਦਰਮਿਆਨ ਦੂਜੇ ਦੌਰ ਦੀ ਗੱਲਬਾਤ ਹੋਈ ਸੀ। ਇਸ ਨਾਲ ਸੰਬੰਧਿਤ ਖ਼ਬਰਾਂ 'ਤੇ ਸ੍ਰੀ ਮਿਸਰੀ ਨੇ ਕਿਹਾ ਕਿ ਅਜਿਹੀਆਂ ਗੱਲਾਂ ਨਾ ਤਾਂ ਨਵੀਆਂ ਨੇ ਅਤੇ ਨਾ ਹੀ ਭਾਰਤ ਸਰਕਾਰ ਇਹਨਾਂ ਨੂੰ ਮਾਨਤਾ ਦਿੰਦੀ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਜਿੱਥੋਂ ਤੱਕ ਭਾਰਤ ਸਰਕਾਰ ਦਾ ਸਵਾਲ ਹੈ, ਅਜਿਹੇ ਸਮਾਗਮਾਂ 'ਚ ਇਸ ਦੀ ਕੋਈ ਅਧਿਕਾਰਤ ਹਿੱਸੇਦਾਰੀ, ਸਮਰਥਨ ਜਾਂ ਫਿਰ ਸ਼ਮੂਲੀਅਤ ਨਹੀਂ ਹੈ। ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਬੀਤੀ ਰਾਤ ਅਫਗਾਨਿਸਤਾਨ ਸਰਹੱਦ ਨੇੜੇ ਹਵਾਈ ਹਮਲੇ ਕੀਤੇ, ਜਿਸ ਵਿੱਚ ਪਕਤਿਕਾ ਅਤੇ ਕੁਨਾਰ ਪ੍ਰਾਂਤਾਂ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਫਗਾਨ ਸਰਕਾਰ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਨੇ ਕਿਹਾ ਕਿ ਮਹਿਲਾਵਾਂ ਅਤੇ ਬੱਚਿਆਂ ਸਮੇਤ 36 ਨਾਗਰਿਕ ਮਾਰੇ ਗਏ ਨੇ ਅਤੇ 163 ਹੋਰ ਜ਼ਖਮੀ ਹੋਏ ਨੇ। ਮੌਸਮ ਵਿਭਾਗ ਨੇ 1 ਜੁਲਾਈ ਤੋਂ ਮੌਸਮ 'ਚ ਉੱਤਰ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਭਾਰੀ ਬਾਰਿਸ਼ ਅਤੇ ਤਾਪਮਾਨ 'ਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ ਹੈ। ਇਸੇ ਨਾਲ ਹੀ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਵੱਖ ਵੱਖ ਥਾਵਾਂ 'ਤੇ 1 ਤੋਂ 5 ਜੁਲਾਈ ਤੱਕ ਤੇਜ਼ ਹਵਾਵਾਂ ਚੱਲਣ, ਗਰਜ ਚਮਕ ਨਾਲ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਅੱਜ ਅਤੇ ਕੱਲ੍ਹ 3 ਜੂਨ ਨੂੰ ਵੀ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਹਰਿਆਣਾ 'ਚ ਗਰਮੀ ਦੀ ਸੰਭਾਵਨਾ ਜਤਾਈ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੀਆਂ ਪਹਿਲੀਆਂ ਟੀਮਾਂ ਵਿੱਚੋਂ ਇੱਕ ਬਣ ਗਈ ਹੈ। ਹਾਲਾਂਕਿ ਮਰਦਾਂ ਦੀ ਟੀਮ ਨੂੰ ਸਿੱਧੇ ਕੁਆਲੀਫਾਈ ਕਰਨ ਲਈ ਇਸ ਸਾਲ ਦੇ ਅਖੀਰ ਤੱਕ ਮਰਦਾਂ ਦੇ ICC 2020 ਰੈਂਕਿੰਗ 'ਚ ਏਸ਼ੀਆ ਦੀ ਸਿਖਰਲੀ ਰੈਂਕਿੰਗ ਵਾਲੀ ਟੀਮ ਬਣਨਾ ਪਏਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੈਸ਼ੀਲਸ ਦਾ ਦੌਰਾ ਕਾਫ਼ੀ ਸਾਰਥਕ ਰਿਹਾ। ਹਰਿਆਣਾ ਅਤੇ ਰਾਜਸਥਾਨ ਸਰਕਾਰ ਨੇ ਅੱਜ ਨਵੀਂ ਦਿੱਲੀ 'ਚ ਯਮੁਨਾ ਜਲ ਪ੍ਰੋਜੈਕਟ ਬਾਰੇ ਇੱਕ ਸਮਝੌਤੇ 'ਤੇ ਦਸਤਖਤ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ

ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਸਮਾਂ ਮਿਲਾਓ ਸ਼ਾਮ ਦੇ 7:40 ਹੋਏ ਨੇ ਅਤੇ ਹੁਣ ਪੇਸ਼ ਹੈ 94 ਪਟਿਆਲਾ ਦਾ ਏਰੀਆ ਕੋਡ 0175 ਹੈ ਜੀ 0175-228-0494 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਹੋ ਅਤੇ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਜਾਂ ਪੰਜਾਬੀ ਗੀਤ ਸੁਣ ਸਕਦੇ ਹੋ ਅਤੇ ਜੋ ਤੱਕ ਸਾਡੇ ਕੋਈ ਪਹਿਲੇ ਕਾਲਰ ਸਾਡੇ ਨਾਲ ਕਨੈਕਟ ਕਰਦੇ ਨੇ ਮੈਂ ਤੁਹਾਨੂੰ ਸੁਣਵਾ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ

0: हेलो।
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: हाँ जी, सत श्री अकाल जी। स्वागत है प्रोग्राम शाम सुहानी च।
1: ਮੈਡਮ ਜੀ ਸੁਰਿੰਦਰਪਾਲ ਸਿੰਘ ਬੋਲ ਰਿਹਾ ਜੀ, ਕਰਾਲੀ ਸਾਹਿਬ ਤੋਂ ਜੀ।
0: जी स्वागत है ਤੁਹਾਡਾ। ਕਿਹੜਾ ਗੀਤ ਸੁਣਵਾਈਏ
1: ਹਾਂਜੀ,
0: ਤੁਹਾਨੂੰ?
1: ਹੰਸਰਾਜ ਹੰਸ ਦਾ ਸੁਣਾ ਦਿਓ ਮੈਡਮ ਜੀ। ਸਿਲੀ ਸਿਲੀ ਆਉਂਦੀ ਹੈ ਹਵਾ,
0: ਸਿੱਲੀ ਸਿੱਲੀ ਹਵਾ ਨਹੀਂ ਆ ਰਹੀ ਸਰ, ਬਹੁਤ ਗਰਮ ਹਵਾਵਾਂ ਚੱਲ ਰਹੀਆਂ ਨੇ ਬਾਹਰ।
1: ਅੱਜ ਤਾਂ ਆ ਗਈ ਜੀ, ਸ਼ਾਮ ਨੂੰ ਪੱਕਾ ਆਏਗੀ ਰਾਤ ਨੂੰ।
0: ਚਲੋ ਵਧੀਆ, ਆ ਜਾਵੇ ਬਾਰਿਸ਼। ਤੁਹਾਨੂੰ ਤੁਹਾਡੀ
1: ਹਾਂ ਇਹ
0: ਪਸੰਦ ਦਾ
1: ਚੀਜ਼ ਹੈ,
0: ਗੀਤ ਸੁਣਵਾ ਦਿੰਦੇ ਹਾਂ
1: ਠੀਕ ਹੈ ਮੈਡਮ ਜੀ, ਬਹੁਤ
0: ਜੀ।
1: ਓਕੇ।

0: ਗੱਲ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਨਾਲ। ਹੈਲੋ,
1: हेलो।
0: ਹਾਂਜੀ, ਸਵਾਗਤ ਹੈ ਤੁਹਾਡਾ।
1: हाँ जी नमस्कार जी। हाँ
0: ਜੀ ਨਮਸਕਾਰ।
1: जी मैं राजपद बोल रहा हूँ, नरेश कुमार।
0: ਜੀ ਨਰੇਸ਼ ਕੁਮਾਰ ਜੀ, ਕਿਹੜਾ ਗੀਤ ਸੁਣੋਗੇ?
1: मुकेश जी की आवाज चाहिए जी। किसी की मुस्कुराहटों पे हो निसार, किसी का दर्द मिल सके तो ले उधार,
0: ਜੀ,
1: जीना इसी
0: ਬਹੁਤ
1: का नाम
0: ਪਿਆਰਾ
1: है।
0: ਗੀਤ ਹੈ, ਫਿਲਮ ਅਨਾੜੀ ਵਿੱਚੋਂ।
1: हाँ जी हाँ जी, अनाड़ी
0: ਜੀ
1: पिक्चर है
0: ਸੁਣਵਾ
1: जी।
0: ਰਹੇ ਹਾਂ
1: ठीक
0: ਤੁਹਾਡੀ ਪਸੰਦ 'ਤੇ।
1: है जी, धन्यवाद जी।
0: ਜੀ ਜੀ ਤੁਹਾਡਾ ਵੀ ਸ਼ੁਕਰੀਆ।

0: ਪ੍ਰੋਗਰਾਮ ਚੱਲ ਰਿਹਾ ਜੀ, ਸ਼ਾਮ ਸੁਹਾਨੀ ਸਮਾਂ ਮਿਲਾ ਉਹ ਇਸ ਵੇਲੇ ਰਾਤ ਦੇ 8 ਵੱਜ ਰਹੇ ਨੇ। ਪ੍ਰੋਗਰਾਮ ਜਾਰੀ ਰੱਖਾਂਗੇ ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੈਸ਼ਲਸ ਦਾ ਦੌਰਾ ਕਾਫੀ ਸਾਰਥਕ ਰਿਹਾ ਤੇ ਇਸ ਨਾਲ ਭਾਰਤ ਸੈਸ਼ਲਸ ਦੀ ਦੋਸਤੀ ਮਜ਼ਬੂਤ ਹੋਏਗੀ। ਹਰਿਆਣਾ ਤੇ ਰਾਜਸਥਾਨ ਸਰਕਾਰ ਨੇ ਅੱਜ ਨਵੀਂ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ 'ਚ ਯਮੁਨਾ ਜਲ ਪ੍ਰੋਜੈਕਟ ਬਾਰੇ ਇੱਕ ਸਮਝੌਤੇ ਤੇ ਦਸਤਖਤ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ 'ਚ ਕਰਵਾਇਆ ਜਾ ਰਿਹਾ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ। ਮੌਸਮ ਵਿਭਾਗ ਵੱਲੋਂ ਅੱਜ ਤੇ ਕੱਲ੍ਹ ਪੰਜਾਬ 'ਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਤੇ ਤਾਪਮਾਨ ਵਿੱਚ ਗਿਰਾਵਟ ਬਾਰੇ ਅਲਰਟ ਜਾਰੀ ਕੀਤਾ ਗਿਆ। ਤੇ ਖੇਡ ਜਗਤ 'ਚ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਤੁਸੀਂ ਹੁਣ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 MHz ਤੇ ਨਿਊਜ਼ ਆਨ AIR ਐਪ ਤੇ ਵੀ ਤੁਸੀਂ ਸਾਡੇ ਪ੍ਰੋਗਰਾਮ ਸੁਣ ਰਹੇ ਹੋ। ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮ ਸੁਹਾਨੀ। ਇਸ ਪ੍ਰੋਗਰਾਮ 'ਚ ਤੁਸੀਂ ਸੁਣ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਜਾਂ ਪੰਜਾਬੀ ਗੀਤ ਅਤੇ ਆਪਣੀਆਂ ਫਰਮਾਇਸ਼ਾਂ ਤੁਸੀਂ ਸਾਨੂੰ ਫੋਨ ਕਾਲ ਕਰਕੇ ਦੱਸ ਸਕਦੇ ਹੋ। ਸਾਡਾ ਨੰਬਰ 2280494 ਜਾਂ ਫਿਰ 2282394, ਦੋਵਾਂ 'ਚੋਂ ਕਿਸੇ ਵੀ ਨੰਬਰ 'ਤੇ ਕਾਲ ਕਰਕੇ ਤੁਸੀਂ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਹੋ। ਪਟਿਆਲਾ ਦਾ ਏਰੀਆ ਕੋਡ 0175 ਹੈ।
1: ਦੋ ਪਹੀਆ ਵਾਹਨ ਦੇ ਅੱਗੇ ਬੈਠੋ ਜਾਂ ਪਿੱਛੇ ਹੈਲਮੇਟ ਜ਼ਰੂਰ ਪਾਓ। ਨਜ਼ਰਾਂ ਟ੍ਰੈਫਿਕ ਸਿਗਨਲ ਤੇ ਰੱਖੋ, ਟ੍ਰੈਫਿਕ ਸਿਗਨਲ ਦੀ ਪਾਲਣਾ ਕਰੋ। ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ। ਸੜਕ ਸੁਰੱਖਿਆ ਸਭ ਦੀ ਸੁਰੱਖਿਆ।

ਪੰਜਾਬ ਦੀ ਇਹ ਲੋਕ ਕਲਾ ਜਿੱਥੇ ਇੱਕ ਕਾਰੀਗਰ ਦੀ ਕਲਾ ਦਾ ਬਿਹਤਰੀਨ ਨਮੂਨਾ ਹੈ, ਉੱਥੇ ਹੀ ਇਸ ਚਰਖੇ ਨੂੰ ਸ਼ਿੰਗਾਰਨ ਦੇ ਲਈ ਸੁਨਹਿਰੀਆਂ ਮੇਖਾਂ ਦੇ ਨਾਲ ਸ਼ਿੰਗਾਰ ਕੇ ਚਰਖੇ ਦੀ ਖੂਬਸੂਰਤੀ ਨੂੰ ਵੀ ਵਧਾਉਂਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਘਰ ਦਾ ਕੰਮਕਾਜ ਨਿਬੇੜਨ ਤੋਂ ਬਾਅਦ ਸਵਾਣੀਆਂ ਚਰਖੇ ਡਾ ਕੇ ਬਹਿ ਜਾਂਦੀਆਂ ਸਨ ਅਤੇ ਇਸ ਚਰਖੇ 'ਤੇ ਸੂਤ ਕੱਤਦੀਆਂ ਸਨ, ਅਤੇ ਇਸ ਸੂਤ ਨਾਲ ਹੀ ਘਰ 'ਚ ਖੇਸ ਚਾਦਰਾਂ ਤਿਆਰ ਕੀਤੀਆਂ ਜਾਂਦੀਆਂ ਸਨ। ਪੰਜਾਬ ਦੇ ਲੋਕ ਗੀਤਾਂ 'ਚ ਚਰਖੇ ਦਾ ਜ਼ਿਕਰ ਆਮ ਸੁਣਨ ਨੂੰ ਮਿਲ ਜਾਂਦਾ ਹੈ। ਜੋਗੀ ਉੱਤਰ ਆਇਆ, ਉੱਤਰ ਪਹਾੜੋਂ ਆਇਆ, ਚਰਖਾ ਮੇਰਾ ਰੰਗਲਾ, ਅਤੇ ਇਹੀ ਨਹੀਂ ਹੋਰ ਵੀ ਕਿੰਨੇ ਸਾਰੇ ਜਿਹੜੇ ਗੀਤ ਨੇ ਉਹ ਵੀ ਚਰਖੇ ਦੇ ਉੱਤੇ ਬਣੇ ਹੋਏ ਨੇ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਉਹ ਗੀਤ ਵੀ ਸੁਣਨੇ ਨੇ ਅਤੇ ਨਾਲੋਂ ਨਾਲ ਆਪਾਂ ਚਰਖੇ ਦੇ ਉੱਤੇ ਗੱਲਬਾਤ ਵੀ ਕਰਨੀ ਹੈ। ਸਾਡੀ ਵਿਰਾਸਤ ਦਾ ਇੱਕ ਹਿੱਸਾ ਹੈ। ਪ੍ਰੋਗਰਾਮ 'ਚ ਗੱਲਬਾਤ ਜਾਰੀ ਰੱਖਾਂਗੇ, ਪਰ ਤੁਹਾਨੂੰ ਇੱਕ ਗੀਤ ਸੁਣਵਾ ਦਿੰਦੇ ਹਾਂ ਪਹਿਲਾਂ।

जी प्रोग्राम चल रहा है विरासत प्रोग्राम च आप गल कर रहे हैं। अलोप हो गई कला चरखा बारे। जी तुहानू पता है चरखा किरत ते कला दा भी प्रतीक है। भारत दे विच जिहड़े आर्या लोग सीगे ओह चरखे दे रूप तकली दे नाल सूत कतदे सन। इस दा सुधरिया होया ते वड्डा रूप चरखे दे रूप विच साडे सामने आया। ਇਹ ਵੀ ਕਿਹਾ ਜਾਂਦਾ ਹੈ ਕਿ ਚਰਖਾ ਮੱਧ ਏਸ਼ੀਆ ਤੋਂ 10ਵੀਂ ਸਦੀ ਵਿੱਚ ਹਿੰਦੁਸਤਾਨ ਦੇ ਵਿੱਚ ਆਇਆ। ਜਿੱਥੋਂ ਤੱਕ ਇਸ ਦੇ ਨਾਮਕਰਣ ਦਾ ਸੰਬੰਧ ਹੈ, ਚਰਖਾ ਫਾਰਸੀ ਦੇ ਚਰਖੈ ਸ਼ਬਦ ਦਾ ਤਦਭਵ ਰੂਪ ਹੈ। ਇਹ ਵੀ ਹੋ ਸਕਦਾ ਹੈ ਕਿ ਚਰਖਾ ਸੰਸਕ੍ਰਿਤ ਸ਼ਬਦ ਵਿੱਚ ਚੱਕਰ ਤੋਂ ਪੰਜਾਬੀ ਵਿੱਚ ਚੱਕਰਾ ਵਿਗੜ ਕੇ ਬਣਿਆ ਚਰਖਾ ਅਤੇ ਉਸ ਤੋਂ ਬਾਅਦ ਚਰਖਾ ਬਣਿਆ ਹੋਵੇ। ਤੇ ਇਹ ਵੀ ਹੋ ਸਕਦਾ ਹੈ ਕਿ ਚਰਖੇ ਦਾ ਚੱਕਰ ਬਣਾਉਣ ਵੇਲੇ ਤਰਖਾਣ ਨੇ ਲੱਕੜ ਦਾ ਸਹਾਰਾ ਕਾਟਾ ਬਣਾਇਆ ਜਿਸ ਦੇ ਵਿੱਚ ਚਾਰ ਖਾਨੇ ਸਪਸ਼ਟ ਦਿਖਣ ਲੱਗੇ ਤੇ ਇਹਨਾਂ ਚਾਰ ਖਾਨਿਆਂ ਵਿੱਚੋਂ ਹੀ ਚਰਖਾ ਬਣਿਆ ਹੋਵੇ। ਤੇ ਚਰਖੇ ਨੂੰ ਪੰਜਾਬੀ ਸੱਭਿਆਚਾਰ ਦਾ ਦਿਲ ਕਿਹਾ ਜਾਂਦਾ ਹੈ। ਇਸੇ ਕਰਕੇ ਪੰਜਾਬੀ ਸਾਹਿਤ ਦੇ ਵਿੱਚ ਜਿੰਨਾ ਜ਼ਿਕਰ ਚਰਖੇ ਦਾ ਆਉਂਦਾ ਹੈ ਸ਼ਾਇਦ ਹੀ ਕਿਸੇ ਹੋਰ ਚੀਜ਼ ਦਾ ਆਉਂਦਾ ਹੋਵੇ। ਚਰਖੇ ਦੇ ਸਾਰੇ ਅੰਗ ਤੇ ਉਪ ਅੰਗ ਵੀ ਪੰਜਾਬੀ ਸੱਭਿਆਚਾਰ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ, ਜਿਵੇਂ ਮਾਲ, ਬਾਇੜ, ਲੱਠ, ਮੁੰਨੇ, ਫੱਟੇ, ਗੁੱਡੇ, ਗੁੱਜ, ਮਝੇਰੂ, ਦਮੱਕੜਾ, ਚਰਮੱਖ, ਕੱਥ, ਬੀੜ, ਮਣਕਾ, ਤੱਕਲਾ ਆਦਿ ਦੀ ਆਪਣੀ ਆਪਣੀ ਹੋਂਦ ਅਤੇ ਆਪਣੀ ਪਛਾਣ ਹੈ। ਚਰਖੇ ਦੀ ਸਹਾਇਕ ਸਮੱਗਰੀ ਦੀ ਵੀ ਆਪਣੀ ਭੂਮਿਕਾ ਹੁੰਦੀ ਹੈ, ਜਿਵੇਂ ਪੂਣੀਆਂ, ਤੰਦ, ਗਲੋਟਾ, ਸੂਤ, ਅਟੇਰਨ, ਪੀੜਾ, ਪਟਾਰੀ ਅਤੇ ਕੱਤਣੀ। ਹੁਣ ਜਿਹੜੇ ਚਰਖਾ ਬਣਾਉਣ ਵਾਲੇ ਕਾਰੀਗਰ ਜਾਂ ਤਰਖਾਣ ਹੁੰਦੇ ਸਨ, ਉਹਨਾਂ ਦੀ ਵੀ ਵਿਸ਼ੇਸ਼ ਭੂਮਿਕਾ ਹੁੰਦੀ ਸੀ। ਇਹ ਕਾਰੀਗਰ ਦੀ ਸੁਲਝੀ ਹੋਈ ਤੇ ਖੂਬਸੂਰਤ ਕਲਾ ਦਾ ਇੱਕ ਅਦਭੁਤ ਨਮੂਨਾ ਸੀ। ਇਸ ਨੂੰ ਬਣਾਉਣ ਦੇ ਲਈ ਵਧੀਆ ਕਿਸਮ ਦੀ ਜਿਹੜੀ ਲੱਕੜੀ ਹੈ ਉਸ ਦੀ ਚੋਣ ਕਰਨੀ ਪੈਂਦੀ ਸੀ। ਇਸ ਦੇ ਹਾਰ ਸ਼ਿੰਗਾਰ ਲਈ ਸੋਨੇ ਤੇ ਚਾਂਦੀ ਦੀਆਂ ਰੰਗੀਆਂ ਮੇਖਾਂ ਦੀ ਵਰਤੋਂ ਕੀਤੀ ਜਾਂਦੀ ਸੀ। ਚੱਕਰੇ ਦੇ ਵਿੱਚ ਸ਼ੀਸ਼ੇ ਵੀ ਜੜੇ ਜਾਂਦੇ ਸਨ। ਚੱਕਰੇ ਨੂੰ ਵੱਖ-ਵੱਖ ਰੰਗਾਂ ਦੀਆਂ ਧਾਰੀਆਂ ਦੇ ਨਾਲ ਸਜਾਇਆ ਜਾਂਦਾ ਸੀ ਤੇ ਇਹ ਗੱਲ ਇਸ ਲੋਕ ਗੀਤ ਦੇ ਬੋਲਾਂ ਤੋਂ ਪੂਰੀ ਤਰ੍ਹਾਂ ਸਪਸ਼ਟ ਹੁੰਦੀ ਹੈ। ਗੀਤ ਦੇ ਬੋਲ ਕੀ ਨੇ? ਕਾਰੀਗਰ ਨੂੰ ਦੇ ਵਧਾਈ ਜਿਹਨੇ ਰੰਗਲਾ ਚਰਖਾ ਬਣਾਇਆ, ਵਿੱਚ ਸੁਨਹਿਰੀਆਂ ਲਾਈਆਂ ਮੇਖਾਂ, ਹੀਰਿਆਂ ਜੜਤ ਜੜਾਇਆ, ਬੀੜੀ ਦੇ ਨਾਲ ਖਹੇ ਦਮਕੜਾ, ਤੱਕਲੇ ਫਿਰੇ ਸਵਾਇਆ, ਕੱਤ ਲੈ ਹਾਣ ਦੀਏ ਵਿਆਹ ਭਾਦੋਂ ਦਾ ਆਇਆ। ਸੋ ਚਰਖਾ ਇੱਕ ਤਰ੍ਹਾਂ ਨਾਲ ਘਰੇਲੂ ਉਦਯੋਗ ਦੀ ਸ਼ਿਲਪਕਲਾ ਦੇ ਵਿੱਚੋਂ ਉਪਜਿਆ ਵੀ ਇੱਕ ਖੂਬਸੂਰਤ ਤੋਹਫਾ ਹੈ। ਪੰਜਾਬੀ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਗੁਣ ਹੈ, ਇਸ ਨੇ ਆਪਣੀ ਹਰ ਇੱਕ ਲੋੜ ਦੀ ਨਿਸ਼ਾਨੀ ਨੂੰ ਕਿਰਤ ਅਤੇ ਕਲਾ ਦੇ ਨਾਲ ਜੋੜਿਆ ਹੈ। ਲਗਭਗ ਪੌਣੀ 20ਵੀਂ ਸਦੀ ਤੱਕ ਚਰਖਾ ਕੱਤਣਾ ਪੰਜਾਬ ਦੇ ਹਰੇਕ ਪਿੰਡ ਵਿੱਚ ਰਹਿਣ ਵਾਲੀ ਔਰਤ ਦੀ ਪ੍ਰਮੁੱਖ ਘਰੇਲੂ ਦਸਤਾਕਾਰੀ ਜਾਂ ਧੰਦਾ ਹੁੰਦਾ ਸੀ। ਉਦੋਂ ਤੱਕ ਚਰਖਾ ਪੰਜਾਬੀ ਸੱਭਿਆਚਾਰ ਦਾ ਹਰਮਨ ਪਿਆਰਾ ਪ੍ਰਤੀਕ ਬਣਿਆ ਰਿਹਾ ਅਤੇ ਇਹ ਇੱਕ ਪੰਜਾਬੀ ਕੁੜੀ ਦੇ ਮਾਣ ਸਨਮਾਨ ਦਾ ਵੀ ਚਿੰਨ੍ਹ ਸੀ। ਜਦੋਂ 10 ਕੁ ਸਾਲਾਂ ਦੀ ਹੋ ਜਾਂਦੀ ਸੀ ਕੋਈ ਕੁੜੀ ਤਾਂ ਉਸਦੀ ਮਾਂ, ਚਾਚੀਆਂ, ਤਾਈਆਂ ਉਸਦੇ ਦਾਜ ਦੀ ਤਿਆਰੀ ਕਰਨ ਲੱਗ ਜਾਂਦੀਆਂ ਸਨ ਅਤੇ ਫਿਰ ਸਾਰਾ ਦਿਨ ਘਰ ਦੇ ਵਿੱਚ ਚਰਖੇ ਦੀ ਗੂੰਜ ਪੈਣ ਲੱਗ ਜਾਂਦੀ ਸੀ।

ਮਾਂ ਸਬੱਬ ਨਾਲ ਹੋਣ ਇਕੱਠੀਆਂ, ਨੀ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ। ਬਾਜ਼ਾਰ ਵਿਕੇਂਦੀ ਬਰਫੀ, ਮੈਨੂੰ ਲੈ ਦੇ ਨਿੱਕੀ ਜੀ ਚਰਖੀ, ਦੁੱਖਾਂ ਦੀਆਂ ਕੱਤਾਂ ਪੂਣੀਆਂ। ਸਹੁਰੇ ਘਰ ਆਈਆਂ ਕੁੜੀਆਂ ਜਦ ਤ੍ਰਿੰਝਣ ਦੇ ਵਿੱਚ ਚਰਖਾ ਕੱਤਦੀਆਂ ਕੱਤਦੀਆਂ ਭਾਵੁਕ ਹੋ ਜਾਂਦੀਆਂ ਤਾਂ ਉਹਨਾਂ ਦੇ ਮੂੰਹੋਂ ਬੋਲ ਨਿਕਲਦੇ, ਮਾਂ ਮੇਰੀ ਨੇ ਚਰਖਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ, ਮਾਂ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਦੇਖਾਂ। ਅਤੇ ਉਹੀ ਮੁਟਿਆਰ ਜਦੋਂ ਆਪਣੇ ਪੇਕੇ ਹੁੰਦੀ ਤਾਂ ਇੱਦਾਂ ਬੋਲਦੀ, ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ, ਮਾਈਆ ਮੈਨੂੰ ਯਾਦ ਆਉਂਦਾ। ਸੋ ਚਰਖੇ ਦੇ ਜਿਹੜੇ ਕਾਰਜ ਨੇ ਉਹਨਾਂ ਦਾ ਸੁਨੇਹਾ ਚੜ੍ਹਦੇ ਸੂਰਜ ਵਾਂਗ ਦਿਖਦਾ। ਕਿਰਤ ਹੀ ਪੂਜਾ ਜਾਂ ਸਾਧਨਾ ਹੁੰਦੀ ਹੈ ਅਤੇ ਇਹੀ ਸੱਚਾ ਨਾਮ ਹੈ। ਚਰਖੇ ਨਾਲ ਕੱਤੇ ਸੂਤ ਹੁੰਦੇ ਸੀ ਜਿਹੜੇ, ਉਹਦੇ ਨਾਲ ਔਰਤਾਂ ਦਰੀਆਂ, ਖੇਸ ਅਤੇ ਫੁਲਕਾਰੀਆਂ ਬਣਾਉਂਦੀਆਂ ਸੀ। ਘਰ ਦੇ ਮਰਦਾਂ ਨੂੰ ਚਰਖੇ ਦੀ ਕੀਮਤ ਉਦੋਂ ਹੀ ਪਤਾ ਲੱਗਦੀ ਸੀ ਜਦੋਂ ਘਰ ਦੇ ਵਿੱਚ ਕੋਈ ਪ੍ਰਾਹੁਣਾ ਆਉਂਦਾ ਸੀ। ਉਦੋਂ ਪੇਟੀ ਵਿੱਚੋਂ ਨਵੀਆਂ ਨਵੀਆਂ ਦਰੀਆਂ, ਖੇਸ ਕੱਢੇ ਜਾਂਦੇ ਜਾਂ ਜਦੋਂ ਕੁੜੀ ਦੇ ਦਾਜ ਵਾਲੀ ਪੇਟੀ ਭਰਨੀ ਹੁੰਦੀ ਸੀ। ਹੁਣ ਕਿੰਨੇ ਹੀ ਸੂਫੀ ਅਤੇ ਕਿਸੇ ਕਾਰਨ ਨੇ ਵੀ ਚਰਖੇ ਨੂੰ ਆਪਣੀਆਂ ਕਾਫੀਆਂ, ਆਪਣੀ ਕਾਵਿ ਰਚਨਾਵਾਂ ਦੇ ਵਿੱਚ ਕਾਫੀ ਪ੍ਰਮੁੱਖ ਥਾਂ ਦਿੱਤੀ ਹੈ। ਜਿਵੇਂ ਸ਼ਾਹ ਹੁਸੈਨ ਲਿਖਦੇ ਨੇ, ਨੀ ਸਹੀਓ ਨੀ ਮੈਂ ਕੱਤਦੀ ਕੱਤਦੀ ਹੁੱਟੀ, ਅਤਨ ਦੇ ਵਿੱਚ ਗੂੜੇ ਰਲਦੇ ਹੱਥ ਵਿੱਚ ਰਹਿ ਗਈ ਜੁੱਟੀ, ਸਾਰੇ ਵਰੇ ਵਿੱਚ ਛੱਲੀ ਇੱਕ ਕੱਤੀ, ਕਾਗ ਮਰਿੰਦਾ ਝੁੱਟੀ, ਸੇਜੇ ਆਵਾਂ ਕੁੰਤ ਨਾ ਭਾਵਾਂ, ਕਾਈ ਵੱਗ ਗਈ ਕਲਮ ਉਪੱਠੀ, ਭਲਾ ਭਇਆ ਮੇਰਾ ਚਰਖ ਚਰਖਾ ਭੰਨਾ, ਮੇਰੀ ਜਿੰਦ ਅਜ਼ਾਬੋਂ ਛੁੱਟੀ, ਕਹੇ ਹੁਸੈਨ ਫਕੀਰ ਸਾਈਂ ਦਾ, ਸਭ ਦੁਨੀਆ ਜਾਂਦੀ ਡਿੱਠੀ। ਅਤੇ ਬੁੱਲੇ ਸ਼ਾਹ ਨੇ ਆਪਣੀ ਕਾਵਿ ਰਚਨਾ ਦੇ ਵਿੱਚ ਚਰਖੇ ਨੂੰ ਕਿਵੇਂ ਮਨ ਭਾਉਂਦੇ ਰੂਪਕ ਵਿੱਚੋਂ ਵਰਤਿਆ ਕਿ ਤੂੰ ਸੁੱਤਿਆਂ ਉਮਰ ਵੰਝਾਈਏ, ਤੂੰ ਚਰਖੇ ਤੰਦ ਨਾ ਪਾਈਏ, ਨੀ ਕਰਸੇ ਦਾਜ ਤਿਆਰ ਨਹੀਂ, ਉੱਠ ਜਾ ਘੁਰਾੜੇ ਮਾਰ ਨਹੀਂ, ਚਰਖਾ ਮੁਫਤ ਤੇਰੇ ਹੱਥ ਆਇਆ, ਪੱਲਿਓ ਨਾ ਹੀ ਕੁਝ ਖੋਲ ਗਵਾਇਆ, ਚਰਖਾ ਤੇਰਾ ਰੰਗ ਰੰਗੀਲਾ, ਰੀਸ ਕਰੇਂਦਾ ਸਭ ਕਬੀਲਾ, ਇਸ ਚਰਖੇ ਦੀ ਕੀਮਤ ਭਾਰੀ, ਤੂੰ ਕੀ ਜਾਣੇ ਕਦਰ ਗਵਾਰੀ, ਐਸਾ ਚਰਖਾ ਘੜਨਾ ਨਾਹੀਂ, ਫੇਰ ਕਿਸੇ ਤਰਖਾਣ ਕੁੜੇ, ਕਰ ਕੱਤਣ ਦੇ ਵੱਲ ਧਿਆਨ ਕੁੜੇ। ਹੁਣ ਕਿੱਸੇਕਾਰ ਨੇ ਜਿਹੜੇ, ਉਹਨਾਂ ਨੇ ਵੀ ਆਪਣੇ ਕਿੱਸਿਆਂ ਦੇ ਵਿੱਚ ਚਰਖੇ ਨੂੰ ਪ੍ਰਮੁੱਖ ਥਾਂ ਦਿੱਤੀ ਹੈ। ਸਾਧੂ ਦਇਆ ਸਿੰਘ ਲਿਖਦੇ ਨੇ, ਚਰਖਾ ਇਸ ਕਲਬੂਤ ਦਾ ਭੱਜ ਜਾਣਾ, ਟੁੱਟ ਜਾਵਣੇ ਦਮਾਂ ਦੇ ਤੰਦ ਬੰਦੇ। ਅਤੇ ਪੰਜਾਬੀ ਲੋਕ ਗੀਤਾਂ ਵਿੱਚ ਵੀ ਤੁਸੀਂ ਚਰਖੇ ਦੀ ਵੰਨਗੀ ਦੇਖੋ ਕਿ ਜੋਗੀ ਉੱਤਰ ਪਹਾੜੋਂ ਆਇਆ, ਚਰਖੇ ਦੀ ਘੂਕ ਸੁਣ ਕੇ, ਇੱਕ ਤੇਰਾ ਰੰਗ ਮੁਸ਼ਕੀ, ਦੂਜਾ ਡਾਹ ਲਿਆ ਗਲੀ ਦੇ ਵਿੱਚ ਚਰਖਾ।

ਭਾਵੇਂ ਚਰਖਾ ਅੱਜ ਸਾਡੇ ਘਰਾਂ ਦੇ ਵਿੱਚੋਂ ਖਤਮ ਹੋ ਚੁੱਕਿਆ ਹੈ, ਪਰ ਚਰਖਾ ਸਾਡੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦਾ ਵਡਮੁੱਲਾ ਪ੍ਰਤੀਕ ਬਣਿਆ ਰਹੇਗਾ। ਭਾਵੇਂ ਕਹਿਣ ਨੂੰ ਚਰਖਾ ਇੱਕ ਨਿਰਜੀਵ ਵਸਤੂ ਹੈ, ਪਰ ਪੰਜਾਬੀ ਸਾਹਿਤ ਸੱਭਿਆਚਾਰ ਵਿੱਚ ਇਹ ਪੂਰੀ ਤਰ੍ਹਾਂ ਜਿਉਂਦਾ ਜਾਗਦਾ ਹੈ। ਚਰਖਾ ਪੰਜਾਬੀ ਔਰਤ ਦੇ ਮਾਣ ਸਨਮਾਨ ਦਾ ਪ੍ਰਤੀਕ ਹੈ। ਇਸੇ ਕਰਕੇ ਹੀ ਚਰਖੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਮੁਟਿਆਰਾਂ ਦੇ ਨਾਲ ਗੱਲਾਂ ਕਰਦਾ, ਉਸ ਦੇ ਹਰ ਦੁੱਖ ਸੁੱਖ ਦਾ ਭਾਈਵਾਲ ਬਣ ਕੇ ਉਹਨਾਂ ਦੀ ਰਗ ਰਗ ਦਾ ਭੇਤੀ ਬਣ ਕੇ ਵਿਚਰਦਾ ਰਿਹਾ। ਅੱਜ ਸੱਭਿਆਚਾਰ ਦੀ ਇਹ ਕਲਾ ਪੂਰੀ ਤਰ੍ਹਾਂ ਲੁਪਤ ਹੋ ਚੁੱਕੀ ਹੈ ਅਤੇ ਹੁਣ ਇਹ ਚਰਖੇ ਸ਼ਾਇਦ ਹੀ ਕਿਤੇ ਨਜ਼ਰ ਆਉਂਦੇ ਹੋਣ। ਤ੍ਰਿੰਝਣਾ ਦੀ ਸ਼ਾਨ ਰਹੀ ਇਸ ਲੋਕ ਕਲਾ ਨੂੰ ਪੰਜਾਬੀ ਮੁਟਿਆਰਾਂ ਨੇ ਹੁਣ ਪੂਰੀ ਤਰ੍ਹਾਂ ਹੀ ਵਿਸਾਰ ਦਿੱਤਾ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਪੰਜਾਬੀ ਵਿਰਸੇ ਦੀ ਇਸ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਹੰਭਲਾ ਮਾਰਿਆ ਜਾਵੇ, ਤਾਂ ਜੋ ਆਪਣੇ ਵਿਰਸੇ ਨੂੰ ਵਿਸਾਰ ਚੁੱਕੇ ਲੋਕਾਂ ਨੂੰ ਮੁੜ ਤੋਂ ਉਹਨਾਂ ਦੇ ਵਿਰਸੇ ਦੇ ਨਾਲ ਜੋੜਿਆ ਜਾ ਸਕੇ।

ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਡੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਐਫਐਮ ਬੈਂਡ 100.2 ਮੈਗਾਹਰਟਜ਼ ਤੇ ਦੁਨੀਆ ਭਰ ਦੇ ਵਿੱਚ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ AIR ਐਪ ਤੇ ਵੀ। ਸਮਾਂ ਮਿਲਾਓ ਜੀ, ਇਸ ਵੇਲੇ ਰਾਤ ਦੇ 9:45 ਹੋਣ ਵਾਲੇ ਨੇ, ਕੁਝ ਹੀ ਪਲਾਂ ਚ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤਹਿਤ ਹਿੰਦੀ ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਤੇ ਉਸ ਤੋਂ ਬਾਅਦ ਰਾਤੀ 9 ਵਜੇ ਵਿਵਿਧ ਭਾਰਤੀ ਰਾਸ਼ਟਰੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

ਹੁਣ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ FM-band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ, ਇਸ ਵੇਲੇ ਰਾਤ ਦੇ ਠੀਕ 10 ਵਜੇ ਨੇ ਤੇ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ

ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੈਸ਼ਲਜ਼ ਦਾ ਦੌਰਾ ਕਾਫੀ ਸਾਰਥਕ ਰਿਹਾ ਤੇ ਇਸ ਨਾਲ ਭਾਰਤ ਸੈਸ਼ਲਜ਼ ਦੀ ਦੋਸਤੀ ਮਜ਼ਬੂਤ ਹੋਵੇਗੀ। ਹਰਿਆਣਾ ਤੇ ਰਾਜਸਥਾਨ ਸਰਕਾਰ ਨੇ ਅੱਜ ਨਵੀਂ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ 'ਚ ਯਮੁਨਾ ਜਲ ਪ੍ਰੋਜੈਕਟ ਬਾਰੇ ਇੱਕ ਸਮਝੌਤੇ ਤੇ ਦਸਤਖਤ ਕੀਤੇ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ ਇੱਕ ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ 'ਚ ਕਰਵਾਇਆ ਗਿਆ। ਤਿੰਨ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਮੌਸਮ ਵਿਭਾਗ ਵੱਲੋਂ ਅੱਜ ਤੇ ਕੱਲ੍ਹ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਤੇ ਤਾਪਮਾਨ ਵਿੱਚ ਗਿਰਾਵਟ ਬਾਰੇ ਅਲਰਟ ਜਾਰੀ ਕੀਤਾ ਗਿਆ। ਤੇ ਖੇਡ ਜਗਤ 'ਚ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਾਸ ਏਂਜਲਸ 2028 ਓਲੰਪਿਕ ਖੇਡਾਂ ਦੇ ਲਈ ਕੁਆਲੀਫਾਈ ਕੀਤਾ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਤੁਸੀਂ ਹੁਣ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਹੁਣ ਪੇਸ਼ ਹੈ ਪ੍ਰੋਗਰਾਮ ਪੰਜਾਬੀ ਤੜਕਾ, ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੈ ਮੋਨਿਕਾ। ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਆਪਣੀ ਪਸੰਦ ਦੇ ਫਰਮਾਇਸ਼ੀ ਪੰਜਾਬੀ ਗੀਤ, ਅਤੇ ਆਪਣੀਆਂ ਫਰਮਾਇਸ਼ਾਂ ਤੁਸੀਂ ਸਾਨੂੰ ਭੇਜਣੀਆਂ ਨੇ 9496500268 ਦੇ ਉੱਤੇ ਵਟਸਐਪ ਮੈਸੇਜ ਕਰਕੇ। ਜੀ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9465002668। ਇਸ ਨੰਬਰ 'ਤੇ ਤੁਸੀਂ ਆਪਣੀ ਪਸੰਦ ਦਾ ਗੀਤ ਲਿਖ ਕੇ ਭੇਜਣਾ ਹੈ, ਅਤੇ ਨਾਲੋਂ ਨਾਲ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਵੀ ਜ਼ਰੂਰ ਲਿਖਣਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਰਭਜਨ ਮਾਨ ਦੇ ਗੀਤ ਨਾਲ, ਜਿਸ ਦੀ ਫਰਮਾਇਸ਼ ਕਰਦੇ ਨੇ ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਰਜਤ ਅਤੇ ਮਯੰਕ ਭਾਟੀਆ। ਛਤਰਪਤੀ ਸੰਭਾਜੀ ਨਗਰ ਤੋਂ ਰਾਜੇਸ਼ ਸਾਬਲੇ ਪਾਟਿਲ, ਰਾਜਦੀਪ ਰਾਜੇਸ਼, ਰਾਸ਼ੀ ਅਤੇ ਸ਼ੀਤਲ ਰਾਜੇਸ਼। ਕਿਸ਼ਨਗੰਜ ਬਿਹਾਰ ਤੋਂ ਰਵਿੰਦਰ ਮੋਹਨਦਾਸ, ਆਸ਼ਾ ਦੇਵੀ, ਰਾਘਵ ਕੁਮਾਰ, ਭਾਨੂਪ੍ਰਿਆ ਅਤੇ ਮਾਧੁਰੀ ਕਿਰਨ। ਅਤੇ ਪਿੰਡ ਚੋਹਲ ਦਾ ਬਾਗਪਤ ਤੋਂ ਸੰਜੇ ਢਿੰਗੀਆ, ਨਮਨ ਢਿੰਗੀਆ ਅਤੇ ਅਪਾਰ ਢਿੰਗੀਆ। ਹਿੱਪਰ ਸੋਗਾ ਲਾਤੂਰ ਤੋਂ ਉਸਮਾਨ ਸ਼ੇਖ, ਸਾਇਰਾ ਬਾਨੂ ਸ਼ੇਖ, ਬਾਬਾ ਸ਼ੇਖ, ਸਿਮਰ ਸ਼ੇਖ ਅਤੇ ਕਰਿਸ਼ਮਾ ਸ਼ੇਖ। ਲੋਕੋ ਕਲੋਨੀ ਹਰਿਆਣਾ ਤੋਂ ਬਿੱਲੂ ਸਿੰਘ ਚੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ, ਬਰਖਾ, ਯੋਗੇਂਦਰ ਕੁਮਾਰ ਅਤੇ ਨਰਿੰਦਰ ਕੁਮਾਰ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਅਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਗੰਜ ਰੁਨਵਾਰਾ ਤੋਂ ਆਫਤਾਬ ਅੰਸਾਰੀ, ਰਿਆਜ਼ ਅੰਸਾਰੀ, ਮੁਹੰਮਦ ਕੈਫ ਅਨਵਰ, ਲੁਬਨਾ ਅੰਸਾਰੀ ਅਤੇ ਆਲੀਆ ਅੰਸਾਰੀ। ਮੋਹਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨਮਾਲਾ ਆਰਤੀ, ਗੌਰੀ ਓਮ। ਲੇਵਾਈ ਛੱਤੀਸਗੜ੍ਹ ਤੋਂ ਗੁਲਾਬਦਾਸ ਮਾਨਿਕਪੁਰ, ਰਾਜਾਦਾਸ ਅਤੇ ਰਾਣੀ ਮਾਨਿਕਪੁਰ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ ਅਤੇ ਸਮੂਹ ਬਰਾੜ ਪਰਿਵਾਰ ਦੇ ਮੈਂਬਰ ਨਾਲ ਕੁਲਵੰਤ ਸਿੰਘ ਗਿੱਲ ਮਲੋਟ ਤੋਂ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, VP ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, BK ਪੁਰੀ, ਕੈਲਾਸ਼, ਨੀਲਮ, ਰਮਾ ਅਤੇ ਪਾਲੀਪੁਰੀ, ਸੁਨੀਲ ਪਾਠਕ ਅਤੇ VK ਪੁਰੀ। ਬਾਗਪਤ ਤੋਂ ਆਸਿਫ ਅਲੀ ਖਾਨ, ਮੋਮਿਨਾ ਨਾਜ਼, ਮੁਸਕਾਨ ਆਸਿਫ, ਸਾਦਿਕ ਅਲੀ ਖਾਨ ਅਤੇ ਸਾਰਿਕ ਅਲੀ ਖਾਨ। ਯਵਤਮਾਲ ਮਹਾਰਾਸ਼ਟਰ ਤੋਂ ਅਨਿਲ ਬੁਰਾਂਡੇ, ਊਸ਼ਾ, ਅਨੁਸ਼੍ਰੀ ਅਤੇ ਧਨਸ਼੍ਰੀ। ਪਿੰਡ ਅਤੇ ਡਾਕਖਾਨਾ ਨਿਮਨਾਬਾਦ, ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਅਤੇ ਰਤਨਨਗਰ ਤ੍ਰਿਪੜੀ ਤੋਂ ਲਖਬੀਰ ਸਿੰਘ ਗਿੱਲ, ਅਮਨਪ੍ਰੀਤ ਸਿੰਘ ਗਿੱਲ, ਸਿਮਰਨ ਕੌਰ ਗਿੱਲ ਅਤੇ ਜਸਵਿੰਦਰ ਕੌਰ ਗਿੱਲ।
ਇਹਨਾਂ ਸਭ

ਹਰ ਵਾਰੀ ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।

ਪ੍ਰੋਗਰਾਮ ਪੰਜਾਬੀ ਤੜਕਾ 'ਚ ਅਗਲੇ ਗੀਤ ਦੀ ਫਰਮਾਇਸ਼ ਸਾਨੂੰ ਕੀਤੀ ਹੈ ਪਿੰਡ ਮੂਲਿਆ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਮਿੱਤਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਅਤੇ ਜੰਨਤ ਕਾਠਪਾਲ ਹੋਰਾਂ ਨੇ, ਹੁਸਨਜੀਤ ਸਿੰਘ, ਨਵਜੋਤ ਕੌਰ ਅਤੇ ਹਰਜੋਤ ਸਿੰਘ ਰਣਜੀਤ ਵਿਹਾਰ ਸਰਹੰਦ ਰੋਡ ਪਟਿਆਲਾ ਤੋਂ ਮੈਸੇਜ ਕਰਦੇ ਨੇ। ਬੇਰੜੀ ਮੱਧ ਪ੍ਰਦੇਸ਼ ਤੋਂ ਹੁਕਮ ਕਰਮਕਰ, ਸੁਨੀਤਾ ਕਰਮਕਰ, ਹਾਰਦਿਕ, ਪ੍ਰਾਚੀ ਅਤੇ ਤਨੂ, ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ ਅਤੇ ਤਾਨਿਆ ਨਾਰੰਗ, ਮਜਨੂ ਕਾਟੀਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ ਅਤੇ ਸਤਨਾ ਮੱਧ ਪ੍ਰਦੇਸ਼ ਤੋਂ ਉਮੰਗ ਮਲਿਕ, ਆਕਾਂਕਸ਼ਾ ਮਲਿਕ ਅਤੇ ਮਾਹੀ ਮਲਿਕ। ਇਸ ਦੇ ਨਾਲ ਹੀ ਅਗਲਾ ਮੈਸੇਜ ਭੇਜਿਆ ਪ੍ਰਕਾਸ਼ ਵਰਮਾ, ਨਿਖਿਲ ਵਰਮਾ, ਪ੍ਰਿੰਸ ਅਤੇ ਯਸ਼ਸਵੀ ਵਰਮਾ ਨੇ ਛੱਤੀਸਗੜ੍ਹ ਪਲਾਰੀ ਤੋਂ। ਅਗਲਾ ਮੈਸੇਜ ਸ਼ਾਮਿਲ ਕਰਦੇ ਹਾਂ ਜਿਹੜਾ ਸਾਨੂੰ ਭੇਜਿਆ ਗਾਂ ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ ਹੋਰਾਂ ਨੇ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਇਸ਼ਪ੍ਰੀਤ, ਕਿਰਨ ਠਾਕੁਰ, ਹਰੀਪਾਲ, ਸੋਨੀਆ, ਵਿਪਾਸ਼ਾ ਸ਼ਰਮਾ ਅਤੇ ਇਹਨਾਂ ਦੇ ਹੋਰ ਸਾਥੀ। ਗਣੇਸ਼ਪੁਰ ਤੋਂ ਫਿਰਾਸਤ ਹੁਸੈਨ, ਅਲ ਕਮਰ ਜਹਾਂ, ਸ਼ਿਫਾ ਸਿਮਰਨ ਅਤੇ ਮੁਹੰਮਦ ਅਲ ਫੈਜ਼, ਅਸ਼ੋਕ ਸ਼ਾਮ ਕੁੰਵਰ, ਪ੍ਰਮਿਲਾ, ਚੀਨੂ, ਆਸਮਾ, ਦੀਪਕ ਅਤੇ ਅਨੁਸ਼੍ਰੀ ਭਿਲਾਈ ਛੱਤੀਸਗੜ੍ਹ ਤੋਂ। ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ ਕੁਮਾਰ ਅਤੇ ਸੋਨਮ ਵਰਮਾ। ਫਕੀਰ ਸਿੰਘ, ਸੋਮਾ ਸ਼ੈਂਟੀ ਅਤੇ ਤੇਜਾ ਸਿੰਘ ਪਿੰਡ ਬਾਗੜੀਆਂ ਤੋਂ ਮੈਸੇਜ ਕਰਦੇ ਨੇ। ਐਸ ਐਮ ਜਾਵੇਦ ਗੁਮਲਾ ਝਾਰਖੰਡ ਤੋਂ ਮੈਸੇਜ ਕਰਦੇ ਨੇ। ਮਨਦੀਪ ਸਿੰਘ, ਦੀਪਾ, ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ ਮੈਸੇਜ ਕਰਦੇ ਨੇ। ਸਾਂਗਲੀ ਜੱਟ ਸ਼ਹਿਰ ਤੋਂ ਅਲਤਾਫ ਹੁਜਰੇ, ਸੈਫੁੱਲਾ, ਸਬਾਹਤ, ਕੀਰਤ ਅਤੇ ਰੇਹਾਨ ਸ਼ੇਖ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਉੱਤਮ ਕੁਮਾਰ ਭਗਤ, ਸ਼ਵੇਤਾ, ਕਿਸੂਤਾਸੂ, ਅਰਣਵਾਨੰਦ, ਸਤਿਆਮਾਨੰਦ, ਪਾਕੁੜ ਝਾਰਖੰਡ ਤੋਂ, ਆਸ਼ਾ ਨਾਰੰਗ ਸੋਨਾਲੀ ਅਤੇ ਸੁਰੇਸ਼ ਸਹਾਰਨਪੁਰ ਤੋਂ, ਅਲਿਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਕੁਲਦੀਪ ਗਾਂਧੀ, ਸੁਨੀਤਾ ਰਾਜਕੁਮਾਰ, ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ ਅਤੇ ਅਭਿਜੋਤ ਮੈਸੇਜ ਕਰਦੇ ਨੇ। ਪਿੰਡ ਖਾਰੀਆਂ ਢਾਣੀ ਸਿਰਸਾ ਹਰਿਆਣਾ ਤੋਂ ਸਤਵੀਰ ਸਿੰਘ ਬਿਜਾਰਨੀਆ, ਦੇਵੇਂਦਰ, ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜ਼ੂ ਅਤੇ ਨਵਿਆ। ਇਸ ਦੇ ਨਾਲ ਹੀ ਉੱਤਮ ਨਗਰ ਦਿੱਲੀ ਤੋਂ ਕਮਲਾ ਰਾਣੀ, ਗੀਤਿਕਾ ਭਾਨੂ ਅਤੇ ਬੋਧ ਰਾਜ ਖੋਰਵਾਲ ਦਾ ਮੈਸੇਜ ਸਾਡੇ ਤੱਕ ਪਹੁੰਚਿਆ। ਮੰਗਲਵੇੜਾ ਤੋਂ ਅਲੀਮ ਪਟੇਲ, ਮੁਜਾਹਿਦ ਪਟੇਲ ਅਤੇ ਨਦੀਮ ਪਟੇਲ, ਜਤਿੰਦਰ ਸਿੰਘ ਪਿੰਡ ਪੈਰ ਕਲਾਂ ਪਟਿਆਲਾ ਤੋਂ ਮੈਸੇਜ ਕਰਦੇ ਨੇ। ਰਵਿੰਦਰ ਪਾਠਕ ਅਤੇ ਆਸ਼ਾ ਪਾਠਕ ਨੀਦਰਲੈਂਡ ਤੋਂ ਮੈਸੇਜ ਕਰਦੇ ਨੇ। ਅਮਰਾਵਤੀ ਮਹਾਰਾਸ਼ਟਰ ਤੋਂ ਦਲੀਪ ਰਾਮੇਕਰ, ਹਰਸ਼ਾ, ਅਕਸ਼ੇ, ਰੁਦਰਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਅਨਿਲ ਜੈਨ, ਸੰਯਮ ਜੈਨ, ਮੁਸਕਾਨ ਜੈਨ, ਜਿਵਯਮ, ਮਾਲਿਆਨ, ਸਰਦਨਾ, ਮੇਰਠ ਤੋਂ। ਪਿੰਡ ਅਤੇ ਡਾਕਖਾਨਾ ਖੂਹੀਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਚਾਵਲਾ, ਰਾਇਜਲ, ਹੇਜਲ, ਵਿਹਾਨ, ਆਸਥਾ, ਜੈਸ਼੍ਰੀ, ਸੰਤੋਸ਼, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਿਜੂ, ਬੱਬੂ, ਵੀਹੂ ਅਤੇ ਚਾਵਲਾ ਪਰਿਵਾਰ ਦੇ ਹੋਰ ਮੈਂਬਰ। ਇਸ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਇਹ ਮੈਸੇਜ ਸਾਨੂੰ ਭੇਜਿਆ ਸ਼ਨੀ ਮੰਦਿਰ ਚੌਂਕ ਖੰਡਵਾ ਤੋਂ ਅਨੀਤਾ ਸੈਣੀ, ਦੁਰਗਾ ਪ੍ਰਸਾਦ ਸੈਣੀ ਅਤੇ ਗੌਰਵ ਸੈਣੀ ਹੋਰਾਂ ਨੇ। ਝਾਲਾਵਾੜ ਰਾਜਸਥਾਨ ਤੋਂ ਅਨੂਪ ਸਿੰਘ ਨਾਥਾਵਰ, ਧੀਰਜ ਸਿੰਘ ਸੋਲੰਕੀ, ਸਾਗਰ ਪਵਾਰ, ਭਾਨੂਪ੍ਰੀਤ ਸਿੰਘ ਪਵਾਰ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ, ਬਲਜੀਤ ਸਿੰਘ ਕੈਨੇਡਾ ਤੋਂ, ਦੀਸ਼ਾ ਮੋਹਲਾ, ਜਗਤਾਰ, ਜੱਗਾ ਧੌਲਾ ਕਿੰਗਰਾਂ ਤੋਂ। ਅਮਰਾਵਤੀ ਮਹਾਰਾਸ਼ਟਰ ਤੋਂ ਪ੍ਰਵੀਨ ਹਾਗੁਣੇ, ਯੋਗਿਤਾ, ਪ੍ਰਿਆਲੀ, ਪਾਰਥ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਮਨਾਲੀ ਹਿਮਾਚਲ ਪ੍ਰਦੇਸ਼ ਤੋਂ ਹਰਸ਼, ਵਿਨੇ, ਵਿਨੀਤ ਅਤੇ ਰੋਜਸ। ਚੰਡੀਗੜ੍ਹ ਤੋਂ ਇਹਨਾਂ ਦਾ ਨਾਮ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ।
ਗੰਜ ਰਣਵਾਰਾ ਤੋਂ ਮੁਹੰਮਦ ਕਲੀਮ ਅੰਸਾਰੀ, ਜ਼ਹੀਰਾ ਬੇਗਮ, ਮੁਹੰਮਦ ਆਯਾਨ ਅੰਸਾਰੀ ਤੇ ਮੁਹੰਮਦ ਉਸਮਾਨ ਅੰਸਾਰੀ। ਮੰਡੀ ਹਰਜੀ ਰਾਮ ਮਲੋਟ ਤੋਂ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ, ਸੁਰੇਸ਼ ਸ਼ਰਮਾ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ ਦਿਸ਼ਾਨੀ ਤੇ ਨਿਮਿਤ ਆਹੂਜਾ। ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ। ਰਾਹਟਗਾਓਂ ਕੈਂਪ ਅਮਰਾਵਤੀ ਤੋਂ ਸ਼ਾਮ ਕਿਟੇ ਵੰਦਨਾ ਤੇ ਭਾਵਿਕਾ। ਸਬਜ਼ੀ ਮੰਡੀ ਬੁਲਢਾਣਾ ਤੋਂ ਸ਼ਬੀਰ ਹੁਸੈਨ, ਸ਼ਹਿਜ਼ਾਦ ਹੁਸੈਨ, ਮੁੱਜੂ ਬਾਬਾ, ਆਇਜ਼ਾਨਮ ਤੇ ਮੁਦੱਸਿਰ ਹੁਸੈਨ। ਪਿੰਡ ਨਾਈਵਾਲਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਵੇਦ ਮਿੱਡਾ ਤੇ ਅਲਕਾ ਮਿੱਡਾ। ਪਿੰਡ ਚੌਧਰੀਵਾਜ਼, ਹਰਿਆਣਾ ਤੋਂ ਮਾਂਗੇ ਰਾਮ ਸਤੋੜ, ਰਿਤੂ ਸਿੰਘ, ਹਿਮਾਨੀ, ਸ਼ੁਭਮ ਤੇ ਯਸ਼ ਕੁਮਾਰ। ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ ਸਵਰਨ ਸਿੰਘ। ਗੋਬਿੰਦਪੁਰਾ ਸੀਕਰ, ਰਾਜਸਥਾਨ ਤੋਂ ਦਾਤਾਰ ਸਿੰਘ, ਸੰਗੀਤਾ, ਤੁਸ਼ਾਰ ਸਿੰਘ ਤੇ ਰਿੰਕੀ ਸ਼ੇਖਾਵਤ। ਤੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਪੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਤੇ ਵੰਸ਼ ਪੱਤਾ। ਮਨਜੀਤ ਸਿੰਘ ਸਰਾਓ, ਸਰਬਜੀਤ ਕੌਰ, ਰੁਪਿੰਦਰ ਕੌਰ, ਮਨਪ੍ਰੀਤ ਸਿੰਘ ਤੇ ਗੁਰਕਿਰਤ ਸਿੰਘ ਸਰਾਓ ਵੜੈਚ ਕਲੋਨੀ ਸਮਾਣਾ ਮੰਡੀ ਤੋਂ ਮੈਸੇਜ ਕਰਦੇ ਨੇ। ਜੌਨ ਡਿਕੈਸਟਰੋ, ਰੋਜ਼ੀ, ਪਰਲ ਤੇ ਵਿਲਿਸ, ਜਨਕਪੁਰੀ, ਸਹਾਰਨਪੁਰ ਤੋਂ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਮਰਿੰਦਰ ਗਿੱਲ ਨੂੰ।

100.2 ਮੈਗਾਹਰਟਸ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਤੁਸੀਂ ਸੁਣ ਰਹੇ ਹੋ ਨਿਊਜ਼ ਔਨ AIR ਐਪ ਤੇ। ਸਮਾਂ ਰਾਤ ਦੇ 10:30 ਹੋਏ ਨੇ। ਪੇਸ਼ ਹੈ ਪ੍ਰੋਗਰਾਮ ਰਜਨੀ ਗੰਧਾ। ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਪੁਰਾਣੇ ਹਿੰਦੀ ਫਿਲਮੀ ਗੀਤ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਖੀਓ ਕੇ ਝਰੋਖੋਂ ਸੇ ਵਿੱਚੋਂ ਇਸ ਗੀਤ ਨਾਲ। ਆਵਾਜ਼ਾਂ ਸ਼ੈਲਿੰਦਰ ਸਿੰਘ ਅਤੇ ਹੇਮਲਤਾ ਦੀਆਂ ਨੇ, ਗੀਤਕਾਰ ਅਤੇ ਸੰਗੀਤਕਾਰ ਰਵਿੰਦਰ ਜੈਨ।

ਇਹ ਗੀਤ ਤੁਸੀਂ ਸੁਣਿਆ ਲਤਾ ਮੰਗੇਸ਼ਕਰ ਦਾ ਗਾਇਆ ਫਿਲਮ ਹੀਰ ਰਾਂਝਾ ਵਿੱਚੋਂ। ਮਦਨ ਮੋਹਨ ਦੇ ਸੰਗੀਤ ਨਾਲ ਸਜੇ ਇਸ ਗੀਤ ਦੇ ਬੋਲ ਲਿਖੇ ਸਨ ਕੈਫੀ ਆਜ਼ਮੀ ਨੇ। ਪ੍ਰੋਗਰਾਮ ਰਜਨੀ ਗੰਧਾ ਦੀ ਅਗਲੀ ਪੇਸ਼ਕਸ਼ ਫਿਲਮ ਜਾਂ ਬਾਜ਼ ਵਿੱਚੋਂ ਇਹ ਗੀਤ। ਆਵਾਜ਼ ਸਪਨਾ ਦੀ, ਸੰਗੀਤ ਕਲਿਆਣ ਜੀ ਆਨੰਦ ਜੀ ਦਾ ਤੇ ਬੋਲ ਇੰਦੀਵਰ ਤੇ ਫਾਰੂਕ ਕੈਸਰ ਦੇ।

FM ਐਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਰਾਤ ਦੇ 11 ਵਜੇ ਨੇ। ਹੁਣ ਤੁਸੀਂ ਸੁਣੋਗੇ ਹਿੰਦੀ 'ਚ ਤੇ 11:05 ਤੇ ਅੰਗਰੇਜ਼ੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।